0: CKJS 92.7 FM and HD1 Winnipeg, an Evanoff Communication Station.
1: The following is a paid program. The views and opinions do not represent those of CKJS or its advertisers.
2: ਪ੍ਰਾਈਮੇਸ਼ਰ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਮੈਂ ਹਾਂ ਨਵਜੀਤ। ਪੂਰਾ ਹਫ਼ਤਾ ਪੰਨੂ ਸਾਹਿਬ ਦਾ ਸਾਥ ਹੁੰਦਾ, ਦੇਸ਼ ਦੁਨੀਆਂ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ। ਅੱਜ ਵੀ ਪੰਨੂ ਸਾਹਿਬ ਦਾ ਸਾਥ ਹੈ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਚਰਚਾ ਕਰਾਂਗੇ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ
3: ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ੍ਰੀ ਅਕਾਲ। ਮੈਨੂੰ ਅੱਜ ਸਵੇਰੇ ਉੱਠਦਿਆਂ ਹੀ ਇਹ ਖ਼ਬਰ ਜਾਣ ਕੇ ਝਟਕਾ ਲੱਗਾ ਕਿ ਐਡਵੋਕੇਟ ਗਗਨਦੀਪ ਜੰਮੂ ਦੇ ਉੱਤੇ ਕੱਲ ਸ਼ਾਮ ਕਿਸੇ ਨੇ ਖਰੜ ਦੇ ਲਾਗੇ ਗੋਲੀਆਂ ਚਲਾਈਆਂ। ਮੈਂ ਇਸ ਵਕੀਲ ਦੇ ਬਾਪ ਨੂੰ ਉਦੋਂ ਤੋਂ ਜਾਣਦਾ ਜਦੋਂ ਉਹਦਾ ਵਿਆਹ ਨਹੀਂ ਸੀ ਹੋਇਆ, ਇਹਦਾ ਕਰਕੇ ਮੈਂ ਗਗਨਦੀਪ ਨੂੰ ਵੀ ਬਚਪਨ ਤੋਂ ਜਾਣਦਾ। ਇਸ ਪਰਿਵਾਰ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਗਗਨਦੀਪ ਆਪ ਵੀ ਮਿੱਠ ਬੋਲਣਾ ਨੌਜਵਾਨ। ਜੋ ਕੁਛ ਵੀ ਹੋਇਆ, ਜੇ ਚੰਡੀਗੜ੍ਹ ਦੀਆਂ ਜੜ੍ਹਾਂ 'ਚ ਖਰੜ ਅਤੇ ਕੁਰਾਲੀ ਦੇ ਵਿਚਾਲੇ ਇਹ ਘਟਨਾ ਵਾਪਰਦੀ ਹੈ ਤਾਂ ਬੜੀ ਨਿੰਦਣਯੋਗ ਹੈ
2: ਜੀ।
3: ਪਰ ਇਕੱਲੀ ਇਹੋ ਤਾਂ ਨਹੀਂ ਘਟਨਾ ਵਾਪਰ ਰਹੀ, ਅੱਜ ਕੱਲ੍ਹ ਚੰਡੀਗੜ੍ਹ ਸ਼ਹਿਰ ਵਿੱਚ, ਪੰਚਕੂਲੇ 'ਚ, ਮੋਹਾਲੀ 'ਚ, ਇਹ ਨੇੜੇ ਨੇੜੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ, ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਮੈਂ ਖੁਦ ਵੀ ਸਵੇਰੇ ਕੁਝ ਪੁਲਿਸ ਅਫਸਰਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨੇ ਤਾਂ ਸੁਣ ਕੇ ਕਹਿਤਾ ਮੇਰਾ ਇਲਾਕਾ ਨਹੀਂ, ਦੂਸਰੇ ਸੁਣ ਕੇ ਅੱਧੇ ਮਿੰਟ 'ਚ ਗੱਲ ਮੁਕਾਤੀ, ਮੈਂ ਜੀ ਤੁਹਾਨੂੰ ਦੁਬਾਰਾ ਕਰਦਾ, ਅਤੇ ਸ਼ਾਮ ਤੱਕ ਉਹਦਾ ਆਇਆ ਨਹੀਂ। ਉਹਨਾਂ ਤੋਂ ਵੱਡੇ ਅਫਸਰ ਨੂੰ ਫੋਨ ਕੀਤਾ, ਦੋ ਵਾਰੀ ਕੀਤਾ, ਉਹਨੇ ਕੱਟ ਦਿੱਤਾ। ਮੈਨੂੰ ਪਤਾ ਨਹੀਂ, ਉਹ ਵੀ ਸ਼ਾਇਦ ਗਿਣਤੀ ਮਿਣਤੀ 'ਤੇ ਆਪਣੇ ਫੋਨ ਚੁੱਕਦੇ ਹੋਣਗੇ, ਬਾਕੀ ਛੱਡ ਦਿੰਦੇ ਹੋਣਗੇ। ਬਿਨਾਂ ਸ਼ੱਕ ਨਾ ਸੁਣਨ, ਸਾਨੂੰ ਆਉਣੇ ਨਵੀਂ ਪੀੜ੍ਹੀ ਦੇ ਨੌਜਵਾਨ ਜਾਣਦੇ ਵੀ ਕਿੱਥੇ ਆ ਜਿਹੜੇ ਅਫਸਰ ਆਏ ਨੇ। ਪਰ ਮੈਂ ਇਹ ਚਾਹੂੰਗਾ ਕਿ ਪਬਲਿਕ ਤੁਹਾਡੇ ਤੋਂ ਮੰਗ ਕਰਦੀ ਹੈ ਕਿ ਤੁਸੀਂ ਜਿਸ ਫਰਜ਼ ਦੀ ਸਹੁੰ ਚੁੱਕੀ ਹੈ ਉਹ ਨਿਭਾਉਣ ਦਾ ਯਤਨ ਕਰੋ। ਅਮਨ ਕਾਨੂੰਨ ਦੀ ਹਾਲਤ ਖਰਾਬ ਹੋ ਰਹੀ ਹੈ, ਸਾਰੇ ਪਾਸੇ ਲੋਕ ਗੱਲਾਂ ਕਰਦੇ ਆ, ਲੋਕਾਂ ਦੇ ਰੋਸ ਨੂੰ, ਲੋਕਾਂ ਦੀ ਭਾਵਨਾ ਨੂੰ ਸਮਝੋ। ਇਹ ਮਾਮਲਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ 'ਚ ਵੀ ਅੱਜ ਗਿਆ, ਬਲਕਿ ਰੋਜ਼ ਜੋ ਕੁਝ ਪੰਜਾਬ 'ਚ ਹੁੰਦਾ ਉਹਦੇ ਨਾਲ ਵੀ ਰੋਸ ਵੱਧਦਾ ਜਾ ਰਿਹਾ। ਮੈਂ ਸਰਕਾਰ ਨੂੰ ਹੀ ਆਖੂੰਗਾ ਕਿ ਇਸ ਪਾਸੇ ਥੋੜ੍ਹਾ ਧਿਆਨ ਦੇਣ। ਰਾਜਨੀਤੀ ਤਾਂ ਚੱਲਦੀ ਰਹਿਣੀ ਹੈ, 24 ਘੰਟੇ, 7 ਦਿਨ, 12 ਮਹੀਨੇ, ਬਲਕਿ 5 ਸਾਲ ਮਿੰਟ ਮਿੰਟ ਚੱਲਦੀ ਰਹਿੰਦੀ ਹੈ, ਉਹਨੂੰ ਵੱਖਰੀ ਚੱਲਣ ਦਿਓ। ਹਰ ਸਰਕਾਰ ਦਾ ਫਰਜ਼ ਹੁੰਦਾ ਕਿ ਉਹ ਲਿਖੇ ਵੀ, ਕਵੇ ਵੀ, ਬੋਲੇ ਵੀ, ਸਹੁੰ ਗਾਵੇ ਕਿ ਹਰ ਨਾਗਰਿਕ ਦੇ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇਗੀ। ਉਹ ਫਰਜ਼ ਨਿਭਾਉਣ ਦਾ ਯਤਨ ਕਰਨਾ ਚਾਹੀਦਾ।
2: ਇਹ ਗੱਲ ਪੰਨੂ ਸਾਹਿਬ ਠੀਕ ਹੈ, ਕਾਨੂੰਨ ਵਿਵਸਥਾ ਦੇ ਸਵਾਲ ਖੜੇ ਹੋ ਰਹੇ ਹੈ, ਦੇਖਦੇ ਹਾਂ ਗੱਲ ਕਿੱਦਣ ਜਾਂਦੀ ਹੈ। ਤੁਸੀਂ ਰੋਸ ਦੀ ਗੱਲ ਕੀਤੀ ਹੈ ਤੇ ਗੱਲ ਉੱਤਰ ਪ੍ਰਦੇਸ਼ ਦੀ ਕਰਦੇ ਹਾਂ। ਬਹੁਤ ਸਾਰੇ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ, ਕੀੜਿਆਂ ਦੇ ਵਾਂਗ ਰੇਂਗ ਕੇ ਗਏ ਆ ਪੰਨੂ ਸਾਹਿਬ, ਇਹਦਾ ਕਾਰਨ ਕੀ ਸੀਗਾ, ਇਹ ਪੂਰੀ ਖਬਰ ਕੀ ਆ?
3: ਇਹ ਦੇਸ਼ ਇਸ ਪਾਸੇ ਜਾ ਰਿਹਾ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। Flexible timings, free demo class. Aaj hi call karo 204-463-0110.
3: Oh, Kashmir to leke Kanyakumari tak sara bharat ik hoya paya. Kise vi thaan te, kise vi raj vich, kise vi party de raj vich, kise vi mukhmantri de raj vich. Lokaan diyan, khaas karke naujawanan diyan, rozgar diyan samasyaan wal koi dhyan nahi ditta ja rha. ਹਾਂ, ਜਿਹਨੂੰ ਬਹੁਤਾ ਰੋਸ ਹੈ ਕਿ ਕੋਈ ਧਿਆਨ ਨਹੀਂ ਕਿਉਂ ਕਹਿੰਦੇ ਹੋ, ਮੈਂ ਕਹਿ ਦਿੰਦਾ ਬਣਦਾ ਧਿਆਨ ਦਿੱਤਾ ਜਾ ਰਿਹਾ, ਚਲੋ ਤੁਹਾਡੀ ਤਸੱਲੀ ਵਾਸਤੇ। ਪਰ ਨੌਜਵਾਨਾਂ ਦੇ ਵਿੱਚ ਰੋਸ ਹਰ ਸੂਬੇ 'ਚ ਆ। ਇਹ ਰੋਸ ਉਸ ਦਿਨ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਐਵੇਂ ਬੇਰੁਜ਼ਗਾਰੀ ਬੇਰੁਜ਼ਗਾਰੀ ਕਰਦੇ ਆ, ਰੁਜ਼ਗਾਰ ਦਾ ਕੀ ਆ, ਉਹ ਤਾਂ ਕੋਈ ਪਕੌੜੇ ਕੱਢਣਾ ਸ਼ੁਰੂ ਕਰ ਦੇਵੇ ਅਤੇ ਉਹ 'ਚ ਰੁਜ਼ਗਾਰ ਕਮਾਇਆ ਜਾ ਸਕਦਾ। ਅਤੇ ਬੇਰੁਜ਼ਗਾਰ ਨੌਜਵਾਨਾਂ ਨੇ ਕਈਆਂ ਥਾਵਾਂ 'ਤੇ ਪਕੌੜੇ ਤਲ ਤਲ ਕੇ ਆਖਿਆ ਸੀ, ਅਸੀਂ ਪ੍ਰਧਾਨ ਮੰਤਰੀ ਦੇ ਕਹਿ 'ਤੇ ਫੁੱਲ ਚੜ੍ਹਾ ਰਹੇ ਹਾਂ, ਰੁਜ਼ਗਾਰ ਨਹੀਂ ਬਣ ਰਿਹਾ। ਉਦੋਂ ਬਾਅਦ ਮੈਂ ਇੱਕ ਸ਼ਹਿਰ ਦੇ ਵਿੱਚ ਇਹ ਵੇਖਿਆ ਸੀ, ਬੇਰੁਜ਼ਗਾਰ ਟੀ ਸਟਾਲ, ਇੱਕ ਹੋਰ ਥਾਂ 'ਤੇ ਵੇਖਿਆ ਸੀ
2: ਜੀ,
3: ਬੇਰੁਜ਼ਗਾਰ ਚਾਟ ਪਾਪੜੀ ਸਟਾਲ, ਇੱਦਾਂ ਦਾ। ਔਰ ਉਸ ਦਿਨ ਹੋਰ ਜ਼ਿਆਦਾ ਵੱਧ ਗਿਆ ਜਿਸ ਦਿਨ ਦੇਸ਼ ਦੀ ਨਿਆਂਪਾਲਿਕਾ ਦੇ ਮੁਖੀ ਚੀਫ ਜਸਟਿਸ ਸਾਹਿਬ ਨੇ ਕਹਿ ਤਾ ਇਹ ਬੇਰੁਜ਼ਗਾਰ ਨੌਜਵਾਨ ਜਿਹੜੇ ਕਾਕਰੋਚਾਂ ਵਾਂਗ ਨੇ, ਇਹਦੀ ਸਾਰੇ ਪਾਸੇ ਨਿੰਦਿਆ ਹੋਈ ਹੈ। ਬੜਾ ਗਿਣਵੇਂ ਤੋਲਵੇਂ ਸ਼ਬਦਾਂ ਦੇ ਵਿੱਚ ਦੇਸ਼ ਦੇ ਮੁੱਖ ਜੱਜ ਨੇ ਕਹਿ ਦਿੱਤਾ ਕਿ ਮੇਰਾ ਕਹਿਣ ਦਾ ਮਤਲਬ ਨਹੀਂ ਸੀ, ਇਸ ਗੱਲ ਨੂੰ ਜ਼ਿਆਦਾ ਤੋਲ ਦਿੱਤੀ ਗਈ। ਇਹ ਠੀਕ ਵੀ ਆ, ਚੀਫ ਜਸਟਿਸ ਸਾਹਿਬ ਸਾਡੇ ਲੋਕਾਂ ਦਾ ਸੁਭਾਅ ਵੀ ਬਣ ਗਿਆ। ਅੱਡੇ ਤੇ ਜਾਓ, ਬੱਸ ਭਰੀ ਹੋਵੇ, ਜਦੋਂ ਆਪ ਬੱਸ ਤੇ ਚੜ੍ਹਨਾ ਹੋਵੇ ਤੇ ਲੋਕੀ ਕਹਿਣ ਬੱਸ ਤਾਂ ਭਰੀ ਆ, ਤੇ ਬਾਹਰ ਖੜਾ ਬੰਦਾ ਕਹਿੰਦਾ ਮੇਰੇ ਇੱਕ ਦੇ ਆਉਣ ਨਾਲ ਜ਼ਿਆਦਾ ਭੀੜ ਹੋ ਜਾਏਗੀ, ਧੱਕੇ ਧੁੱਕੇ ਮਾਰ ਕੇ ਚੜ੍ਹਦਾ। ਜਦੋਂ ਚੜ੍ਹ ਜਾਵੇ ਤੇ ਪਹਿਲਾ ਕੰਮ ਕਰਦਾ ਕੁੰਡੀ ਲਾ ਕੇ ਤੇ ਕਹਿੰਦਾ ਬੰਦ ਕਰੋ ਯਾਰ, ਹਰ ਕੋਈ ਤੁਰਿਆ ਆਉਂਦਾ। ਤੁਸੀਂ ਜਿਹੜੇ ਲੋਕ ਵੱਡੇ ਅਹੁਦਿਆਂ ਤੇ ਚਲੇ ਗਏ ਹੋ, ਜਿਨ੍ਹਾਂ ਦੇ ਬੱਚੇ ਵੀ ਸੈੱਟ ਆ, ਜਿਨ੍ਹਾਂ ਦੇ ਘਰ ਪਰਿਵਾਰ ਵੀ ਸੈੱਟ ਆ, ਇੱਜ਼ਤਦਾਰ ਨੌਕਰੀ ਸੌਖੇ ਦਿਨ ਕੱਟਦੇ ਪਏ ਹੋ, ਤੁਹਾਨੂੰ ਬਾਕੀ ਦੁਨੀਆਂ ਦੇ ਦੁੱਖ ਦਰਦ ਦਾ ਮਤਲਬ ਕਿੰਨਾ ਹੋਊਗਾ। ਜਿਹੜਾ ਕਾਕਰੋਚ ਦਾ ਲਫ਼ਜ਼ ਵਰਤਿਆ, ਉਹ ਲਫ਼ਜ਼ ਵਰਤਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਕੀ ਕਾਕਰੋਚ ਬੇਗਾਨੇ ਬੱਚੇ ਹੁੰਦੇ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਇੱਥੇ ਕਿੰਨੇ ਕਾਕਰੋਚ ਆ ਜਿਹੜੇ ਸਿਸਟਮ ਨੂੰ ਚੰਬੜੇ ਪਏ ਆ, ਕਿੰਨੇ ਕਾਕਰੋਚ ਆ
2: ਜੀ
3: ਜਿਹੜੇ ਹਰ ਸਰਕਾਰ ਦੇ ਪੈਨਲ ਦੇ ਵਿੱਚ ਜਾਣ ਵਾਸਤੇ ਜਗ੍ਹਾ ਬਣਾ ਲੈਂਦੇ ਆ, ਕਿੰਨੇ ਕਾਕਰੋਚ ਆ ਸਰਕਾਰਾਂ ਬਦਲਦੀਆਂ, ਪੋਲੀਟਿਕਸ ਬਦਲਦੀ ਆ, ਉਹਨਾਂ ਦੀਆਂ ਚੇਅਰਮੈਨੀਆਂ ਹਮੇਸ਼ਾ ਮਹਿਫੂਜ਼ ਰਹਿੰਦੀਆਂ, ਕਿੰਨੇ ਕਾਕਰੋਚ ਆ ਜਿਹੜੇ ਸੱਤਾ ਦੇ ਗਲਿਆਰਿਆਂ 'ਚ ਫਿਰਦੇ ਆ, ਉਹ ਕਿੰਨੇ ਕਾਕਰੋਚ ਆ ਜਿਹੜੇ ਅਦਾਲਤਾਂ ਦੇ ਘੇਰੇ ਘੇਰੇ ਫਿਰਦੇ ਆ। ਇਮਾਨਦਾਰ ਜੱਜ ਹੈਗੇ ਨੇ ਅਜੇ, ਤੇ ਉਹਨਾਂ ਇਮਾਨਦਾਰ ਜੱਜਾਂ ਨੂੰ ਪਤਾ ਹੀ ਨਹੀਂ, ਉਹਨਾਂ ਦੇ ਨਾਂ ਤੇ ਬਾਹਰ ਬੇਈਮਾਨੀਆਂ ਕਰਨ ਵਾਲੇ ਬੇਈਮਾਨੀ ਕਰੀ ਜਾਂਦੇ ਆ। ਚੀਫ ਜਸਟਿਸ ਸਾਹਿਬ, ਤੁਸੀਂ ਸਿਸਟਮ ਨੂੰ ਸੁਧਾਰੋ, ਤੁਹਾਡੇ ਬਾਰੇ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰੂੰਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੇ ਮੁਜ਼ਾਹਰਾ ਕੀਤਾ, ਉਹ ਖੜੋ ਕੇ ਨਾਰੇ ਮਾਰਦੇ ਤੁਰ ਕੇ ਨਹੀਂ ਗਏ, ਜ਼ਮੀਨ ਦੇ ਉੱਤੇ ਰੀਂਗ ਰੀਂਗ ਕੇ ਜਿੱਦਾਂ ਕੀੜੇ ਮਕੌੜੇ ਜਾਂਦੇ ਆ, ਕਾਕਰੋਚਾਂ ਵਾਂਗ ਗਏ ਆ। ਔਰ ਉਹਨਾਂ ਨੇ ਆਖਿਆ ਇਹ ਆ ਕਿ ਇਸ ਦੇਸ਼ ਦੇ ਵਿੱਚ ਸਾਡੀ ਹੁਣ ਇਹੋ ਹੀ ਤਾਂ ਸਥਿਤੀ ਆ, ਇਸ ਕਰਕੇ ਸਾਨੂੰ ਕਾਕਰੋਚਾਂ ਵਾਂਗ ਹੀ ਜਾਣਾ ਚਾਹੀਦਾ। ਉੱਤਰ ਪ੍ਰਦੇਸ਼ ਦੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਗਏ ਆ, ਸਿੱਖਿਆ ਮੰਤਰੀ ਨੇ ਤੋਂ ਕੁਛ ਸਿੱਖਿਆ ਕਿ ਅਜੇ ਵੀ ਅਣਸਿੱਖਿਆ ਆ ਮੈਨੂੰ ਪਤਾ ਨਹੀਂ। ਸਾਡੇ ਭਾਰਤ ਦੇ ਬਹੁਤੇ ਰਾਜਾਂ ਵਿੱਚ ਇਹੋ ਜਿਹੇ ਸਿੱਖਿਆ ਮੰਤਰੀ ਲੱਗੇ ਆ ਜਿਹੜੇ ਬਾਹਰਲਿਆਂ ਨੂੰ ਪਤਾ ਨਹੀਂ ਕੀ ਸਿਖਾਉਣਗੇ। ਆਪ ਉਹ ਅਜੇ ਤੱਕ ਵੀ ਜਿੱਦਾਂ ਦੇ ਅਣਸਿੱਖੇ ਪਹਿਲਾਂ ਸੀ ਉੱਦਾਂ ਦੇ ਅਣਸਿੱਖੇ ਤੋਂ ਹੋਣਿਆ ਗੱਲਾਂ ਬਹੁਤ ਕਰਦੇ ਆ। ਇਸ UP ਦੀ ਘਟਨਾ ਤੋਂ ਬਾਅਦ ਸਾਰੀਆਂ ਸਰਕਾਰਾਂ ਨੂੰ ਆਪੋ ਆਪਣੀ ਬੁੱਕਲ 'ਚ ਕੁਝ ਨਾ ਕੁਝ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ।
2: ਹੁਣ ਸਾਹਿਬ ਅਗਲੀ ਗੱਲ ਕਰਦੇ ਹਾਂ ਪੰਜਾਬ 'ਚ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਦੀ। ਕਈਆਂ ਦੀਆਂ ਨਾਮਜ਼ਦਗੀਆਂ ਰੱਦ ਹੋ ਰਹੀਆਂ ਨੇ, ਕਈ ਜਗ੍ਹਾ ਦੋਸ਼ ਲੱਗਦਾ ਪਿਆ ਕਿ ਸਾਡਾ ਧੱਕਾ ਹੋ ਰਿਹਾ, ਇਹਦਾ ਕਾਰਨ ਕੀ ਹੈ, ਤਾਜ਼ਾ ਸਥਿਤੀ ਕੀ ਆ?
3: ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਜਿਹਦੀ ਮਰਜ਼ੀ ਸਰਕਾਰ ਹੋਵੇ ਹਰ ਸਰਕਾਰ ਧੱਕਾ ਕਰਦੀ ਆਈ ਹੈ, ਤੇ ਜਿੱਦਾਂ ਦਾ ਸਾਡਾ ਸਿਸਟਮ ਹੋ ਗਿਆ ਅਗਲੇ 10-20 ਸਾਲਾਂ ਦੀ ਵੀ ਤੁਸੀਂ ਲਿਖੇ ਇੱਕੋ ਖਬਰ ਰੱਖ ਲਓ
2: ਜੀ
3: ਕਿ ਮੌਕੇ ਦੀ ਸਰਕਾਰ ਧੱਕਾ ਕਰਦੀ ਹੈ, ਕਰਦੀ ਰਹੀ ਹੈ ਤੇ ਕਰਦੀ ਰਹੂਗੀ
2: ਜੀ।
3: ਸਰਕਾਰਾਂ ਬਦਲਦੀਆਂ, ਪਾਰਟੀਆਂ ਬਦਲਦੀਆਂ, ਵਿਹਾਰ ਤਾਂ ਨਹੀਂ ਬਦਲਦਾ। ਦੂਸਰੀ ਗੱਲ, ਵਿਰੋਧੀ ਪਾਰਟੀਆਂ ਜਦੋਂ ਆਪ ਵਿਰੋਧੀ ਧਿਰ 'ਚ ਹੁੰਦੀਆਂ ਉਦੋਂ ਰੌਲਾ ਪਾਉਂਦੀਆਂ। ਇਹਨਾਂ ਨੂੰ ਪੁੱਛੋ ਤਾਂ ਸਹੀ, ਜਦੋਂ ਤੁਹਾਡੇ ਕੋਲ ਸੱਤਾ ਸੀ ਤੁਸੀਂ ਸਰਕਾਰਾਂ ਚਲਾਉਂਦੇ ਸੀ, ਕੋਈ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰਿਆ ਸੀ? ਨਾ ਹੁਣ ਵਾਲਿਆਂ ਨੂੰ ਇਸ ਗੱਲ ਦਾ ਕੋਈ ਖਿਆਲ ਆ, ਨਾ ਤੁਹਾਨੂੰ ਖਿਆਲ ਸੀ। ਉਸ ਵਕਤ ਦੇ ਕਿੰਨੇ ਕੇਸ ਅਦਾਲਤਾਂ ਵਿੱਚ ਗਏ ਸਨ, ਕਿੰਨੇ ਕੇਸ ਅਖਬਾਰਾਂ ਵਿੱਚ ਛਾਏ ਸਨ। ਇੱਕ ਤੀਜੀ ਗੱਲ ਵੀ ਹੈ, ਪੱਛਮੀ ਬੰਗਾਲ ਦੇ ਵਿੱਚ ਇੱਕ ਉਪ ਚੋਣ ਹੋਣੀ ਹੈ, ਤ੍ਰਿਣਮੂਲ ਕਾਂਗਰਸ ਨੇ ਜਿਹੜਾ ਉਮੀਦਵਾਰ ਖੜਾ ਕੀਤਾ ਉਹ ਅੱਜ ਕਾਗਜ਼ ਵਾਪਸ ਲੈ ਗਿਆ। ਉਹ ਕਹਿੰਦਾ ਜੀ ਮੈਂ ਨਵੇਂ ਮੁੱਖ ਮੰਤਰੀ ਨੂੰ ਸ਼ੁਭ ਸ਼ਾਵਾਂ ਦਿੰਦਾ, ਅਤੇ ਨਵੇਂ ਮੁੱਖ ਮੰਤਰੀ ਨੇ ਆਖਿਆ ਸਿੱਧੀ ਜੀ ਗੱਲ ਆ, ਉਹਦੇ ਨਾਲ ਖਲੋ ਕੇ ਕੋਈ ਪੋਲਿੰਗ ਸਟੇਸ਼ਨ 'ਤੇ ਪੋਲਿੰਗ ਏਜੰਟ ਬਣਨ ਨੂੰ ਤਿਆਰ ਨਹੀਂ, ਅਤੇ ਚੋਣ ਕਾਹਦੇ ਸਿਰ 'ਤੇ ਲੜਨੀ, ਇਸ ਕਰਕੇ ਆਪਣਾ ਨਾਮ ਵਾਪਸ ਲੈ ਗਿਆ। ਇਹ ਗੱਲ ਹਰ ਸੂਬੇ 'ਚ, ਸਾਡੇ ਪੰਜਾਬ 'ਚ ਵੀ ਹੈ। ਹਰ ਸਰਕਾਰ, ਅਕਾਲੀ ਸਰਕਾਰ ਹੋਵੇ, ਕਾਂਗਰਸੀ ਹੋਵੇ ਜਾਂ ਹੁਣ ਵਾਲੀ ਹੋਵੇ, ਵਿਰੋਧੀ ਧਿਰ ਨੂੰ ਕਈਆਂ ਥਾਵਾਂ 'ਤੇ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਦਾ ਕੋਈ ਪੋਲਿੰਗ ਬੂਥ ਲਾਉਣ ਵਾਲਾ ਨਾ ਹੋਵੇ, ਅੰਦਰ ਪੋਲਿੰਗ ਏਜੰਟ ਨਾ ਹੋਣ। ਅਕਾਲੀਆਂ ਨਾਲ ਜਿਹੜੇ ਅਖਬਾਰ ਦਾ ਕਦੇ ਕੋਈ ਵਿਰੋਧ ਨਹੀਂ ਰਿਹਾ, ਉਸ ਅਖਬਾਰ ਨੇ ਅੱਜ ਰਿਪੋਰਟ ਛਾਪੀ ਹੈ ਦੋ ਥਾਵਾਂ ਤੋਂ ਕਿ ਉੱਥੇ ਅਕਾਲੀ ਪਾਰਟੀ ਨੂੰ ਖੜਾ ਕਰਨ ਵਾਸਤੇ ਕੋਈ ਉਮੀਦਵਾਰ ਹੀ ਨਹੀਂ ਮਿਲਿਆ। ਹੁਣ ਜੇ ਉਮੀਦਵਾਰ ਹੀ ਨਹੀਂ ਉਹਨਾਂ ਕੋਲ ਮਿਲਿਆ, ਉਹ ਦੱਸਣ ਕਿਉਂ ਨਹੀਂ ਮਿਲਿਆ? ਆਖਿਰਕਾਰ ਕੋਈ ਕਾਰਨ ਹੋਣਾ ਚਾਹੀਦਾ। ਜੇ ਵਿਰੋਧੀ ਪਾਰਟੀਆਂ ਨੂੰ ਬੰਗਾਲ ਵਿੱਚ ਵੀ ਇੱਥੇ ਵੀ ਉਮੀਦਵਾਰ ਨਹੀਂ ਮਿਲਦਾ ਤਾਂ ਦੋ ਹੀ ਗੱਲਾਂ ਹੋ ਸਕਦੀਆਂ। ਇੱਕ ਤਾਂ ਇਹ ਕਿ ਚੋਣਾਂ ਲੜਨ ਵਾਲੇ ਇੱਦਾਂ ਦੇ ਮਤਲਬੀ ਹੋ ਗਏ ਆ ਕਿ ਜਿਹੜੀ ਮਰਜ਼ੀ ਪਾਰਟੀ ਸਰਕਾਰ ਹੋਵੇ ਉਹ ਸਿਰਫ ਰਾਜ ਕਰਨ ਦੀ ਪਾਰਟੀ ਵੱਲੋਂ ਖਲੋਣਾ ਚਾਹੁੰਦੇ ਆ। ਦੂਸਰਾ ਇਹ ਕਿ ਲੋਕਾਂ 'ਚ ਇਹ ਸੁਭਾਅ ਬਣ ਗਿਆ ਰਾਜ ਕਰਨ ਦੀ ਪਾਰਟੀ ਨੂੰ ਵੋਟਾਂ ਪਾਓ, ਚਾਰ ਗ੍ਰਾਂਟਾਂ ਸ਼ਰਾਂਟਾਂ ਮਿਲ ਜਾਣਗੀਆਂ, ਆਹ ਦੂਜਿਆਂ ਤੋਂ ਕੀ ਲੈਣਾ। ਅਤੇ ਤੀਜਾ ਇਹ ਕਿ ਵਿਰੋਧੀ ਪਾਰਟੀਆਂ ਕਿਸੇ ਵੀ ਰਾਜ ਵਿੱਚ ਹੋਣ, ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਉਹ ਲੋਕਾਂ ਦੇ ਵਾਸਤੇ ਇੰਨੀਆਂ ਅਣਹੋਈਆਂ ਜਿਹੀਆਂ ਬਣ ਜਾਂਦੀਆਂ ਕਿ ਬਹੁਤਿਆਂ ਥਾਵਾਂ 'ਤੇ ਉਹਨਾਂ ਦੇ ਨਾਲ ਕੋਈ ਖਲੋਣ ਨੂੰ ਤਿਆਰ ਨਹੀਂ ਹੁੰਦਾ। ਮੈਂ ਫਿਰ ਕਹੂੰਗਾ, ਇਹ ਜਿਹੜਾ ਰੌਲਾ ਰੱਪਾ ਪੈ ਰਿਹਾ ਲੋਕਤੰਤਰ ਵਾਸਤੇ ਚੰਗਾ ਨਹੀਂ, ਪੰਜਾਬ ਦਾ ਨਾਂ ਬਦਨਾਮ ਹੋ ਰਿਹਾ, ਇਹ ਤੋਂ ਬਚਣ ਦੀ ਲੋੜ ਹੈ।
2: ਪਰ ਸਰ ਸੰਜੀਵ ਅਰੋੜਾ ਮਾਮਲੇ ਦੀ ਗੱਲ ਕਰੀਏ ਤਾਂ ਜਾਂਚ ਈਡੀ ਦੀ ਅੱਗੇ ਵੱਧ ਰਹੀ ਹੈ, ਪਾਵਰਕੌਮ ਮਹਿਕਮੇ ਨੇ ਹਜ਼ਾਰਾਂ ਦੀ ਗਿਣਤੀ 'ਚ ਫੋਨ ਖਰੀਦੇ, ਮਹਿੰਗੇ ਭਾਅ ਖਰੀਦੇ ਹੈ, ਇਹ ਜਾਂਚ ਕਿੱਧਰ ਨੂੰ ਜਾ ਸਕਦੀ ਆ?
3: ਕਹਿੰਦੇ ਬੇਅੰਤ ਸਿੰਘ ਆ ਗਿਆ ਮੁੱਖ ਮੰਤਰੀ, ਉਹਦੇ ਵਕਤ ਕਿਸਾਨਾਂ ਦੀਆਂ ਸਸਤੀਆਂ ਜ਼ਮੀਨਾਂ ਲਈਆਂ ਜੀ, ਇੰਡਸਟਰੀ ਲਾਉਣੀ ਆ
2: ਜੀ,
3: ਸੱਚਮੁੱਚ ਦੀ ਇੰਡਸਟਰੀ ਨਹੀਂ ਲਈ, ਜਿਨ੍ਹਾਂ ਤੋਂ ਸਸਤੀਆਂ ਜ਼ਮੀਨਾਂ ਲਈਆਂ ਸੀ ਉਹ ਹੌਕੇ ਭਰਦੇ ਰਹਿ ਗਏ ਜਦੋਂ ਉਹਨਾਂ ਵੇਖਿਆ ਕਿ ਉਹਨਾਂ ਤੋਂ ਕੱਖਾਂ ਦੇ ਪਾਸ ਸਰਕਾਰ ਨੇ ਖਰੀਦ ਕੇ ਤੇ ਕਲੋਨਾਈਜ਼ਰਾਂ ਨੂੰ ਦੇਤੀਆਂ ਸਸਤੀਆਂ, ਤੇ ਇਹਨਾਂ ਨੇ ਕੱਖਾਂ ਤੋਂ ਕਰੋੜਾਂ ਬਣਾ ਲਏ। ਹੁਣ ਜਦੋਂ ਇਹ ਮੰਤਰੀ ਬਣਿਆ ਪੰਜਾਬ ਦਾ, ਇੰਨਾ ਪਾਵਰਫੁਲ ਬਣ ਗਿਆ ਕਿ ਜਿਹੜਾ ਵੀ ਮਹਿਕਮਾ ਉਹ ਇਹਨੂੰ ਦੇ ਦਿਓ। ਜਦੋਂ ਦਾ ਬਿਜਲੀ ਮਹਿਕਮੇ ਦਾ ਮੰਤਰੀ ਬਣਿਆ, ਉਸ ਦਿਨ ਤੋਂ ਬਾਅਦ ਕੁਝ ਦਿਨ ਇਹੋ ਜਿਹਾ ਨਹੀਂ ਗਿਆ ਜਦੋਂ ਬਿਜਲੀ ਮਹਿਕਮੇ ਦੇ ਅੰਦਰੋਂ ਇਹਦੇ ਖਿਲਾਫ਼ ਆਵਾਜ਼ਾਂ ਨਾ ਉੱਠੀਆਂ ਹੋਣ। ਪਬਲਿਕ 'ਚੋਂ ਘੱਟ ਉੱਠਦੀਆਂ ਸੀ, ਹੁਣ ਪਬਲਿਕ 'ਚੋਂ ਵੀ ਉੱਠਦੀਆਂ। ਇਹਦੀ ਗ੍ਰਿਫਤਾਰੀ ਵਾਲੇ ਦਿਨ ਕਿੰਨੀਆਂ ਥਾਵਾਂ 'ਤੇ ਰੋਸ ਪ੍ਰਦਰਸ਼ਨ ਹੋਏ, ਕੱਲ੍ਹ ਇਹਦੀ ਪੇਸ਼ੀ ਸੀ, ਅਖਬਾਰਾਂ ਕਹਿੰਦੀਆਂ ਘਰ ਦੇ ਜੀਆਂ ਦੇ ਗੱਲ ਲੱਗ ਲੱਗ ਕੇ ਸੰਜੀਵ ਅਰੋੜਾ ਰੋਂਦਾ ਸੀ। ਇਹ ਸਥਿਤੀਆਂ ਜਿਹੜੀਆਂ ਨੇ, ਬਾਕੀ ਜਿਹੜੇ ਲੋਕ ਉਹਨਾਂ ਨੂੰ ਇਹ ਸੋਚਣਾ ਚਾਹੀਦਾ
2: ਜੀ,
3: ਆਮ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਆ, ਇਹਨਾਂ ਦੀ ਹਸ਼ਰ ਤੋਂ ਸਿੱਖੋ। ਇਸ ਵੇਲੇ ਦੋ ਮੰਤਰੀ ਪੰਜਾਬ ਦੇ ਜੇਲ੍ਹ 'ਚ, ਇੱਕ ਮੰਤਰੀ ਪਹਿਲਾਂ ਜੇਲ੍ਹ ਕੱਟ ਆਇਆ, ਦੋ ਤਿੰਨ MLA ਜੇਲ੍ਹ ਜੂਲ ਕੱਟ ਆਏ ਨੇ, ਬਾਹਰ ਜਮਾਨਤਾਂ 'ਤੇ ਫਿਰਦੇ ਨੇ, ਬਾਕੀਆਂ ਨੂੰ ਸਿੱਖਣਾ ਚਾਹੀਦਾ।
2: ਪੰਨੂ ਸਾਹਿਬ, ਅਗਲੀ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਅਵਾਰਾ ਕੁੱਤੇ ਜਾਂ ਕਹਿ ਲਈਏ ਬੇਸਹਾਰਾ ਕੁੱਤੇ, ਇਹਨਾਂ ਦੇ ਮਾਮਲੇ 'ਤੇ ਸੁਣਵਾਈ ਹੋਈ ਹੈ, ਸਖ਼ਤ ਟਿੱਪਣੀਆਂ ਕੀਤੀਆਂ ਨੇ। ਅਦਾਲਤ ਵਿੱਚ ਤਾਂ ਇਹ ਵੀ ਕਹਿ ਦਿੱਤਾ ਗਿਆ ਜਿਹੜੇ ਕੁੱਤੇ ਖਤਰਨਾਕ ਨੇ ਜ਼ਹਿਰ ਦਾ ਟੀਕਾ ਲਗਾ ਦਿੱਤਾ ਜਾਵੇ, ਹਾਲਾਂਕਿ ਮਾਹੌਲ ਵੀ ਭੱਖ ਸਕਦਾ। ਤੁਸੀਂ ਇਸ ਖ਼ਬਰ ਨੂੰ ਕਿਵੇਂ ਦੇਖਦੇ ਹਾਂ?
3: ਦੇਖੋ, ਮੈਂ ਹਰ ਤਰ੍ਹਾਂ ਦੀ ਜੀਵ ਹੱਤਿਆ ਦੇ ਖਿਲਾਫ਼ ਹਾਂ, ਮੇਰੀ ਇਸ ਭਾਵਨਾ ਦੇ ਵਿੱਚੋਂ ਹੀ ਇਹ ਗੱਲ ਹੋਰ ਨਿਕਲਦੀ ਹੈ। ਕੱਲ੍ਹ ਮੈਂ ਇੱਕ ਪ੍ਰੋਗਰਾਮ ਕੀਤਾ ਸੀ, ਕੁਝ ਲੋਕ ਕਹਿੰਦੇ ਬੱਚੇ ਵੱਧ ਪੈਦਾ ਕਰੋ, ਉਹਦੇ 'ਤੇ ਇੱਕ ਸੱਜਣ ਨੇ ਟਿੱਪਣੀ ਕੀਤੀ ਹੈ, ਉਹ ਸ਼ੇਰਨੀ ਦਾ ਇੱਕ ਪੁੱਤ ਵਧੀਆ ਹੁੰਦਾ, ਸ਼ੇਰ ਪੁੱਤ ਜੰਮਣਾ ਚਾਹੀਦਾ, ਬਹੁਤਿਆਂ ਦੀ ਲੋੜ ਨਹੀਂ। ਮੈਂ ਸ਼ੇਰਾਂ ਦੇ ਪੱਖ ਵਿੱਚ ਨਹੀਂ। ਤੁਹਾਨੂੰ ਪਤਾ ਸ਼ੇਰ ਜੋ ਜੰਗਲ ਵਿੱਚ ਰਹਿੰਦਾ ਜਾਂ ਚਿੜੀਆ ਘਰ 'ਚ ਵੀ ਰੱਖੋ, ਉਹ ਘਾਹ ਨਹੀਂ ਖਾਂਦਾ, ਮਾਸ ਖਾਂਦਾ। ਜਿਹੜੇ ਬਾਕੀ ਦੇ ਜੀਵ ਹੈ ਉਹ ਸਿਰਫ ਇਸ ਕਰਕੇ ਜੰਮਦੇ ਆ ਕਿ ਸਾਨੂੰ ਸ਼ੇਰ ਖਾ ਲੇ। ਦੂਸਰੀ ਮੈਂ ਬੇਨਤੀ ਕਰਾਂ
2: ਜੀ,
3: ਕੁੱਤਿਆਂ ਦੇ ਸਵਾਲ ਦੇ ਉੱਤੇ, ਕੁੱਤਿਆਂ ਨਾਲ ਪ੍ਰੇਮ ਦਾ ਵਿਖਾੜਾ ਕਰਨ ਵਾਲੇ, ਆਂਢ ਗੁਆਂਢ ਬਾਕੀ ਭਾਈਚਾਰੇ ਬਾਕੀ ਸਮਾਜ ਦੇ ਨਾ ਭਾਵਨਾਵਾਂ ਦੀ ਕਦਰ ਕਰਦੇ, ਨਾ ਉਹਨਾਂ ਦੀ ਇੱਜ਼ਤ ਦੀ, ਨਾ ਇਸ ਗੱਲ ਦੀ ਕਿ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ। ਉਹ ਸਿਰਫ ਆਪਣੇ ਆਪ ਨੂੰ ਹੀ ਜ਼ਿਆਦਾ ਉੱਪਰ ਸਮਝ ਲੈਂਦੇ, ਉਹਦਾ ਕਰਕੇ ਨੁਕਸਾਨ ਹੋ ਰਿਹਾ। ਸਾਡੇ ਪੰਜਾਬ ਦੇ ਵਿੱਚ ਹਰ ਮਹੀਨੇ 2 ਜਾਂ 3 ਲੋਕ ਕੁੱਤਿਆਂ ਦਾ ਸ਼ਿਕਾਰ ਹੁੰਦੇ ਆ, ਅਤੇ ਬਾਅਦ 'ਚ ਉਹਨਾਂ ਦੀਆਂ ਬੋਟੀਆਂ ਚੁਗਣੀਆਂ ਪੈਂਦੀਆਂ, ਬਹੁਤਾਂ ਹੋ ਰਹੀਆਂ ਨੇ, ਵੱਡਿਆਂ ਦੀਆਂ ਹੋ ਰਹੀਆਂ, ਬਜ਼ੁਰਗਾਂ ਦੀਆਂ ਵੀ, ਬੱਚਿਆਂ ਦੀਆਂ ਵੀ, ਉਹਦਾ ਦੁੱਖ ਨਹੀਂ ਮਨਾਇਆ ਜਾਂਦਾ। ਪਰ ਮੈਂ ਇੱਕ ਗੱਲ ਪੁੱਛਦਾ
2: ਜੀ,
3: ਵੀ ਅਦਾਲਤਾਂ ਵਿੱਚ ਜਾ ਕੇ ਆਖਣਾ ਕਿ ਕੁੱਤਾ ਬੜਾ ਮਾਸੂਮ ਹੈ, ਪਰ ਉਸਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਆਖਿਆ ਸੀ ਤੁਸੀਂ ਕੁੱਤਿਆਂ ਦੀ ਮਹਾਨਤਾ ਦੇ ਗੁਣ ਨੇ ਇੱਥੇ ਆ ਕੇ ਗਾਓ, ਕੁੱਤਿਆਂ ਤੋਂ ਸਮਾਜ ਨੂੰ ਵੀ ਬਚਾਉਣ ਦੀ ਲੋੜ ਹੈ। ਮੈਨੂੰ ਪਤਾ ਸਰਕਾਰਾਂ ਨੇ ਸਕੀਮਾਂ ਬਣਾਈਆਂ ਕੁੱਤਿਆਂ ਦੀ ਨਸਬੰਦੀ ਕਰ ਦਿਓ ਤਾਂ ਕਿ ਕੁੱਤਿਆਂ ਦੀ ਗਿਣਤੀ ਘੱਟ ਸਕੇ। ਕਦੇ ਕਿਸੇ ਸਰਕਾਰ ਨੇ ਪੜਤਾਲ ਕਰਾਈ ਹੈ ਕਿ ਨਸਬੰਦੀ ਅਸਲ ਵਿੱਚ ਹੁੰਦੀ ਵੀ ਹੈ ਕਿ ਕਾਗਜ਼ਾਂ 'ਚ ਹੁੰਦੀ ਹੈ? ਲੋਕ ਸ਼ਿਕਾਇਤਾਂ ਕਰਦੇ ਆ, ਇਹ ਸਾਰਾ ਕੁਝ ਆਮ ਵਾਪਰਦਾ, ਪੰਜਾਬ ਵਿੱਚ ਵਾਪਰਦਾ, ਹਰਿਆਣੇ 'ਚ ਵਾਪਰਦਾ, ਦਿੱਲੀ ਸ਼ਹਿਰ 'ਚ ਵਾਪਰਦਾ, ਕਿਹੜੀ ਥਾਂ ਜਿੱਥੇ ਨਹੀਂ ਵਾਪਰਦਾ? ਹਾਂ, ਜਿਹੜੇ VIP ਇਲਾਕੇ ਉਹਨਾਂ 'ਚ ਨਹੀਂ ਵਾਪਰਦਾ, ਉੱਥੇ ਕੁੱਤੇ ਨਹੀਂ ਜਾਂਦੇ, ਕਿਉਂਕਿ ਉਹ ਵੀ VIP ਕਾਨੂੰਨ ਤੋਂ ਡਰਦੇ। ਜੇ ਸੁਪਰੀਮ ਕੋਰਟ ਨੇ ਆਖਿਆ ਸੀ ਜਨਤਕ ਥਾਵਾਂ 'ਤੇ ਕੁੱਤੇ ਨਹੀਂ ਹੋਣੇ ਚਾਹੀਦੇ, ਰੁਕਣਾ ਚਾਹੀਦਾ। ਮੈਂ ਕਈ ਸਾਲ ਪਹਿਲਾਂ ਜਦੋਂ ਅਖਬਾਰ ਦਾ ਐਡੀਟਰ ਹੁੰਦਾ ਸੀ, ਮੇਰੇ ਕੋਲ ਪ੍ਰੈਸ ਨੋਟ ਲੈ ਕੇ ਆ ਗਏ ਕੁੱਤਿਆਂ ਨਾਲ ਪ੍ਰੇਮ ਕਰਨ ਵਾਲੇ, ਜਦੋਂ ਉਹਨਾਂ ਦਾ ਪ੍ਰੈਸ ਨੋਟ ਪੜਿਆ
2: ਜੀ,
3: ਕੁੱਤਿਆਂ ਨਾਲ ਪ੍ਰੇਮ ਨਾਲ ਭਰਿਆ ਪਿਆ ਸੀ, ਮੈਂ ਕਿਹਾ ਤੁਹਾਨੂੰ ਪਤਾ ਕੁੱਤੇ ਵਾਰਦਾਤਾਂ ਕਰਦੇ ਆ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS।
8: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ, ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
3: ਕਹਿੰਦੇ ਜੀ ਉਹ ਚ ਲੋਕਾਂ ਦਾ ਕਸੂਰ ਹੁੰਦਾ। ਮੈਂ ਕਿਹਾ ਲੋਕੀ ਮਰਨਾ ਚਾਹੁੰਦੇ ਉਹਨਾਂ ਦਾ ਕਸੂਰ ਹੁੰਦਾ। ਤੁਸੀਂ ਕੀ ਕਰਦੇ ਹੋ? ਅਸੀਂ ਤਾਂ ਜੀ ਕੁੱਤਿਆਂ ਨਾਲ ਬਹੁਤ ਪਿਆਰ ਕਰਦੇ ਹਾਂ, ਕੁੱਤਾ ਬਿਲਕੁਲ ਨਹੀਂ ਮਾਰਨਾ ਚਾਹੀਦਾ, ਕੁੱਤਾ ਬੜਾ ਮਾਸੂਮ ਹੁੰਦਾ। ਮੈਂ ਕਿਹਾ ਭੇਡ ਤੋਂ ਵੱਧ ਕਿਹੜਾ ਮਾਸੂਮ ਜਾਨਵਰ ਹੈ? ਉਹਦੀ ਉੱਨ ਵੀ ਲਾਹ ਲਈ ਜਾਂਦੀ ਹੈ, ਮਾਸ ਵੀ ਉਹਦਾ ਖਾ ਲਿਆ ਜਾਂਦਾ। ਰੋਜ਼ ਤੁਹਾਡੇ ਸ਼ਹਿਰ 'ਚ 2000 ਭੇਡਾਂ ਮਾਰ ਕੇ ਉਹਨਾਂ ਦਾ ਮਾਸ ਹੋਟਲਾਂ ਢਾਬਿਆਂ 'ਚ ਵਰਤਾਇਆ ਜਾਂਦਾ, ਤੁਸੀਂ ਕਦੇ ਉਹਨਾਂ ਬਾਰੇ ਵੀ ਆਵਾਜ਼ ਉਠਾਈ? ਮੈਨੂੰ ਕਹਿੰਦੇ ਜੀ ਤੁਹਾਡਾ ਤਾਂ ਫਿਰ ਇਰਾਦਾ ਹੀ ਇਹ ਬਣਿਆ ਕਿ ਤੁਸੀਂ ਸਾਡਾ ਪ੍ਰੈਸ ਨੋਟ ਨਹੀਂ ਲਾਉਣਾ। ਮੈਂ ਕਿਹਾ ਮੈਂ ਪ੍ਰੈਸ ਨੋਟ ਤੁਹਾਡਾ ਲਵਾ ਦੂੰਗਾ, ਪਰ ਮੈਂ ਇਹ 'ਤੇ ਵੱਖਰੇ ਤੌਰ 'ਤੇ ਟਿੱਪਣੀ ਆਪਣੀ ਜ਼ਰੂਰ ਲਿਖੂੰਗਾ ਕਿ ਇਸ ਕੁੱਤਿਆਂ ਨਾਲ ਪ੍ਰੇਮ ਦੇ ਉਹਲੇ ਹੇਠ ਵੀ ਸਮਾਜ ਦੀ ਚਿੰਤਾ ਭੁਲਾਈ ਪਈ ਹੈ, ਸਿਰਫ ਕੁੱਤਿਆਂ ਦਾ ਪ੍ਰੇਮ ਯਾਦ ਕਰ ਰੱਖਦੇ ਤੁਸੀਂ। ਅੱਜ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ, ਮੈਂ ਬਿਲਕੁਲ ਨਹੀਂ ਕਹਿੰਦਾ ਕਿ ਸੁਪਰੀਮ ਕੋਰਟ ਨੇ ਕਿਹਾ ਤੇ ਇੰਜੈਕਸ਼ਨ ਲਾ ਲਾ ਕੇ ਕੁੱਤੇ ਮਾਰ ਦਿਓ, ਪਰ ਮੈਂ ਇਹ ਕਹੂੰਗਾ ਕਿ ਕੁੱਤਿਆਂ ਤੋਂ ਜਿਹੜੇ ਸਮਾਜ ਲਈ ਖਤਰੇ ਪੈਦਾ ਹੁੰਦੇ ਆ, ਉਹਨਾਂ ਖਤਰਿਆਂ ਤੋਂ ਸਮਾਜ ਨੂੰ ਮਨੁੱਖਤਾ ਨੂੰ ਬਚਾਉਣ ਵਾਸਤੇ ਜੋ ਵੀ ਯਤਨ ਕੀਤੇ ਜਾਣੇ ਚਾਹੀਦੇ ਆ ਉਹ ਕੀਤੇ ਜਾਣੇ ਚਾਹੀਦੇ ਆ, ਜੋ ਵੀ ਕੀਤੇ ਜਾ ਸਕਦੇ ਆ। ਇਹ 'ਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ, ਪ੍ਰਸ਼ਾਸਨ ਨੂੰ ਇਹਦੇ ਧਿਆਨ ਜ਼ਰੂਰ ਦੇਣਾ ਚਾਹੀਦਾ, ਘੱਟੋ ਘੱਟ ਅਦਾਲਤ ਦਾ ਫੈਸਲਾ ਤਾਂ ਮੰਨ ਲੈਣਾ ਚਾਹੀਦਾ।
2: ਇਹ ਗੱਲ ਪੰਨ ਸਾਹਿਬ ਬਿਲਕੁਲ ਠੀਕ ਹੈ, ਯਤਨ ਕੁਛ ਕਰਨ ਦੀ ਜ਼ਰੂਰਤ ਹੈ ਕਿਉਂਕਿ ਵਾਰਾ ਕੁੱਤੇ ਦੀ ਗਿਣਤੀ ਵੱਧਦੀ ਪਈ ਹੈ। ਅਗਲੀ ਗੱਲ ਜੇਕਰ ਕਰੀਏ, ਅਸੀਂ ਬੀਮੇ ਦੇ ਵਿੱਚ ਫਰੋਡ ਹੋ ਰਿਹਾ, ਗੁਜਰਾਤ ਤੇ ਰਾਜਸਥਾਨ ਤੋਂ ਖਬਰਾਂ ਨੇ, ਬਹੁਤ ਸਾਰੇ ਲੋਕਾਂ ਦੇ ਨਾਲ ਬੀਮੇ ਦੇ ਨਾਂ ਤੇ ਧੋਖਾ ਹੋਇਆ, ਕਰੋੜਾਂ ਰੁਪਏ ਏਜੰਟ ਵਿੱਚੋਂ ਕਮਾ ਗਏ ਹੈ, ਇਹ ਪੂਰਾ ਮਾਮਲਾ ਕੀ ਆ?
3: ਜੇ ਗੁਜਰਾਤ ਵਿੱਚ ਵੀ ਇਹ ਕੁਛ ਹੋ ਜਾਂਦਾ।
7: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਤੇ ਸਰਕਾਰ ਤਾਂ ਉਸ ਪਾਰਟੀ ਦੇ ਜਿਹੜੇ ਕਹਿੰਦੇ ਸੀ ਸਾਰੇ ਦੇਸ਼ ਦੇ ਵਿੱਚ ਅਸੀਂ ਗੁਜਰਾਤ ਮਾਡਲ ਲਾਗੂ ਕਰਨਾ, ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪ ਹੀ ਪਾਰਲੀਮੈਂਟ 'ਚ ਖਲੋ ਕੇ ਆਖਿਆ ਸੀ ਕੋਈ ਗੁਜਰਾਤ ਮਾਡਲ ਨਹੀਂ ਹੁੰਦਾ। ਉਹਨਾਂ ਨਾਲ ਅਗਲੀ ਆਖੀ ਸੀ ਮੇਰੇ ਗੁਜਰਾਤ ਦੇ ਵਿੱਚ ਹੀਰਿਆਂ ਦਾ ਸ਼ਹਿਰ ਸੂਰਤ ਵੀ ਆ ਜਿੱਥੇ ਲੋਕ ਕਰੋੜਾਂ ਦੀਆਂ ਤਨਖਾਹਾਂ ਲੈਂਦੇ ਆ, ਪਰ ਮੇਰੇ ਗੁਜਰਾਤ ਦੇ ਵਿੱਚ ਰਣਕਸ਼ ਦਾ ਉਹ ਇਲਾਕਾ ਵੀ ਜਿੱਥੇ ਲੋਕ ਗਰੀਬੀ ਹਟਾਉਂਦੇ ਆ, ਉੱਥੇ ਅੰਤਾਂ ਦੀ ਗਰੀਬੀ ਵੀ ਆ, ਅੰਤਾਂ ਦੀ ਅਮੀਰੀ ਵੀ ਆ, ਅੱਧ ਵਿਚਾਲੇ ਖੜ੍ਹੇ ਕਿਸਾਨ ਵੀ ਆ। ਇੱਕ ਗੁਜਰਾਤ ਦੇ ਅੰਦਰ ਕਈ ਕਿਸਮ ਦੇ ਗੁਜਰਾਤ ਨੇ, ਇਸ ਕਰਕੇ ਗੁਜਰਾਤ ਦਾ ਕੋਈ ਗੁਜਰਾਤ ਮਾਡਲ ਨਹੀਂ ਹੋ ਸਕਦਾ। ਪਰ ਉਹਨਾਂ ਦੇ ਪ੍ਰਸ਼ੰਸਕ ਫਿਰ ਵੀ ਕਹਿੰਦੇ ਰਹੇ ਸੀ ਗੁਜਰਾਤ ਮਾਡਲ ਸਾਰੇ ਦੇਸ਼ 'ਚ ਲਾਗੂ ਕਰਨਾ। ਜੇ ਗੁਜਰਾਤ ਦੇ ਵਿੱਚੋਂ ਜੁਰਮ ਬਿਲਕੁਲ ਬੰਦ ਹੋ ਗਏ ਹੁੰਦੇ, ਜੇ ਗੁਜਰਾਤ ਵਿੱਚ ਠੱਗੀ ਠੋਰੀ ਬੰਦ ਹੋ ਗਈ ਹੁੰਦੀ, ਜੇ ਗੁਜਰਾਤ ਵਿੱਚ ਚੋਰੀਆਂ ਬੰਦ ਹੋ ਗਈਆਂ ਹੁੰਦੀਆਂ, ਜੇ ਗੁਜਰਾਤ ਦੇ ਵਿੱਚ ਮਾਈਨਿੰਗ ਬੰਦ ਹੋ ਗਈ ਹੁੰਦੀ, ਸ਼ਰਾਬਬੰਦੀ ਕਰਨ ਦੇ ਬਾਵਜੂਦ ਸ਼ਰਾਬ ਅਜੇ ਤੱਕ ਉੱਥੇ ਵਿਕੀ ਜਾਂਦੀ ਹੈ, ਜੇ ਉਹ ਬੰਦ ਹੋ ਗਈ ਹੁੰਦੀ, ਫਿਰ ਆਖਿਆ ਜਾ ਸਕਦਾ ਸੀ ਇਹ ਗੁਜਰਾਤ ਮਾਡਲ ਸਾਰੇ ਦੇਸ਼ ਵਿੱਚ ਲਾਗੂ ਕਰ ਦਿਓ। ਇਹੋ ਜਿਹਾ ਕੁਛ ਨਹੀਂ ਹੋ ਰਿਹਾ, ਜਿੱਦਾਂ ਦਾ ਬਾਕੀ ਰਾਜਾਂ ਵਿੱਚ ਹੈ ਉਹੋ ਜਿਹਾ ਹਾਲ ਉੱਥੇ ਆ। ਹਾਂ, ਇਹ ਜ਼ਰੂਰ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਂ ਦੇ ਉੱਤੇ ਇੱਕ ਪਾਰਟੀ ਨੂੰ ਵੋਟਾਂ ਮਿਲ ਜਾਂਦੀਆਂ। ਆ ਜਿਹੜੇ ਤੁਸੀਂ ਇੰਸ਼ੋਰੈਂਸ ਦੀ ਗੱਲ ਆਖੀ ਆ, ਇਹੋ ਜਿਹਾ ਇੱਥੇ ਕੋਈ ਪਹਿਲਾ ਫਰਾਡ ਆ? ਇੱਦਾਂ ਦੇ ਕਈ ਫਰਾਡ ਪਹਿਲਾਂ ਵੀ ਹੋਏ ਆ, ਅਗਾਂਹ ਵੀ ਹੋਣੇ ਆ, ਵੱਡੇ ਵੱਡੇ ਫਰਾਡ ਉੱਥੇ ਹੋ ਰਹੇ। ਪਰ ਜਿਨ੍ਹਾਂ ਨੇ ਬੈਂਕਾਂ ਨਾਲ ਠੱਗੀਆਂ ਮਾਰੀਆਂ ਵਿਦੇਸ਼ਾਂ ਨੂੰ ਭੱਜ ਗਏ, ਉਹਨਾਂ ਦਾ ਸੰਬੰਧ ਉਸ ਸੂਬੇ ਨਾਲ ਵੀ ਸੀ, ਨਾਲ ਦੇ ਸੂਬਿਆਂ ਨਾਲ, ਮੁੰਬਈ ਨਾਲ ਵੀ ਸੀ, ਦਿੱਲੀ ਨਾਲ ਵੀ ਸੀ, ਕਰਨਾਟਕਾ ਨਾਲ ਵੀ ਸੀ, ਕਿਹਦੇ ਨਾਲ ਵੀ ਸੀ? ਇਸ ਕਰਕੇ ਅਸੀਂ ਹਰ ਗੱਲ ਨੂੰ ਗੁਜਰਾਤ ਨਾਲ ਜੋੜ ਕੇ ਨਾ ਵੇਖੀਏ। ਹੁਣ ਗੁਜਰਾਤ ਵਿੱਚ ਇੰਸ਼ੋਰੈਂਸ ਦਾ ਫਰਾਡ ਹੋਇਆ, ਇਹੋ ਜਿਹੇ ਫਰਾਡ ਤੇ ਸਾਡੇ ਆਸ ਪਾਸ ਕਈ ਹੋਏ। ਇੱਕ ਖਬਰ ਸੀ, ਇੱਕ ਮੁੰਡੇ ਨੇ ਮਾਪਿਆਂ ਦੀ ਇੰਸ਼ੋਰੈਂਸ ਕਰਾ ਕੇ, ਘਰਵਾਲੀ ਦੀ ਇੰਸ਼ੋਰੈਂਸ ਕਰਾ ਕੇ, ਪਹਿਲਾਂ ਇੱਕ ਨੂੰ ਮਾਰ ਕੇ ਇੰਸ਼ੋਰੈਂਸ ਦੇ ਪੈਸੇ ਲਏ, ਫਿਰ ਦੂਜੇ ਨੂੰ ਮਾਰ ਕੇ ਲਿਆ, ਤੀਜੇ ਦੇ ਲੈਣ ਤੋਂ ਪਹਿਲਾਂ ਪਹਿਲਾਂ ਪਤਾ ਲੱਗ ਗਿਆ ਇੱਦਾਂ ਦੀਆਂ ਠੱਗੀਆਂ ਇਸ ਦੇਸ਼ ਵਿੱਚ ਸਭ ਥਾਵਾਂ 'ਤੇ ਚੱਲੀ ਜਾਂਦੀਆਂ। ਸੋ ਅਸੀਂ ਜਿਹੜੀਆਂ ਠੱਗੀਆਂ ਦਾ ਕੇਸ ਹੁਣ ਗੁਜਰਾਤ ਦੇ ਵਿੱਚੋਂ ਆਇਆ ਇੰਸ਼ੋਰੈਂਸ ਦਾ, ਇਹਨੂੰ ਗੁਜਰਾਤ ਦਾ ਕੇਸ ਨਾ ਸਮਝੀਏ। ਇਹਨੂੰ ਭਾਰਤ ਵਿੱਚ ਇਹੋ ਜਿਹੇ ਹਜ਼ਾਰਾਂ ਨਹੀਂ ਲੱਖਾਂ ਕਹਿ ਲਓ ਉਹਨਾਂ ਫਰਾਡਾਂ 'ਚੋਂ ਇੱਕ ਫਰਾਡ ਦੀ ਇੱਕ ਹੋਰ ਬਣ ਗਈ। ਵੇਖੀਏ ਇਹ ਤੋਂ ਬਾਅਦ ਕਿਸ ਸੂਬੇ ਨਾਲ ਨਾ ਜੋੜੀਏ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਪਨੂ ਸਾਹਿਬ, ਮਿਡਲ ਈਸਟ ਦੇ ਹਾਲਾਤ ਖਰਾਬ ਚੱਲਦੇ ਆ, ਵਿਸ਼ਵ ਦੇ ਕਈ ਦੇਸ਼ਾਂ ਦੀ ਅਰਥ ਵਿਵਸਥਾ ਮੂਧੇ ਮੂੰਹ ਡਿੱਗ ਰਹੀ ਹੈ, ਸ਼ੇਅਰ ਬਾਜ਼ਾਰ ਵੀ ਟੁੱਟਦਾ ਪਿਆ, ਹਰ ਰੋਜ਼ ਖਬਰਾਂ ਆਉਂਦੀਆਂ ਨੇ। ਉੱਥੋਂ ਹੀ ਖਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਹਨਾਂ ਨੇ ਸ਼ੇਅਰ ਮਾਰਕੀਟ 'ਚੋਂ 800 ਕਰੋੜ ਰੁਪਈਆ ਕਮਾ ਲਿਆ, ਤੇ ਕਿਹਾ ਜਾ ਰਿਹਾ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਨੇ। ਦੋਸ਼ ਜਿਹੜੇ ਲੱਗਦੇ ਆ, ਪੂਰੀ ਖਬਰ ਕੀ ਆ?
3: ਉਹ ਵੀ ਦੋਸ਼ ਲੱਗਦੇ ਲੱਗੀ ਜਾਣ, ਜਦੋਂ ਤੱਕ ਉਹ ਇਹਨਾਂ ਦੋਸ਼ਾਂ ਨੂੰ ਮੰਨਦਾ ਹੀ ਨਹੀਂ
2: ਜੀ,
3: ਤੇ ਕੀ ਇਹਨਾਂ ਦੋਸ਼ਾਂ ਨਾਲ ਫਰਕ ਕਿਉਂ ਪੈਂਦਾ? ਜਦੋਂ ਪਹਿਲੀ ਵਾਰੀ ਬਣਿਆ ਸੀ ਰਾਸ਼ਟਰਪਤੀ, ਉਹਨੇ ਉਸ ਵਕਤ ਕਿਹੜੇ ਕਿਹੜੇ ਦੇਸ਼ਾਂ 'ਚ ਜਾ ਕੇ ਸਰਕਾਰ ਦੀਆਂ ਨੀਤੀਆਂ ਦੇ ਨਾਂ 'ਤੇ, ਪਰਿਵਾਰ ਦੀਆਂ ਨੀਤੀਆਂ ਚਲਾਈਆਂ, ਆਪਣੇ ਪੁੱਤਰ ਨੂੰ ਅਤੇ ਜਵਾਈ ਨੂੰ ਕਈਆਂ ਥਾਵਾਂ ਤੋਂ ਬਿਜ਼ਨਸ ਦੇ ਫਾਇਦੇ ਪਹੁੰਚਾਏ ਸੀ। ਫਿਰ ਜਦੋਂ ਪਹਿਲੀ ਵਾਰੀ ਇਹ ਰਾਸ਼ਟਰਪਤੀ ਬਣਿਆ, ਉਦੋਂ ਹੀ ਇੱਕ ਵਾਰੀ ਇਹ ਗੱਲ ਹੋਈ ਸੀ ਕਿ ਇਹਦੇ ਉਪ ਰਾਸ਼ਟਰਪਤੀ ਨੇ, ਵਾਈਸ ਪ੍ਰੈਜੀਡੈਂਟ ਨੇ ਕਿਤੇ ਜਾਣਾ ਸੀ, ਕਾਫਲੇ ਸਮੇਤ ਜਾਣਾ ਸੀ, ਉੱਥੇ ਜਾ ਕੇ 5-star ਹੋਟਲ 'ਚ ਰਹਿਣਾ ਸੀ, ਕਿੰਨੇ ਸਾਰੇ ਹੋਰ ਸਨ, ਸਾਰਿਆਂ ਨੂੰ ਛੱਡ ਕੇ ਉਹ ਜਿੱਥੇ ਜਾਂਦਾ ਸੀ ਆਪਣੇ ਵਾਲੇ ਹੋਟਲ ਦੀ, ਟਰੰਪ ਹੋਟਲ ਦੀ ਬੁਕਿੰਗ ਕਰਵਾਉਂਦੇ ਸੀ। ਇਸ ਗੱਲ ਦਾ ਰੌਲਾ ਪਿਆ ਸੀ ਕਿ ਕੀ ਦੇਸ਼ ਦੇ ਰਾਸ਼ਟਰਪਤੀ ਦਾ ਨਾਂ ਇੰਨਾ ਹਲਕਾ ਕਿ ਇਹੋ ਜਿਹੇ ਕਮਾਈ ਵਾਸਤੇ ਵੀ ਉਹਦੇ ਹੋਟਲਾਂ ਦੀ ਵਰਤੋਂ ਕੀਤੀ ਜਾ ਸਕੇ। ਅਤੇ ਉਹਨੇ ਆਖਿਆ ਇਹ 'ਚ ਕੋਈ ਮਾੜੀ ਗੱਲ ਨਹੀਂ। ਆਮ ਤੌਰ 'ਤੇ ਇਸ ਗੱਲ ਦੀ ਸ਼ਰਮ ਰੱਖੀ ਜਾਂਦੀ ਹੈ ਕਿ ਜਿਹੜਾ ਸਰਕਾਰ ਚਲਾਉਣ ਵਾਲਾ ਵਿਅਕਤੀ ਹੈ ਉਹ ਸਰਕਾਰ ਦਾ ਫਾਇਦਾ ਆਪਣੇ ਪਰਿਵਾਰ ਦੇ ਬਿਜ਼ਨਸ ਵਾਸਤੇ ਨਾ ਲਵੇ। ਇਹ ਬਿਮਾਰੀ ਤਾਂ ਸਾਡੇ ਪੰਜਾਬ ਵਿੱਚ ਵੀ ਹੈ, ਇਹ ਬਿਮਾਰੀ ਯੂਪੀ ਵਿੱਚ ਵੀ ਹੈ, ਇਹ ਬਿਮਾਰੀ ਭਾਰਤ ਵਿੱਚ ਵੀ ਹੈ, ਪਾਕਿਸਤਾਨ ਵਿੱਚ ਵੀ, ਹੋਰ ਥਾਵਾਂ 'ਤੇ ਵੀ ਹੈ। ਟਰੰਪ ਇਸ ਵੇਲੇ
2: ਜੀ
3: ਸੰਸਾਰ ਪੂਰਾ ਪਿੰਡ ਜਾਣਿਆ ਜਾਂਦਾ, ਉਹ ਆਪਣੇ ਆਪ ਨੂੰ ਉਸ ਪਿੰਡ ਦਾ ਸਰਪੰਚ ਸਮਝਦਾ, ਅਤੇ ਜੋ ਕੁਛ ਸਾਰੇ ਪਿੰਡ 'ਚ ਹੋ ਰਿਹਾ, ਯਾਨੀ ਜੋ ਕੁਛ ਸਾਰੇ ਸੰਸਾਰ ਦੇ ਠੱਗੀ ਠੋਰੀ ਹੋ ਰਹੀ ਆ, ਉਹ ਸਾਰੀ ਠੱਗੀ ਠੋਰੀ ਦੀਆਂ ਜਿੰਨੀਆਂ ਮਾੜੀਆਂ ਬਣ ਗਈਆਂ ਉਹ ਸਾਰੀਆਂ ਡੋਨਲਡ ਟਰੰਪ ਅਤੇ ਉਹਦੇ ਪਰਿਵਾਰ ਅਤੇ ਉਹਦੀ ਕੰਪਨੀ 'ਚ ਵੀ ਲੱਭ ਸਕਦੀਆਂ। ਉੱਥੇ ਇੱਕ ਅੱਧਾ ਕੇਸ ਹੋਏ ਤਾਂ ਪਰਵਾਹ ਤਾਂ ਹੁੰਦੀ, ਜੇ ਬੰਦੇ ਨੂੰ ਮਾੜੀ ਮੋਟੀ ਇਸ ਗੱਲ ਦੀ ਚਿੰਤਾ ਹੋਵੇ ਕਿ ਲੋਕ ਮੇਰੇ ਬਾਰੇ ਕੀ ਆਖਣਗੇ, ਉਹ ਨਹੀਂ ਚਿੰਤਾ ਕਰਦਾ।
2: ਹੁਣ ਤਾਂ ਤੁਸੀਂ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ, ਜਾਂਦਿਆਂ ਦੀ ਗੱਲ ਕਰਦੇ ਹਾਂ, ਇਮਰਾਨ ਖਾਨ ਹੁਰਾਂ ਦੀ ਜਦੋਂ ਸਰਕਾਰ ਸੀ ਉਸ ਵੇਲੇ ਅਮਰੀਕਾ ਦੀ ਮਿਲੀਭੁਗਤ ਤੇ ਪਾਕਿਸਤਾਨ ਦੀ ਫੌਜ ਨੇ ਮਿਲ ਕੇ ਉਹਨਾਂ ਨੂੰ ਗੱਦੀ ਤੋਂ ਲਾਇਆ ਸੀ, ਇਹ ਖਬਰ ਅੱਜ ਸਾਹਮਣੇ ਆਈ ਹੈ, ਇਹ ਦਾਅਵੇ ਨੂੰ ਤੁਸੀਂ ਕਿਵੇਂ ਦੇਖਦੇ ਹੋ?
3: ਉਹਨੂੰ ਗੱਦੀ ਤੋਂ ਪਾਕਿਸਤਾਨ ਦੀ ਫੌਜ ਨੇ ਲਾਇਆ ਸੀ, ਕਹਿੰਦੇ ਅਮਰੀਕਾ ਦੀ ਮਿਲੀਭੁਗਤ ਸੀ। ਜਿਹੜੀ ਗੱਦੀ ਤੋਂ ਲਾਇਆ ਸੀ ਉਸ ਗੱਦੀ ਤੇ ਕਿਹਨੇ ਬਿਠਾਇਆ ਸੀ? ਪਹਿਲਾਂ ਜਦੋਂ ਉਹ ਚੋਣ ਲੜਦਾ ਪਿਆ ਸੀ, ਤਿੰਨ ਧਿਰੇ ਮੁਕਾਬਲਾ ਸੀ, ਇੱਕ ਪਾਸੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ, ਇੱਕ ਪਾਸੇ ਬੇਨਜ਼ੀਰ ਭੁੱਟੋ ਦੇ ਪਤੀ ਅਤੇ ਪੁੱਤਰ ਦੀ ਪਾਕਿਸਤਾਨ ਪੀਪਲਸ ਪਾਰਟੀ, ਤੀਸਰੀ ਇਹਨੇ ਆਪਣੀ ਪਾਰਟੀ ਲਿਆਉਂਦੀ ਸੀ। ਉਦੋਂ ਫੌਜ ਵਾਲਿਆਂ ਨੇ ਇਹਨੂੰ ਆਖਿਆ ਕਿ ਤੁਸੀਂ ਸਾਡੇ ਮਿਲ ਕੇ ਚੱਲ, ਮਿਲ ਕੇ ਨਹੀਂ ਸੀ ਚੱਲਿਆ। ਉਹਨਾਂ ਨੇ ਜਿਹੜੇ ਅੱਤਵਾਦੀ ਗਰੁੱਪ ਆ ਕੱਟੜਪੰਥੀ, ਉਹਨਾਂ ਤੋਂ ਇੱਕ ਪਾਰਟੀ ਲਾਂਚ ਕਰਵਾ ਦਿੱਤੀ ਅਤੇ ਸਾਰੇ ਦੇਸ਼ 'ਚ ਪ੍ਰਚਾਰ ਕਰਾ ਦਿੱਤਾ ਕਿ ਉਹਨੂੰ ਵੋਟਾਂ ਪੈਣਗੀਆਂ। ਇਹ ਫਿਰ ਫੌਜੀ ਹੈੱਡਕੁਆਟਰ ਗਿਆ ਸੀ ਗੱਲ ਕਰਨ ਵਾਸਤੇ, ਸੌਦਾ ਮਾਰ ਕੇ ਆਇਆ ਸੀ। ਫੌਜ ਦੀ ਮਦਦ ਨਾਲ ਪਾਕਿਸਤਾਨ ਦਾ ਇਹ ਪ੍ਰਧਾਨ ਮੰਤਰੀ ਬਣਿਆ ਸੀ। ਤੁਹਾਨੂੰ ਯਾਦ ਹੋਵੇਗਾ ਜਦੋਂ ਸਹੁੰ ਚੁੱਕ ਸਮਾਗਮ ਸੀ, ਇਹਨੇ ਅਜੇ ਸਹੁੰ ਚੁੱਕਣੀ ਦੀ, ਸਹੁੰ ਚੁੱਕਣ ਤੋਂ 5 ਮਿੰਟ ਪਹਿਲਾਂ ਦੀ ਫੌਜ ਦੇ ਮੁਖੀ ਨੇ ਜਾ ਕੇ ਚੌਥੀ ਲਾਈਨ 'ਚ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਆਖਿਆ, ਸਿੱਧੂ ਸਾਹਿਬ ਵਧਾਈ ਹੋਵੇ, ਅਸੀਂ ਤੁਹਾਨੂੰ ਕਰਤਾਰਪੁਰ ਦਾ ਲਾਂਘਾ ਦੇ ਦੇਣਾ। ਲਾਂਘਾ ਦੇਣਾ ਕਿ ਨਹੀਂ ਦੇਣਾ ਸਰਕਾਰ ਫੈਸਲਾ ਕਰਦੀ ਹੈ, ਇਹ ਵਿਦੇਸ਼ ਮੰਤਰਾਲਾ ਫੈਸਲਾ ਕਰਦਾ, ਗ੍ਰਹਿ ਮੰਤਰਾਲਾ ਕਰਦਾ, ਫੌਜ ਦਾ ਕਮਾਂਡਰ ਨਹੀਂ ਕਰਦਾ। ਉਹਨੇ ਐਨ ਉਸ ਵਕਤ ਜਦੋਂ ਇਮਰਾਨ ਖਾਨ ਸਹੁੰ ਚੁੱਕਣ ਲੱਗਾ, ਉਹਦੇ ਤੋਂ ਪਹਿਲਾਂ ਐਡਾ ਵੱਡਾ ਫੈਸਲਾ ਜਨਤਕ ਤੌਰ 'ਤੇ ਸਾਰੀ ਪਬਲਿਕ ਦੇ ਸਾਹਮਣੇ ਐਲਾਨ ਇਸ ਕਰਕੇ ਕੀਤਾ ਸੀ ਕਿ ਉਹ ਦੱਸਣਾ ਚਾਹੁੰਦਾ ਸੀ ਉਹ ਜਿਹੜਾ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਨ ਲੱਗਾ ਉਹ ਤਾਂ ਐਵੇਂ ਹੀ ਆ, ਸਰਕਾਰ ਤਾਂ ਮੈਂ ਚਲਾਉਣੀ ਹੈ। ਉਸ ਦਿਨ ਵੀ ਪਤਾ ਸੀ ਫੌਜ ਨੇ ਸਰਕਾਰ ਚਲਾਉਣੀ ਹੈ ਅਤੇ ਅਮਰੀਕਾ ਦੀ ਮਦਦ ਨਾਲ ਚਲਾਉਣੀ ਹੈ। ਉਦੋਂ ਇਮਰਾਨ ਖਾਨ ਸਮਝਦਾ ਸੀ ਇਹ ਸਾਰੇ ਮੇਰੇ ਆ, ਉਹ ਉਹਦੇ ਨਹੀਂ ਸੀ। ਜਦੋਂ ਉਹਨੇ ਅੱਗੇ ਆਕੜਨ ਲੱਗਾ ਉਹਨਾਂ ਪਾਸੇ ਕਰਤਾ ਅਤੇ ਇਹ 'ਚ ਅਮਰੀਕਾ ਦੀ ਮਦਦ ਦਾ ਉਸੇ ਦਿਨ ਤੋਂ ਰੌਲਾ ਪੈਂਦਾ। ਔਰ ਉਹਨੇ ਜਦੋਂ ਮੁਜ਼ਾਹਰਾ ਕੀਤਾ ਕਿ ਅਮਰੀਕਾ ਵਾਲਿਆਂ ਨੇ ਮੇਰੀ ਸਰਕਾਰ ਉਲਟਾਈ ਹੈ, ਉਸੇ ਦਿਨ ਉੱਤੇ ਕੇਸ ਬਣੇ ਤੇ ਉਹਨੂੰ ਜੇਲ੍ਹ ਸੁੱਟਤਾ ਸੀ। ਗੱਲ ਤਾਂ ਸਾਰਿਆਂ ਨੂੰ ਪਹਿਲਾਂ ਹੀ ਪਤਾ, ਖਬਰਾਂ ਹੀ ਹੁਣ ਬਾਹਰ ਆਈਆਂ ਨੇ।
2: ਪੰਨ ਸਾਹਿਬ, ਤੁਸੀਂ ਖਬਰਾਂ ਤੇ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ।
3: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਹੁੰਦੇ ਹੋ ਆ ਗਿਆ, ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: Curbside Yard Waste Collection is starting for the season. We'll pick up your yard waste once every 2 weeks on the same day we empty your recycling and garbage carts. Leave your yard waste containers at least an arm's length away from your carts. You can put leaves, plants, flowers, branches, grass, and tree clippings in compostable paper yard waste bags or any reusable container without a lid, but no plastic bags. For your yard waste collection days, visit winnipeg.ca/yardwaste or contact 311.
3: ਤੁਸੀਂ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੇਹੱਦ ਗਰਮੀ ਸੀ 43 ਤੋਂ ਲੈ ਕੇ 44 ਡਿਗਰੀ ਤੱਕ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ ਇੱਕ ਪੱਤਾ ਨਹੀਂ ਸੀ ਹਿਲਦਾ ਅਤੇ ਲੂ ਪੂਰੀ ਵਗਦੀ ਸੀ ਸੜਕਾਂ ਦੇ ਉੱਤੇ ਟਰੈਫਿਕ ਦੁਪਹਿਰ ਦੇ ਵੇਲੇ ਬਹੁਤ ਘੱਟ ਸੀ ਸਵੇਰ ਦੇ ਵੇਲੇ ਅਤੇ ਆਥਣ ਦੇ ਵੇਲੇ ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਸੀ ਮਤਲਬ ਇਹ ਜੀ ਕਿ ਜਿਹੜੀ ਗਰਮੀ ਮਈ ਮਹੀਨੇ ਵਿੱਚ ਪੈਂਦੀ ਹੁੰਦੀ ਆ ਉਹਦੀ ਹੁਣ ਸ਼ੁਰੂਆਤ ਹੋ ਚੁੱਕੀ ਆ ਮਈ ਦੇ ਪਹਿਲੇ ਦੋ ਹਫ਼ਤੇ ਕਦੇ ਹਨੇਰੀ ਆਈ ਕਦੇ ਮੀਂਹ ਆਇਆ ਕੋਈ ਥਾਵਾਂ 'ਤੇ ਗੜੇ ਪੈ ਗਏ ਕਦੇ ਹਵਾ ਚੱਲਣ ਲੱਗ ਪਈ ਇਉਂ ਲੱਗਦਾ ਸੀ ਵੀ ਜੇਕਰ ਇਉਂ ਹੀ ਮਹੀਨੇ ਨਿਕਲ ਜਾਣੇ ਦੋਵੇਂ ਤਾਂ ਗੱਲ ਬਣ ਜੇ ਪਰ ਉਹ ਗਰਮੀ ਜਿਹਦੇ ਕੋਲੋਂ ਡਰ ਲੱਗਦਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਅਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵੀ ਬੇਹੱਦ ਵੱਧ ਗਈ ਆ ਅਤੇ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਹੋਰ ਵਧਣੀ ਆ ਜਿਵੇਂ ਕਿ ਮੌਸਮ ਵਿਭਾਗ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਾਲੇ 2 ਡਿਗਰੀ ਸ਼ਾਇਦ ਤਾਪਮਾਨ ਹੋਰ ਵੱਧ ਜੇ 1 ਤੋਂ ਲੈ ਕੇ 2 ਡਿਗਰੀਆਂ ਤੱਕ ਯਾਨੀ ਕਿ ਹੁਣ ਕੁਝ ਕੁ ਦਿਨਾਂ ਤੱਕ ਕੋਈ ਮੀਂਹ ਹਨੇਰੀ ਝੱਖੜ ਝੁੱਲੇ ਦਾ ਅੰਦਾਜ਼ਾ ਨਹੀਂ ਆ ਅਤੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਰਾਜਸਥਾਨ ਦੇ ਵਿੱਚ ਤਾਪਮਾਨ ਕਈ ਥਾਵਾਂ 'ਤੇ 46-47 ਡਿਗਰੀ ਤੱਕ ਵੀ ਆ ਇਹ ਵੀ ਪਤਾ ਲੱਗਾ ਜੀ ਕਿ ਯੂਪੀ ਦੇ ਵਿੱਚ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਗਰਮੀ ਵੱਟ ਕੱਢਦੀ ਇਵੇਂ ਆ ਅਤੇ ਜਦੋਂ ਗਰਮੀ ਸਿਖਰ ਦੇ ਉੱਤੇ ਹੋਵੇ ਤਾਂ ਉਦੋਂ ਫਿਰ ਪੰਜਾਬੀ ਅਤੇ ਗੈਰ ਪੰਜਾਬੀ ਹਿਮਾਚਲ ਪ੍ਰਦੇਸ਼ ਵੱਲ ਜਾਂਦੇ ਆ ਹੋਰ ਵੱਖ ਵੱਖ ਥਾਵਾਂ ਵੱਲ ਜਾਂਦੇ ਆ ਅਤੇ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹੀ 60 ਲੱਖ ਤੋਂ ਲੈ ਕੇ 80 ਲੱਖ ਲੋਕ ਯਾਨੀ ਕਹਿ ਦਈਏ ਆਪਾਂ ਘੁੰਮਣ ਫਿਰਨ ਦੇ ਸ਼ੌਕੀਨ 2 ਮਹੀਨਿਆਂ ਵਿੱਚ ਮਈ ਅਤੇ ਜੂਨ ਦੇ ਵਿੱਚ ਕਹਿੰਦੇ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੁੰਦੇ ਆ ਚਲੋ ਵਧੀਆ ਗੱਲ ਆ ਹਰ ਬੰਦੇ ਦੇ ਆਪਣੇ ਚਾਹ ਅਤੇ ਉਹਨਾਂ ਲੋਕਾਂ ਦੀ ਰੋਟੀ ਆ ਉਹਨਾਂ ਨੇ ਜਿਹੜਾ ਕੁਝ 3-4 ਮਹੀਨਿਆਂ ਵਿੱਚ ਕਮਾ ਲਿਆ ਉਹਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਵੇਂ ਉਹ ਗੱਡੀਆਂ ਦੇ ਚਾਲਕ ਆ ਭਾਵੇਂ ਉੱਥੇ ਹੈਗੇ ਨੇ ਹੋਟਲਾਂ ਦੇ ਮਾਲਕ ਆ ਭਾਵੇਂ ਰੇਹੜੀਆਂ ਵਾਲੇ ਆ ਭਾਵੇਂ ਹੋਰ ਕੰਮਾਂ ਕਾਜਾਂ ਵਾਲੇ ਆ ਉਹਨਾਂ ਨੇ ਫਿਰ ਸਾਰੇ ਸਾਲ ਦੀ ਰੋਟੀ ਕਮਾਉਣੀ ਹੁੰਦੀ ਇਹਨਾਂ 3-4 ਮਹੀਨਿਆਂ ਦੇ ਵਿੱਚ ਸੋ ਕਾਰੋਬਾਰ ਉਹਨਾਂ ਦਾ ਬਹੁਤ ਵਧੀਆ ਚੱਲੇ ਅਤੇ ਸਾਡੀ ਪੰਜਾਬੀਆਂ ਦੀ ਇੱਕ ਜ਼ਿੰਮੇਵਾਰੀ ਆ ਅਸੀਂ ਉੱਥੇ ਘੁੰਮਣ ਜਾਣਾ ਫੁਕਰੀ ਮਾਰਨ ਵਾਸਤੇ ਨਹੀਂ ਅਤੇ ਜਦੋਂ ਅਸੀਂ ਫੁਕਰੀ ਮਾਰਦੇ ਉੱਥੇ ਜਾ ਕੇ ਕਦੇ ਮੋਟਰਸਾਈਕਲ ਦੇ ਪਟਾਕੇ ਪਾਏ ਅਤੇ ਕਦੇ ਸੜਕਾਂ ਦੇ ਵਿਚਾਲੇ ਸੱਪ ਵਾਂਗੂ ਮਿਲਦੇ ਹਾਂ ਅਤੇ ਕਦੇ ਉੱਥੇ ਜਾ ਕੇ ਦਾਰੂ ਪੀ ਕੇ ਅਤੇ ਬੜਕਾ ਮਾਰਦੇ ਅਤੇ ਕਦੇ ਲੜਾਈ ਕਰਦੇ ਹਾਂ ਉਹਦੇ ਕਰਕੇ ਫਿਰ ਸਾਡੀ ਇੱਜ਼ਤ ਦਾ ਨੁਕਸਾਨ ਕਰਨ ਵਾਲੀਆਂ ਵੀਡੀਓ ਵੀ ਆਉਂਦੀਆਂ ਇਹਨਾਂ ਗੱਲਾਂ ਤੋਂ ਆਪਾਂ ਗੁਰੇਜ਼ ਕਰਨਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਬੀਜੇਪੀ ਨਾਲ ਸੰਬੰਧਿਤ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਗੱਲ ਕਹਿ ਕੇ ਕਿ ਭਾਈ 1 ਸਾਲ ਦੇ ਲਈ ਵਿਦੇਸ਼ ਦੀ ਯਾਤਰਾ ਨਾ ਕਰੋ ਦੇਸ਼ ਦੇ ਵਿੱਚ ਖੂਹ ਦੇ ਵੱਡੇ ਭੰਡਾਰ ਨਹੀਂ ਆ ਯਾਨੀ ਕਿ ਸਾਡੇ ਕੋਲ ਵੱਡੇ ਖੂਹ ਨਹੀਂ ਆ ਤੇਲ ਦੇ ਉਹ ਆਪ ਇਸ ਵੇਲੇ ਵਿਦੇਸ਼ ਯਾਤਰਾ ਦੇ ਉੱਤੇ ਆ ਅਤੇ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰਕ ਜੀਆਂ ਦੇ ਨਾਲ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਗਏ ਆ ਉੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਗੈਰ ਜ਼ਿੰਮੇਵਾਰੀ ਤੋਂ ਕੰਮ ਲੈ ਰਹੇ ਆ 12 ਵਰ੍ਹਿਆਂ ਦੇ ਵਿੱਚ ਇਹਨਾਂ ਨੇ ਦੇਸ਼ ਦਾ ਮਸਲਾ ਹੱਲ ਕਰਨ ਦੀ ਥਾਂ 'ਤੇ ਜਦੋਂ ਵੀ ਲੋੜ ਪਈ ਜਾਂ ਜਦੋਂ ਵੀ ਭੀੜ ਪਈ ਲੋਕਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਅੱਗੇ ਆਓ ਅਤੇ ਦੇਸ਼ ਨੂੰ ਬਚਾਓ ਲੋਕ ਹੀ ਦੇਸ਼ ਨੂੰ ਬਚਾ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਸੈਰ ਸਪਾਟੇ 'ਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਇਸ ਵੇਲੇ ਅਣ ਐਲਾਨਿਆ ਲੋਕਡਾਊਨ ਹੀ ਆ ਭਾਰਤ ਦੇ ਵਿੱਚ ਜਿਵੇਂ ਉਹ ਗੱਲਾਂ ਕਹਿ ਰਹੇ ਆ ਕਿ ਭਾਈ ਸੰਕਟ ਵੱਧ ਗਿਆ ਹੈ ਸਮੱਸਿਆ ਵੱਧ ਗਈ ਹੈ ਲੰਘੇ ਕੱਲ੍ਹ ਇੱਕ ਹੋਰ ਰਿਪੋਰਟ ਆਈ ਚੰਡੀਗੜ੍ਹ ਦੇ ਵਿੱਚ ਇਸ ਵੇਲੇ 85 ਤੋਂ ਵੱਧ ਪੈਟਰੋਲ ਪੰਪ ਆ ਉਹਦੇ ਵਿੱਚੋਂ ਕੁਝ ਦਰਜਨ ਪੈਟਰੋਲ ਪੰਪਾਂ ਦੇ ਉੱਤੇ ਪੋਸਟਰ ਲੱਗ ਗਏ ਕਿ ਜੇਕਰ ਤੁਸੀਂ 2-ਵੀਲਰ ਦੇ ਵਿੱਚ ਯਾਨੀ ਕਿ ਮੋਟਰਸਾਈਕਲ ਦੇ ਵਿੱਚ ਤੇਲ ਪਾਉਣ 2-ਪਹੀਆ ਵਾਹਨ ਦੇ ਵਿੱਚ ਤਾਂ 500 ਤੋਂ ਵੱਧ ਦਾ ਨਹੀਂ ਮਿਲੂਗਾ ਜੇ ਤੁਸੀਂ 4-ਵੀਲਰ ਯਾਨੀ ਕਿ ਕਾਰ ਦੇ ਵਿੱਚ ਜੀਪ ਦੇ ਵਿੱਚ ਤੇਲ ਪਾਉਣਾ ਤਾਂ 1500 ਰੁਪਈਏ ਤੋਂ ਵੱਧ ਨਹੀਂ ਪਊਗਾ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਗੱਲ ਕਹੀ ਹੈ ਕਿ ਅਸੀਂ ਕੋਈ ਇਹੋ ਜਿਹੀ ਪਾਬੰਦੀ ਨਹੀਂ ਲਾਈ ਪਰ ਜੋ ਪੈਟਰੋਲ ਪੰਪ ਐਸੋਸੀਏਸ਼ਨ ਆ ਉਹਦਾ ਇਹ ਕਹਿਣਾ ਜੀ ਕਿ ਤੇਲ ਦੀ ਸਪਲਾਈ ਘੱਟ ਆ ਅਸੀਂ ਨਹੀਂ ਚਾਹੁੰਦੇ ਜੀ ਕਿ ਇੱਕਦਮ ਤੇਲ ਪਾ ਕੇ ਅਤੇ ਬਾਅਦ ਦੇ ਵਿੱਚ ਵਿਹਲੇ ਹੋ ਜਾਗੇ ਇਸ ਕਰਕੇ ਜਿਵੇਂ ਜਿਵੇਂ ਸਪਲਾਈ ਆ ਉਵੇਂ ਉਵੇਂ ਅਸੀਂ ਅੱਗੇ ਵਰਤਾ ਰਹੇ ਹਾਂ ਮਤਲਬ ਇਹ ਜੀ ਕਿ ਕਿਤੇ ਨਾ ਕਿਤੇ ਤੇਲ ਦੀ ਸੰਕਟ ਵਾਲੀ ਕਹਾਣੀ ਤਾਂ ਉਗੜ ਰਹੀ ਆ ਅਤੇ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਕੀ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਊਗਾ ਇਹ ਗੱਲ ਗਰੰਟੀ ਨਾਲ ਦੱਸਣੀ ਬਣਦੀ ਆ ਵੀ ਜੇ ਪੰਜਾਬ ਦੇ ਵਿੱਚ ਹੋਰ ਥਾਵਾਂ 'ਤੇ ਸੀ ਐਨ ਜੀ 2 ਰੁਪਈਆ ਮਹਿੰਗੀ ਹੋ ਗਈ ਹੈ ਕਿਲੋ ਪਿੱਛੇ, ਅਤੇ ਜੇ 3-3 ਰੁਪਈਏ ਲੀਟਰ ਇਸ ਵੇਲੇ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧੀ ਆ, ਅਤੇ ਇਹ ਪਹਿਲਾ 3 ਨਹੀਂ ਨਾ ਇਹ ਆਖਰੀ 3 ਆ, 3-3, 2-2, 1-1 ਕਰਕੇ ਕਈ ਵਾਰੀ ਤੇਲ ਦੀ ਕੀਮਤ ਵਧਣੀ ਆ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 2044630110।
3: ਜਿਵੇਂ ਕਿ ਤੇਲ ਕੰਪਨੀਆਂ ਦੇ ਬਾਰੇ ਖਬਰ ਦਿੱਤੀ ਸੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿ ਹਰ ਰੋਜ਼ 1,000 ਕਰੋੜ ਦੇ ਘਾਟੇ ਦੇ ਵਿੱਚ ਭਾਰਤ ਦੀਆਂ ਤੇਲ ਕੰਪਨੀਆਂ, ਅਤੇ 1 ਲੀਟਰ ਦੇ ਪਿੱਛੇ 25-30 ਰੁਪਈਏ ਦਾ ਘਾਟਾ। ਮਤਲਬ ਇਹ ਜੀ ਕਿ ਭਾਰਤ ਦੇ ਲੋਕਾਂ ਦੇ ਉੱਤੇ ਹਾਲੇ ਭਾਰ ਪੈਣਾ ਬਾਕੀ ਆ, ਅਤੇ ਹੌਲੀ ਹੌਲੀ ਇਹ ਭਾਰ ਪਊਗਾ। ਅਤੇ BJP ਉਹਦੇ ਬਾਰੇ ਬਾਅਦ ਦੇ ਵਿੱਚ ਕੀ ਐਕਸਪਲੇਨ ਕਰੂਗੀ, ਕੀ ਉਹਦੇ ਬਾਰੇ ਆਪਣੀ ਸਪਸ਼ਟ ਨੀਤੀ ਬਿਆਨ ਕਰੂਗੀ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪਿਛਲੇ ਕੁਝ ਮਹੀਨਿਆਂ ਤੋਂ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਕਈ ਦੇਸ਼ਾਂ ਦੇ ਉੱਤੇ ਪੈ ਰਿਹਾ, ਇਸੇ ਕਰਕੇ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਹੁਣ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਜਲਦ ਹੀ LPG ਅਤੇ ਹੋਰ ਗੈਸ ਅਤੇ ਖਾਦਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ। ਸਰਕਾਰ ਨੇ ਹੁਣ ਇਸ ਮਾਮਲੇ ਦੇ ਉੱਤੇ ਵੱਡਾ ਅਪਡੇਟ ਜਾਰੀ ਕੀਤਾ। ਸਰਕਾਰ ਨੇ ਭਰੋਸਾ ਦਿਵਾਇਆ ਕਿ ਦੇਸ਼ ਦੇ ਵਿੱਚ ਤੇਲ ਅਤੇ ਗੈਸ ਦਾ ਕਾਫੀ ਭੰਡਾਰ ਮੌਜੂਦ ਹੈ। ਦੇਸ਼ ਦੇ ਵਿੱਚ ਮੌਜੂਦਾ ਸਥਿਤੀ ਬਾਰੇ ਪੈਟਰੋਲੀਅਮ ਵਿਭਾਗ ਦੀ ਸੈਕਟਰੀ ਸੁਜਾਤਾ ਸ਼ਰਮਾ ਨੇ ਗੱਲ ਕਹੀ ਹੈ ਕਿ ਤੇਲ, ਗੈਸ ਜਾਂ ਕਿਸੇ ਹੋਰ ਜ਼ਰੂਰੀ ਵਸਤੂ ਦੀ ਕਮੀ ਨਹੀਂ ਹੈ। ਹਾਲ ਹੀ ਦੇ ਵਿੱਚ ਸੰਬੋਧਨ ਦੌਰਾਨ ਸੁਜਾਤਾ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਸ਼ੁਰੂ ਹੋਏ 2.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਹੌਰਮੂ ਸਟਰੇਟ ਦੇ ਵਿੱਚ ਸਥਿਤੀ ਅਜੇ ਵੀ ਆਮ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ, ਕੁਦਰਤੀ ਗੈਸ ਅਤੇ LPG ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋਇਆ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਇਹ ਸਾਰੇ ਕਾਰਨ ਕੱਚੇ ਤੇਲ, LPG ਤੇ ਕੁਦਰਤੀ ਗੈਸ ਦੇ ਸਾਡੇ ਆਯਾਤ ਦੇ ਉੱਤੇ ਵੀ ਅਸਰ ਪਿਆ। ਉਹਨਾਂ ਨੇ ਸਪਸ਼ਟ ਕੀਤਾ ਕਿ ਦੇਸ਼ ਦੀਆਂ ਰਿਫਾਈਨਰੀ ਆਮ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਤੇ ਭਾਰਤ ਕੋਲ ਕੱਚੇ ਤੇਲ ਦਾ ਕਾਫੀ ਸਟਾਕ ਮੌਜੂਦ ਹੈ। ਇੱਕ ਬਰੀਫਿੰਗ ਦੌਰਾਨ ਖਾਦ ਵਿਭਾਗ ਦੀ ਜੁਆਇੰਟ ਸਕੱਤਰ ਨੇ ਵੀ ਆਪਣੇ ਵਿਭਾਗ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਾਉਣੀ ਦੇ ਸੀਜ਼ਨ ਲਈ ਸੂਬਿਆਂ ਵਿੱਚ ਖਾਦਾਂ ਦੀ ਮੌਜੂਦਗੀ 51% ਤੋਂ ਵੱਧ ਹੈ ਅਤੇ ਦੇਸ਼ ਭਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਿੱਲਤ ਨਹੀਂ ਹੈ। ਉਹਨਾਂ ਨੇ ਕਿਹਾ ਜੀ ਕਿ ਮੁੱਖ ਖਾਦਾਂ ਦੇ MRP ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਸੰਕਟ ਦੇ ਬਾਵਜੂਦ ਘਰੇਲੂ ਉਤਪਾਦਨ ਕਾਫੀ ਵੱਧ ਰਿਹਾ, ਜੋ ਕਿ ਇਸ ਵੇਲੇ ਕਿਸਾਨਾਂ ਦੀ, ਲੋਕਾਂ ਦੀ ਲੋੜ ਦੀ ਪੂਰਤੀ ਲਈ ਕਾਫੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਜਿਸ ਤਰੀਕੇ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਅਪੀਲ ਜਾਰੀ ਕੀਤੀ ਗਈ, ਉਸ ਤੋਂ ਬਾਅਦ ਭਾਰਤ ਦੇ ਲੋਕਾਂ ਦੇ ਵੱਡੇ ਹਿੱਸੇ ਦੇ ਮਨ ਦੇ ਵਿੱਚ ਸ਼ੱਕ ਵਧਿਆ ਕਿ ਕਿਤੇ ਆਉਂਦੇ ਸਮੇਂ ਦੇ ਵਿੱਚ ਬਹੁਤ ਕੁਝ ਬੰਦ ਕਰਨ ਦਾ ਇਰਾਦਾ ਨਾ ਹੋਵੇ। ਫਿਰ ਬਾਅਦ ਵਿੱਚ ਸਿਆਸਤ ਚੱਲ ਪੈਂਦੀ ਹੈ, ਸਿਆਸਤ ਦੇ ਵੱਖੋ ਵੱਖਰੇ ਮੂੰਹ ਹੁੰਦੇ ਆ, ਜਿਹੜਾ ਜਿਹੜੀ ਪਾਰਟੀ ਦਾ ਉਹਨੇ ਉੱਧਰ ਦੀ ਗੱਲ ਕਰਕੇ ਦੂਜੀ ਧਿਰ ਦੇ ਬਾਰੇ ਗਲਤ ਫਲਤ ਕਹਿਣਾ ਹੀ ਹੁੰਦਾ। ਪਰ ਇਸ ਵੇਲੇ BJP ਲੋਕਾਂ ਨੂੰ ਢਾਰਸ ਬਣਾ ਰਹੀ ਆ ਅਤੇ ਲੋਕ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਕੀ ਕਰੀਏ, ਅਸੀਂ ਤਾਂ ਟੈਕਸ 'ਤੇ ਟੈਕਸ ਦਿੰਦੇ ਹਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਤੁਸੀਂ ਦੱਸੋ ਵੀ ਦੇਸ਼ ਦੇ ਲਈ ਕਰਦੇ ਕੀ ਆ। ਭਾਵੇਂ ਕਿ ਕਈ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ BJP ਦੀ ਸਰਕਾਰ ਆ ਉਹਨਾਂ ਨੇ ਆਪਣੇ ਕਾਫਲਿਆਂ ਦੇ ਵਿੱਚ ਕਟੌਤੀ ਕੀਤੀ। ਕਿਸੇ ਨੇ ਕਿਹਾ ਜੀ ਕਿ ਅਸੀਂ ਹਫ਼ਤੇ ਦੇ ਵਿੱਚ 2 ਦਿਨ ਇਉਂ ਕੰਮ ਕਰਾਂਗੇ, ਜਿਵੇਂ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਹਫ਼ਤੇ ਵਿੱਚ 2 ਦਿਨ ਸਰਕਾਰੀ ਦਫ਼ਤਰਾਂ ਦਾ ਕੰਮ ਵਰਕ ਫਰੋਮ ਹੋਮ ਹੋਊਗਾ। ਉਹਨਾਂ ਨੇ ਗੱਲ ਕਹੀ ਹੈ ਕਿ ਤੇਲ ਬਚਾਉਣਾ, ਪਰ ਇਹ ਅਸਲ ਵਿੱਚ ਸੰਕਟ ਬਿਲਕੁਲ ਜਦੋਂ ਸਿਰ ਤੋਂ ਲੰਘ ਰਿਹਾ ਅਤੇ ਉਸ ਵੇਲੇ ਇਹ ਊਠ ਤੋਂ ਛਾਨਣੀ ਲਾਉਣ ਵਾਲੀ ਗੱਲ ਆ। ਇਸ ਵੇਲੇ ਭਾਰਤ ਦੇ ਵਿੱਚ ਮੈਨੇਜਮੈਂਟ ਦੀ ਕਮੀ ਆ, ਸਰਕਾਰੀ ਤੌਰ ਦੇ ਉੱਤੇ ਵੀ ਅਤੇ ਲੋਕਾਂ ਦੀ ਜ਼ਿੰਦਗੀ ਦੇ ਤੌਰ ਦੇ ਉੱਤੇ ਵੀ। ਲੋਕ ਆ ਜਿਹੜੇ ਕਹਿੰਦੇ ਜੀ ਅਸੀਂ ਟੈਕਸ ਤੋਂ ਬਿਨਾਂ ਹੋਰ ਦੇਖ ਹੀ ਸਕਦੇ ਹਾਂ, ਅਤੇ ਲੋਕ ਇਹ ਗੱਲ ਕਹਿੰਦੇ ਜੀ ਕਿ ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਕੇ ਅੱਗੇ ਕਿਵੇਂ ਵੱਧ ਸਕਦੇ ਹਾਂ। ਆਉਂਦੇ ਸਮੇਂ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਆ। ਨਿੱਜੀ ਤੌਰ ਦੇ ਉੱਤੇ ਮੇਰੀ ਰਾਏ ਇਹ ਆ ਵੀ ਜੇਕਰ ਤੁਸੀਂ ਹੱਥ ਘੁੱਟ ਕੇ ਚੱਲ ਸਕਦੇ ਹੋ, ਤੇਲ ਦੀ ਵਰਤੋਂ ਨੂੰ ਜੇਕਰ ਘਟਾ ਸਕਦੇ ਹੋ, ਤਾਂ ਆਪਣੇ ਘਰ ਦੇ ਬਜਟ ਨੂੰ ਮੁੱਖ ਰੱਖ ਕੇ ਘਟਾ ਲਿਆ ਜਾਵੇ। ਉਹਦੇ ਲਈ ਜ਼ਰੂਰੀ ਇਹ ਜੇ ਕਿ ਅਸੀਂ ਲੋੜ ਮੁਤਾਬਕ ਹੀ ਕਾਰ ਬਾਹਰ ਕੱਢੀਏ, ਲੋੜ ਮੁਤਾਬਕ ਹੀ ਤੇਲ ਦੀ ਖਪਤ ਕਰੀਏ, ਅਤੇ ਜੇ ਭਾਈ ਸਾਡੇ ਕੋਲ ਪੈਸੇ ਹੀ ਇੰਨੇ ਆ ਵੀ ਭਾਈ ਭਾਵੇਂ 150 ਨੂੰ ਲੀਟਰ ਹੋ ਜਾਵੇ ਤੇਲ, ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਫਿਰ ਗੱਲ ਵੱਖਰੀ ਆ। ਪਰ ਅਸਲ ਵਿੱਚ ਮਹਿੰਗਾਈ ਦੀ ਮਾਰ ਭਾਰਤ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੈਣੀ ਆ ਹੁਣ। ਉਹ ਕਿਵੇਂ? ਕਿਉਂਕਿ ਢੋਆ ਢਵਾਈ ਮਹਿੰਗੀ ਹੋਣ ਲੱਗੀ ਆ। ਪੰਜਾਬ ਦੇ ਵਿੱਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜੀ ਹੈਗੀ CNG ਉਹਦੇ ਵਿੱਚ ਵਾਧਾ ਹੋ ਗਿਆ, ਪੰਜਾਬ ਦੇ ਵਿੱਚ ਇਸ ਵੇਲੇ ਹੋਰ ਵੱਖ ਵੱਖ ਚੀਜ਼ਾਂ ਦੀ ਮਹਿੰਗਾਈ ਹੈ ਜਿਹੜੀ ਉਹ ਅੱਗੇ ਵੱਧ ਰਹੀ ਆ, ਅਤੇ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ, ਇਹ ਕੁੱਲ ਭਾਰਤ ਦੇ ਵੱਖ ਵੱਖ ਹਿੱਸਿਆਂ ਦੀ ਗੱਲ ਆ। ਸੋ ਗੱਲ ਇਹ ਵੀ ਆ ਕਿ ਭਾਈ ਭਾਰਤ ਦੇ ਵਿੱਚ ਹਰ ਗੱਲ ਸੰਕਟ ਜਾਂ ਖੁਸ਼ੀ ਇਹ ਰਾਜਨੀਤੀ ਨੂੰ ਮੁੱਖ ਰੱਖ ਕੇ ਹੁੰਦੀ ਹੈ, ਵੋਟਾਂ ਨੂੰ ਮੁੱਖ ਰੱਖ ਕੇ ਹੁੰਦੀ ਆ, ਅਤੇ ਇਸੇ ਕਰਕੇ ਰੌਲਾ ਪੈ ਰਿਹਾ ਕਿ ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੇ ਚੋਣ ਨਤੀਜੇ ਆਉਣ ਤੱਕ ਜੰਗ ਦੇ ਵਿੱਚ ਭਾਵੇਂ ਕੋਈ ਮਰਦਾ ਸੀ ਭਾਵੇਂ ਕੋਈ ਜਾਂਦਾ ਸੀ, ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪਿਆ। ਤੇਲ ਕੰਪਨੀਆਂ ਨੇ ਬਿਲਕੁਲ ਤੇਲ ਦੀ ਕੀਮਤ 'ਚ ਵਾਧਾ ਨਹੀਂ ਕੀਤਾ, ਨਤੀਜੇ ਆ ਗਏ 4 ਮਈ ਨੂੰ। ਉਸ ਤੋਂ ਬਾਅਦ ਤੇਲ ਦੀ ਕੀਮਤ ਦੇ ਵਿੱਚ ਵਾਧਾ ਤਾਂ ਹੋ ਗਿਆ, ਕਹਿੰਦੇ ਜੀ ਕਿ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਵੱਧ ਰਹੀਆਂ, ਜਦਕਿ ਇਹ ਤਾਂ 2.5 ਮਹੀਨੇ ਤੋਂ ਵੱਧ ਰਹੀਆਂ। ਸੋ ਵੀ ਇਹਨੇ ਕੀ ਬਣਦਾ? ਵੈਸੇ ਟਰੰਪ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ 5 ਸ਼ਰਤਾਂ ਨੇ, ਜੇ ਉਹ 5 ਸ਼ਰਤਾਂ ਮੰਨ ਲਵੇ ਈਰਾਨ ਤਾਂ ਫਿਰ ਜੰਗ ਬੰਦੀ ਪੱਕੇ ਤੌਰ 'ਤੇ ਹੋ ਜੂਗੀ, ਜੰਗ ਰੁਕ ਜੂਗੀ, ਫਿਰ ਹੋਰਮਨ ਸਟਰੇਟ ਦੇ ਵਿੱਚੋਂ ਅਸੀਂ ਆਪਦੇ ਫੌਜੀ ਵੀ ਬਾਹਰ ਕੱਢ ਲਾਂਗੇ। ਉਹਨੇ ਇਹ ਗੱਲ ਕਹੀ ਆ ਕਿ ਇੱਕ ਤਾਂ ਜਿਹੜਾ 450 ਕਿਲੋ ਦੇ ਕਰੀਬ ਇਨਰਿਚਡ ਯੂਰੇਨੀਅਮ ਆ ਜਿਹੜਾ ਉਹ ਸਾਨੂੰ ਵਾਪਸ ਕੀਤਾ ਜਾਵੇ, ਅਸੀਂ ਇਹਨਾਂ ਨੂੰ ਜ਼ਬਤ ਕੀਤੀ ਜਾਇਦਾਦ ਦਾ 25% ਹਿੱਸਾ ਦਿਆਂਗੇ, ਇਹ ਭਵਿੱਖ ਦੇ ਵਿੱਚ ਕਦੇ ਵੀ ਪਰਮਾਣੂ ਤਜਰਬਾ ਨਹੀਂ ਕਰਨਗੇ, ਅਤੇ ਕੁਝ ਕੁ ਹੋਰ ਗੱਲਾਂ। ਈਰਾਨ ਨੇ ਇਹ ਗੱਲ ਕਹੀ ਆ ਕਿ ਅਸੀਂ ਸਾਰੀਆਂ ਮੰਨ ਨਹੀਂ ਸਕਦੇ, ਅਤੇ ਨਾ ਸਾਡਾ ਮੰਨਣ ਦਾ ਕੋਈ ਮੂਡ ਆ, ਅਤੇ ਨਾ ਮੰਨਣੀਆਂ ਚਾਹੀਦੀਆਂ। ਇਸ ਕਰਕੇ ਜੰਗ ਬੰਦੀ ਹੈ ਭਾਵੇਂ, ਪਰ ਜੰਗ ਪੱਕੇ ਤੌਰ ਦੇ ਉੱਤੇ ਮੁੱਕ ਜਾਵੇ, ਇਹ ਗੱਲ ਉੱਥੇ ਦੀ ਉੱਥੇ ਖੜੀ ਜਿਹੜੀ ਥਾਂ 'ਤੇ 2 ਮਹੀਨੇ ਪਹਿਲਾਂ ਖੜੀ ਸੀ। ਸੋ ਇਸ ਹਾਲਾਤ ਦੇ ਵਿੱਚ ਹੀ ਲੋਕ ਮਹਿੰਗਾਈ ਦੀ ਚੱਕੀ ਦੇ ਵਿੱਚ ਫਿਸ ਰਹੇ ਆ। ਟਰੰਪ ਨੇ ਜਦੋਂ ਇਹ ਗੱਲ ਕਹੀ ਜੀ ਕਿ ਜੰਗ ਜਾਰੀ ਰਹਿ ਸਕਦੀ ਹੈ ਜੇਕਰ ਈਰਾਨ ਨੇ ਸ਼ਰਤਾਂ ਨਾ ਮੰਨੀਆਂ ਤਾਂ, ਅਤੇ ਕੱਚੇ ਤੇਲ ਦੀ ਕੀਮਤ $2 ਫਿਰ ਵੱਧ ਗਈ, ਅਤੇ ਇਹ ਇਸ ਵੇਲੇ $110 ਅਤੇ ਕੁਝ ਸੈਂਟ ਪ੍ਰਤੀ ਬੈਰਲ ਦੇ ਹਿਸਾਬ ਨਾਲ ਵਿਕ ਰਿਹਾ। ਆਉਂਦੇ ਸਮੇਂ ਦੇ ਵਿੱਚ ਇਹੀ ਇੱਕ ਬਿਆਨ ਕੀਮਤ ਵਧਾ ਦਿੰਦਾ, ਇੱਕ ਬਿਆਨ ਟਰੰਪ ਦਾ ਕੀਮਤ ਡੇਗ ਦਿੰਦਾ, ਪਤਾ ਨਹੀਂ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਬਣਨਾ। ਪਰ ਲੋਕ ਇਸ ਵੇਲੇ ਇਹੀ ਗੱਲ ਕਹਿੰਦੇ ਆ ਕਿ ਇਹ ਜੰਗ ਮੁੱਕੇ ਅਤੇ ਮਹਿੰਗਾਈ ਤੋਂ ਖੜਾ ਛੁੱਟੇ। ਪਰ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜੰਗ ਮੁੱਕ ਵੀ ਜਾਵੇ, ਗੱਲਬਾਤ ਖਤਮ ਹੋ ਜਾਵੇ, ਸਮਝੌਤਾ ਹੋ ਜਾਵੇ, ਇਹ ਭਾਅ ਫੇਰ ਨਹੀਂ ਘਟਣੇ ਭਾਰਤ ਦੇ ਵਿੱਚ, ਖਾਸ ਕਰਕੇ ਨਹੀਂ ਘਟਣੇ ਕਿਉਂਕਿ ਲੋਕਾਂ ਦਾ ਸੁਭਾਅ ਬਣ ਜਾਂਦਾ ਅਤੇ ਲੋਕ ਵਿਰੋਧ ਕਰਨ ਨੂੰ ਹਟ ਜਾਂਦੇ ਆ। ਇਸ ਕਰਕੇ ਇਹ ਭਾਅ ਨਹੀਂ ਘਟਣੇ, ਜਿਹੜੀ ਥਾਂ ਦੇ ਉੱਤੇ ਸੈੱਟ ਹੋ ਗਏ ਇਹ ਇਸੇ ਥਾਂ 'ਤੇ ਰਹਿਣੇ ਆ। ਪੰਜਾਬ ਦੇ ਵਿੱਚ ਨਿਗਮ ਚੋਣਾਂ ਦੇ ਮੱਦੇਨਜ਼ਰ ਸਿਆਸਤ ਵੀ ਬਹੁਤ ਵੱਡੇ ਪੱਧਰ ਦੇ ਇੱਥੇ, ਅਤੇ ਧੌਲ ਧੱਫਾ ਵੀ ਲੰਘੇ। ਕੱਲ੍ਹ ਮਾਨਸਾ ਦੇ ਵਿੱਚੋਂ, ਮਜੀਠਾ ਦੇ ਵਿੱਚੋਂ ਅਤੇ ਕਈ ਹੋਰ ਥਾਵਾਂ ਤੋਂ ਖਬਰਾਂ ਆਈਆਂ ਕਿ ਉੱਥੇ ਕਾਗਜ਼ ਰੱਦ ਕਰ ਦਿੱਤੇ ਗਏ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੱਤਾਧਾਰੀ ਧਿਰ ਨੂੰ ਵਿਰੋਧੀ ਧਿਰਾਂ ਘੇਰ ਰਹੀਆਂ, ਅਤੇ ਸੱਤਾਧਾਰੀ ਧਿਰ ਇਹ ਗੱਲ ਕਹਿ ਰਹੀ ਹੈ ਕਿ ਜਿਹੜੇ ਪਿੜ ਪੱਲੇ ਕੁਝ ਨਹੀਂ ਗਾ, ਇਹ ਤਾਂ ਐਵੇਂ ਹੁਣ ਨੱਚਦੇ ਅਤੇ ਐਵੇਂ ਹੁਣ ਟੱਪਦੇ ਆ। ਲੰਘੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ ਆ। ਬਹਿਸ ਹੋਈ ਆ ਮਜੀਠਾ ਦੇ ਵਿੱਚ, ਸਰਕਾਰੀ ਦਫ਼ਤਰ ਦੇ ਬਾਹਰ, ਕਿਉਂਕਿ ਇੱਥੇ ਵੀ ਇੱਕ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ਼ ਰੱਦ ਕੀਤੇ ਜਾਣ ਦੀ ਖਬਰ ਆ। ਮਜੀਠੀਆ ਹੋਰੀ ਉੱਥੇ ਗਏ, ਗੁਣੀਪ ਕੌਰ ਮਜੀਠੀਆ ਹੋਰੀ ਗਏ, ਅਤੇ ਮਜੀਠੀਆ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਸਵਾਲ ਕੀਤਾ ਵੀ ਤੁਸੀਂ ਇਹ ਦੱਸੋ ਕਿ ਕੀ ਔਰਤ ਦੇ ਨਾਲ, ਜਨਤਾ ਦੀ ਚੁਣੀ ਹੋਏ ਵਿਧਾਇਕਾਂ ਦੇ ਨਾਲ ਇੱਦਾਂ ਦਾ ਸਲੂਕ ਚੰਗਾ? ਫਿਰ ਉਹਨਾਂ ਨੇ ਭੁੰਜੇ ਬੈਠ ਕੇ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਦੂਜੀ ਗੱਲ ਆਈ ਹੈ ਜੀ ਸਾਹਮਣੇ ਮਾਨਸਾ ਤੋਂ। ਮਾਨਸਾ ਦੇ ਵਿੱਚ ਵੀ ਪਤਾ ਲੱਗਾ ਜੀ ਕਿ ਇੱਕ ਉਮੀਦਵਾਰ ਦੇ ਕਾਗਜ਼ ਰੱਦ ਕਰਾਉਣ ਜਾਂ ਕਰ ਦਿੱਤੇ ਜਾਣ ਦਾ ਦੋਸ਼ ਆ। ਦੋਸ਼ ਲੱਗਾ ਹੈਗਾ ਜੀ ਡਾਕਟਰ ਵਿਜੇ ਸਿੰਗਲਾ ਦੇ ਉੱਤੇ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆ। ਪੁਲਿਸ ਉਹਨਾਂ ਨੂੰ ਅਤੇ ਉਹਨਾਂ ਦੇ PA ਨੂੰ ਬੜੀ ਮੁਸ਼ਕਲ ਦੇ ਨਾਲ ਭੀੜ ਦੇ ਵਿੱਚੋਂ ਕੱਢ ਕੇ ਲੈ ਕੇ ਗਈ ਆ, ਨਹੀਂ ਤਾਂ ਕੁਝ ਵੀ ਅਣਸੁੱਖਾਵਾਂ ਵਾਪਰ ਸਕਦਾ ਸੀ ਜਿਵੇਂ ਕਿ ਰਿਪੋਰਟਾਂ। ਕਹਿੰਦੇ ਵੀ ਇੱਥੇ ਵੱਖ ਵੱਖ ਵਿਰੋਧੀ ਪਾਰਟੀਆਂ ਨੇ ਜਿਹੜੀਆਂ, ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਜਾਂ ਜਿਹੜੀਆਂ ਵਿਰੋਧ ਕਰ ਰਹੀਆਂ, ਉਹਨਾਂ ਨੇ ਵੀ ਘੇਰਾ ਪਾਇਆ ਅਤੇ ਇੱਥੇ ਤੂੰ ਤੜਾ ਕਾਫੀ ਹੋਇਆ ਅਤੇ ਧੱਕਾ ਮੁੱਕੀ ਕਾਫੀ ਹੋਈ ਆ। ਬਾਅਦ ਦੇ ਵਿੱਚ ਭੀੜ ਨੇ ਘੇਰ ਲਿਆ ਵਿਧਾਇਕ ਸਾਹਿਬ ਨੂੰ, ਅਤੇ ਫਿਰ ਬੜੀ ਮੁਸ਼ਕਲ ਦੇ ਨਾਲ ਉੱਥੋਂ ਪੁਲਿਸ ਕੱਢ ਕੇ ਲੈ ਗਈ ਆ। ਇਹ ਪੰਜਾਬ ਦੀਆਂ ਉਹ ਨਿਗਮ ਚੋਣਾਂ ਜਿਹੜੀਆਂ ਕਿ ਚੰਗੀ ਖਬਰ ਨਹੀਂ ਲੈ ਕੇ ਆ ਰਹੀਆਂ। ਪੰਜਾਬ ਦੀਆਂ ਇਹ ਚੋਣਾਂ ਅਸਲ ਦੇ ਵਿੱਚ ਸੈਮੀ ਫਾਈਨਲ ਆ। ਆਮ ਤੌਰ 'ਤੇ ਜਦੋਂ ਵੀ ਕੋਈ ਜ਼ਮੀਨੀ ਚੋਣ ਆਉਂਦੀ ਆ, ਮੀਡੀਆ ਦੇ ਵਿੱਚ ਗੱਲ ਹੁੰਦੀ ਕਿ ਸੈਮੀ ਫਾਈਨਲ ਹੈ, ਫਾਈਨਲ 19 ਤਰੀਕ ਨੂੰ ਹੋਏਗਾ, ਇਹ ਸੈਮੀ ਫਾਈਨਲ ਹੈ, ਫਾਈਨਲ ਆ ਜਿਹੜਾ ਉਹ 27 ਦੇ ਵਿੱਚ ਹੋਏਗਾ। ਇਹ ਅਸਲ ਦੇ ਵਿੱਚ ਸੈਮੀ ਫਾਈਨਲ ਆ। ਕਿਉਂ? ਕਿਉਂਕਿ ਇਹ ਆਖਰੀ ਚੋਣਾਂ ਨੇ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਆਖਰੀ ਚੋਣਾਂ ਪੰਜਾਬ ਦੀਆਂ। ਨਾ ਤਾਂ ਅਗਲੇ ਮਹੀਨਿਆਂ ਦੇ ਵਿੱਚ, ਅਗਲੇ ਹਫ਼ਤਿਆਂ ਦੇ ਵਿੱਚ ਕੋਈ ਜ਼ਮੀਨੀ ਚੋਣ ਹੋਣੀ ਆ, ਨਾ ਪੰਚਾਇਤੀ ਚੋਣ ਹੋਣੀ ਆ, ਨਾ ਪੰਜਾਬ ਦੇ ਵਿੱਚ ਕੋਈ ਹੋਰ ਚੋਣ ਹੋਣੀ ਆ। ਇਹ ਅਸਲ ਵਿੱਚ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੀਆਂ ਚੋਣਾਂ, ਇਹ ਇਸ ਸਾਲ ਦੀਆਂ ਆਖਰੀ ਚੋਣਾਂ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਸੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਲਾਉਂਦੀਆਂ। ਮੇਰੀ ਕੱਲ੍ਹ ਅਕਾਲੀ ਦਲ ਦੇ ਦੋ ਤਿੰਨ ਆਗੂਆਂ ਦੇ ਨਾਲ ਅਤੇ ਦੋ ਆਗੂ BJP ਦੇ ਅਤੇ ਇੱਕ ਕਾਂਗਰਸ ਦਾ ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਉਹ ਇਹ ਗੱਲ ਕਹਿੰਦੇ ਬਾਈ ਜੀ ਕਿ ਸੱਤਾਧਾਰੀ ਧਿਰ ਆ ਜਿਹੜੀ, ਉਹਦਾ ਜ਼ੋਰ ਤਾਂ ਹੈ ਹੀ, ਉਹਨਾਂ ਨੇ ਸੀਟਾਂ ਤਾਂ ਕੱਢਣੀਆਂ ਹੀ ਆ, ਉਹਨਾਂ ਨੇ ਆਪਣਾ ਜ਼ੋਰ ਵਰਤਣਾ ਹੀ ਆ, ਪਰ ਇਹ ਹੈ ਜੀ ਕਿ ਅਸੀਂ ਵੀ ਮੈਦਾਨ ਦੇ ਵਿੱਚ ਡਟੇ ਹੋਏ ਹਾਂ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
8: Half a century as Winnipeg's multilingual radio station. 92.7 FM CKJS.
9: 92.7 FM CKJS is proud to support this year's Manitoba Motorcycle Ride for Dad, May 30th. Over the past 17 years, the Manitoba Motorcycle Ride for Dad has raised over $5 million for groundbreaking prostate cancer research and life-saving early detection awareness. Join the fight by registering online and collecting pledge donations. The funds you raise stay right here in Manitoba. Visit rideforDad.ca/Manitoba to get involved. Manitoba Motorcycle Ride for Dad, proudly supported by 92.7 FM CKJS.
3: ਅਤੇ ਅਸੀਂ ਵੀ ਮੁਕਾਬਲਾ ਕਰ ਰਹੇ ਹਾਂ। ਉਹ ਮੁਕਾਬਲੇ ਦੇ ਵਿੱਚ ਅਸੀਂ ਬਿਲਕੁਲ ਕਹਿ ਦਈਏ ਵੀ ਸਖਤ ਮੁਕਾਬਲੇ ਦੇ ਵਿੱਚ ਅੱਜ ਗਏ, ਜਾਂ ਅਸੀਂ ਭੋਰਾ ਥੱਲੇ ਰਹਿ ਜਾਈਏ ਜਾਂ ਭੋਰਾ ਉੱਤੇ ਅੱਜ ਗਏ, ਇਹ ਵਕਤ ਬਿਆਨ ਕਰੂੰਗਾ। ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਫਿਰ ਉਹੀ ਬੇਨਤੀ ਆ ਵੀ ਤੁਸੀਂ ਵਾਲ ਪਟਾ ਪਟਾ ਕੇ, ਲੀੜੇ ਪੜਵਾ ਪੜਵਾ ਕੇ, ਗਾਲਾਂ ਲੈ ਕੇ, ਪਰਚੇ ਪਵਾ ਪਵਾ ਕੇ, ਜਾਂ ਪਰਚੇ ਦੂਜੇ ਦੇ ਉੱਤੇ ਕਰਾ ਕੇ ਜਾਂ ਖੁਦ ਦੇ ਉੱਤੇ ਪਵਾ ਕੇ, ਹਾਲੇ ਆਪਦੇ 4 ਹੀ ਪੂਰੇ ਕੀਤੇ। ਤੁਹਾਡੇ ਲਈ ਤੁਹਾਡਾ ਸੰਬੰਧਿਤ ਉਮੀਦਵਾਰ ਕਿੰਨਾ ਅਹਿਮੀਅਤ ਵਾਲਾ ਵੀ ਤੁਸੀਂ ਖੁਰ ਦੇ ਉੱਤੇ ਧੌਲ ਧੱਫਾ ਵੀ ਚੱਲਦੇ ਹੋ ਅਤੇ ਤੁਸੀਂ ਪਰਚੋ ਪਰਚੀ ਵੀ ਹੁੰਦੇ ਆ ਅਤੇ ਤੁਹਾਨੂੰ ਮਿਲਦਾ ਕੀ ਆ। ਹੁਣ ਤੁਹਾਨੂੰ ਸਵਾਲ ਸਿਰਫ ਇਹ ਆ, ਮੈਂ ਇਹ ਨਹੀਂ ਗੱਲ ਕਹਿੰਦਾ ਵੀ ਤੁਹਾਡੀਆਂ ਜੇਬਾਂ ਦੇ ਵਿੱਚ ਦੱਥੀਆਂ ਪੈ ਜਾਣ ਨੋਟਾਂ ਦੀਆਂ ਵੀ ਜਾਂ ਕੋਈ ਰਿਸ਼ਵਤ ਪਾ ਦੇਵੇ। ਤੁਹਾਨੂੰ ਤੁਹਾਡੇ ਹਲਕੇ ਦੇ ਪ੍ਰਤੀ, ਤੁਹਾਨੂੰ ਤੁਹਾਡੇ ਨਗਰ ਖੇੜੇ ਦੇ ਪ੍ਰਤੀ ਕੀ ਮਿਲਦਾ ਬਦਲੇ ਦੇ ਵਿੱਚ ਵੀ ਸਾਡੇ ਵਾਲਾ ਜਿੱਤ ਗਿਆ, ਸਾਡੇ ਵਾਲਾ ਜਿੱਤ ਗਿਆ। ਆਪਾਂ ਪੰਜੇ ਦੇ ਵਿੱਚ ਆਪਾਂ ਆਉਣਾ ਹੁੰਦਾ, ਚੋਣਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ, ਉਤਸ਼ਾਹ ਮਰਨਾ ਨਹੀਂ ਚਾਹੀਦਾ, ਪਰ ਫੁਕਰੇ ਬਣ ਕੇ ਲੜਾਈ ਨਹੀਂ ਲੜਨੀ ਚਾਹੀਦੀ। ਗੱਲ ਸਿਰਫ ਇੰਨੀ ਆ, ਜ਼ਰੂਰਤ ਇਸ ਵੇਲੇ ਇਸ ਗੱਲ ਦੀ ਆ ਕਿ ਅਸੀਂ ਇਹਨਾਂ ਚੋਣਾਂ ਦੀ ਸਾਰਥਿਕਤਾ ਨੂੰ ਸਮਝੀਏ। ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਪਿੰਡਾਂ ਦੇ ਵਿੱਚ ਸਿਰ ਪਾਟ ਜਾਂਦੇ ਕਈ ਥਾਵਾਂ 'ਤੇ, ਵਿਧਾਇਕ ਦੀਆਂ ਚੋਣਾਂ ਹੁੰਦੀਆਂ ਉਦੋਂ ਫਿਰ ਸਿਆਪਾ ਪੈ ਜਾਂਦਾ ਕੋਈ ਨਾ ਕੋਈ, MP ਦੀਆਂ ਚੋਣਾਂ ਹੋਣ ਉਦੋਂ ਸਭ ਦੀ ਇੱਜ਼ਤ ਦਾ ਦੇ ਉੱਤੇ ਹੁੰਦੀ ਆ, ਆਹ ਨਿਗਮ ਚੋਣਾਂ ਆ ਗਈਆਂ ਹੁਣ ਫਿਰ ਕੋਈ ਨਾ ਕੋਈ ਪੁਆੜਾ ਪੈਂਦਾ। ਹਾਲੇ ਤਾਂ ਪਤਾ ਲੱਗਾ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਦਿੱਲੀ ਦੇ ਵਿੱਚ ਜਾ ਕੇ ਅਸੀਂ ਪ੍ਰਦਰਸ਼ਨ ਕਰਨਾ ਵੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੁੰਦੀਆਂ। ਮਤਲਬ ਇਹ ਜੀ ਕਿ ਚੋਣਾਂ ਚਾਣਾਂ ਵਾਲਾ ਕੰਮ ਇਵੇਂ ਚੱਲੀ ਜਾਣਾ, ਪਰ ਤੁਸੀਂ ਇਤਫਾਕ ਦੇ ਨਾਲ, ਪਿਆਰ ਦੇ ਨਾਲ, ਮੁਹੱਬਤ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਰਹਿਣ ਦਾ ਢੰਗ ਸਿੱਖੋ। ਇਹ ਬਹੁਤ ਵੱਡੀ ਜ਼ਰੂਰਤ ਆ। ਪਰ ਇੱਕ ਹੋਰ ਜਿਹੜੀ ਕਿ ਦੋਵਾਂ ਧਿਰਾਂ ਦੇ ਸ਼ੁਭ ਚਿੰਤਕਾਂ ਦੀ ਚਿੰਤਾ ਸੀ, ਉਹਦੇ ਵਿੱਚ ਵਾਧਾ ਹੋ ਗਿਆ।
7: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 11-15 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 431-317-4444 431-317-4444।
3: ਕਿਉਂਕਿ ਅਕਾਲੀ ਦਲ ਪੁਨਰ ਸੁਰਜੀਤੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ, ਇਹਨਾਂ ਦੋਹਾਂ ਦਾ ਗੱਠਜੋੜ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਇੱਕ 7-8 ਮੈਂਬਰੀ ਤਾਲਮੇਲ ਕਮੇਟੀ ਬਣੀ ਸੀ, ਮਨਪ੍ਰੀਤ ਸਿੰਘ ਇਆਲੀ ਉਸ ਕਮੇਟੀ ਦੇ ਵਿੱਚ ਸੀ। ਇਹ ਕਮੇਟੀ ਦਾ ਕੰਮ ਸੀ ਕਿ ਦੋਵਾਂ ਧਿਰਾਂ ਨੂੰ ਇਕੱਠੇ ਕਰਨਾ, ਵੱਖ ਵੱਖ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਕਰਕੇ ਇੱਕ ਸਿੱਟੇ ਦੇ ਉੱਤੇ ਪਹੁੰਚਣਾ, ਪੁਆਇੰਟ ਦੇ ਉੱਤੇ ਪਹੁੰਚਣਾ, ਫਿਰ ਰਸਮੀ ਤੌਰ ਦੇ ਉੱਤੇ ਗੱਠਜੋੜ ਦਾ ਐਲਾਨ ਹੋ ਜਾਣਾ। ਪਰ ਵੱਖ ਵੱਖ ਮੁੱਦਿਆਂ ਦੇ ਉੱਤੇ ਵਖਰੇਵੇਂ, ਪੁਨਰ ਸੁਰਜੀਤੀ ਦੇ ਵੀ ਅਤੇ ਵਾਰਸ ਪੰਜਾਬ ਦੇ ਵੀ। ਇਹਨੇ ਕਿਹਾ ਕਿ ਭਾਈ ਇਹ ਗੱਠਜੋੜ ਦੀ ਸੰਭਾਵਨਾ ਖਤਮ ਹੋ ਗਈ ਆ। ਹੁਣ ਇਹਦੇ ਪਿੱਛੇ ਕਾਰਨ ਕਈ ਮੰਨੇ ਜਾ ਰਹੇ ਆ, ਵੀ ਪੁਨਰ ਸੁਰਜੀਤੀ ਵਾਲੇ ਕਹਿੰਦੇ ਜੀ ਕਿ ਉਹਨਾਂ ਦੇ ਵਿੱਚ ਕਈ ਖਾਮੀਆਂ, ਉਹ ਕਹਿੰਦੇ ਜੀ ਇਹਨਾਂ ਦੇ ਵਿੱਚ ਕਈ ਖਾਮੀਆਂ। ਖਾਮੀਆਂ ਤਾਂ ਹੋਣਗੀਆਂ ਹੀ, ਪਰ ਇੱਕ ਗੱਲ ਚੇਤੇ ਰੱਖਿਓ, ਤੁਹਾਡਾ ਇਕੱਲਿਆਂ ਦਾ ਕੁਛ ਨਹੀਂ ਵੱਟਿਆ ਜਾਣਾ। ਇਹ ਵੀ ਗੱਲ ਜ਼ਰੂਰ ਚੇਤੇ ਰੱਖਣ ਯੋਗ ਆ, ਕਿਉਂਕਿ ਜੇ ਇਹ ਇਕੱਠੇ ਹੁੰਦੇ ਤਾਂ ਇਸ ਗੱਲ ਦੀ ਆਸ ਬਾਈ ਵੀ ਸੀ ਕਿ ਭਾਈ ਆਹ ਸੀਟ ਦੇ ਉੱਤੇ ਪ੍ਰਭਾਵ ਚੰਗਾ ਛੱਡ ਸਕਦੇ ਆ, ਆਹ ਸੀਟ ਦੇ ਉੱਤੇ ਚੰਗਾ ਨਹੀਂ ਆ, ਪਰ ਇਕੱਲੇ ਇਕੱਲੇ ਤਾਂ ਖੜੀਆਂ ਕਰੇ ਲੈਣ ਵਾਲੀ ਗੱਲ ਆ। ਹੁਣ ਇਹ ਵੀ ਪਤਾ ਲੱਗਾ ਵੀ ਰੱਖੜਾ ਸਾਹਿਬ ਤੋਂ ਬਾਅਦ, ਕਿਉਂਕਿ ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਦੇ ਸੀਗੇ, ਕਿਸੇ ਵੇਲੇ ਮੰਤਰੀ ਸੀ, ਫਿਰ ਪੁਨਰ ਸੁਰਜੀਤੀ ਦੇ ਵਿੱਚ ਆਏ, ਹੁਣ ਆਪ 'ਚ ਚਲੇ ਗਏ ਆ। ਹੁਣ ਕਹਿੰਦੇ ਜੀ ਦੋ ਤਿੰਨ ਹੋਰ ਐਸੇ ਚਿਹਰੇ ਆ ਕਿ ਜਿਹੜੇ ਦੂਜੇ ਪਾਸੇ ਜਾਣ ਨੂੰ ਤਿਆਰ ਆ, ਉਹ ਆਪ 'ਚ ਵੀ ਜਾ ਸਕਦੇ, ਬੀਜੇਪੀ 'ਚ ਵੀ ਜਾ ਸਕਦੇ ਆ, ਦੋ ਤਿੰਨਾਂ ਦੀ ਕਹਿੰਦੇ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਦੀ ਤਿਆਰੀ ਵੀ ਆ। ਇਹ ਪੰਜਾਬ ਦਾ ਅੱਜ ਦਾ ਸਿਆਸੀ ਦ੍ਰਿਸ਼ ਆ ਜਿਹਦੇ ਵਿੱਚ ਕਾਂਗਰਸ ਕੁਸਕ ਨਹੀਂ ਰਹੀ, ਉਹਦਾ ਕੋਈ ਯੋਗਦਾਨ ਨਹੀਂ। ਅੱਜ ਦੀ ਤਰੀਕੇ ਦੇ ਵਿੱਚ ਕਾਂਗਰਸ ਹੋਈ ਨਾ ਹੋਈ ਪੰਜਾਬ ਦੇ ਵਿੱਚ ਇਉਂ ਪ੍ਰਤੀਤ ਹੁੰਦਾ ਵੀ ਇੱਕ ਬਰਾਬਰ ਆ, ਕੋਈ ਸਰਗਰਮੀ ਹੈ ਨਹੀਂ। ਅਕਾਲੀ ਦਲ ਦੀ ਸਰਗਰਮੀ ਹੈ, ਪਰ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਕੋਈ ਜਲਵਾ ਪੇਸ਼ ਕਰ ਸਕੂ ਕਿ ਨਹੀਂ, ਇਹ ਹੁਣ ਆਉਂਦਾ ਸਮਾਂ ਬਿਆਨ ਕਰੂਗਾ। ਬੀਜੇਪੀ ਬੇਲੋੜੇ ਉਤਸ਼ਾਹ ਦੇ ਵਿੱਚ ਆ ਕਿ ਅਸੀਂ ਕੋਕੇ ਜਾੜੀ ਰਹੇ ਪੰਜਾਬ ਦੇ ਵਿੱਚ, ਪਰ ਇਕੱਲਿਆਂ ਤੋਂ ਉਹਨਾਂ ਤੋਂ ਵੀ ਨਹੀਂ ਜੜੇ ਜਾਣੇ। ਪੁਨਰ ਸੁਰਜੀਤੀ ਅਤੇ ਵਾਰਸ ਪੰਜਾਬ ਦੇ ਅੱਡੋ ਫਾਟੀ ਹੋ ਚੱਲੇ ਆ, ਹੁਣ ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਨਹੀਂ। ਇਸ ਹਾਲਾਤ ਦੇ ਵਿੱਚ ਆਮ ਆਦਮੀ ਪਾਰਟੀ ਇਹ ਸੋਚਦੀ ਆ ਕਿ ਭਾਈ ਸਾਨੂੰ ਹੀ ਫਿਰ ਮੌਕਾ ਮਿਲ ਜਾਣਾ, ਹਾਲਾਂਕਿ ਵੋਟਾਂ ਲੋਕਾਂ ਨੇ ਪਾਉਣੀਆਂ, ਪਾਉਣੀਆਂ ਨਹੀਂ ਪਾਉਣੀਆਂ ਦੀ ਮਰਜ਼ੀ ਆ। ਪਰ ਇਸ ਹਾਲਾਤ ਦੇ ਵਿੱਚ ਜਦੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਕੋਈ ਨਾ ਕੋਈ ਤੂੰ ਤੜੱਕ ਦੇ ਵਿੱਚ, ਕੋਈ ਨਾ ਕੋਈ ਇੱਕ ਦੂਜੇ ਦੇ ਖਿਲਾਫਤ ਦੇ ਵਿੱਚ ਆ, ਤਾਂ ਉਹ ਸੋਚਦੇ ਜੀ ਕਿ ਸਾਨੂੰ ਹੀ ਫਿਰ ਮੌਕਾ ਮਿਲਣਾ। ਅਤੇ ਇੱਕ ਹੋਰ ਗੱਲ ਦੱਸ ਦਈਏ, ਅੱਜ ਸਤੌਜ ਪਿੰਡ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀਆਂ ਤਾਰਾਂ ਹੁੰਦੀਆਂ ਖੇਤਾਂ ਦੇ ਵਿੱਚੋਂ ਲੰਘਦੀਆਂ, ਉਹਨਾਂ ਦਾ ਅੰਡਰਗਰਾਊਂਡ ਵਾਲਾ ਪ੍ਰੋਜੈਕਟ ਸ਼ੁਰੂ ਕਰਨਾ। ਕਿਉਂਕਿ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਖੇਤਾਂ ਦੇ ਵਿੱਚ ਖੰਭੇ ਲੱਗੇ ਅਤੇ ਖੰਭਿਆਂ ਦੇ ਉੱਤੇ ਤਾਰਾਂ, ਮੀਂਹ ਆਈ, ਹਨੇਰੀ ਆਈ, ਚੰਗਿਆੜੀ ਆਈ, ਉਹਦੇ ਕਰਕੇ ਫਸਲਾਂ ਬਰਬਾਦ ਹੋ ਜਾਂਦੀਆਂ, ਖੇਤਾਂ ਦੇ ਵਿੱਚ ਤਾਰਾਂ ਟੁੱਟਦੀਆਂ, ਫਸਲਾਂ ਬਰਬਾਦ ਹੁੰਦੀਆਂ। ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਅਸੀਂ ਖੇਤਾਂ ਦੇ ਵਿੱਚ ਥੱਲਿਓਂ ਦੀ ਤਾਰਾਂ ਪਵਾ ਲੈਣੀਆਂ, ਉਹਦੀ ਸ਼ੁਰੂਆਤ ਅੱਜ ਤੋਂ ਹੋਣੀ ਆ। ਇਹ ਕਿੰਨਾ ਕੁ ਪ੍ਰੋਜੈਕਟ ਸਫਲ ਹੁੰਦਾ ਹੈ ਵਕਤ ਬਿਆਨ ਕਰੂਗਾ, ਪਰ ਜੇ ਇਹ ਸਫਲ ਹੋ ਗਿਆ ਤਾਂ ਫਿਰ ਆਮ ਆਦਮੀ ਪਾਰਟੀ ਦੀ ਕਿਸਾਨਾਂ ਦੇ ਵਿੱਚ, ਪਿੰਡਾਂ ਦੇ ਵਿੱਚ ਭਲ

0: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
1: ਪਰ ਇਹ ਗੱਲ ਛਿੜੀ ਕਿਉਂ? ਕਿਉਂਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਹ ਗੱਲ ਕਹੀ ਆ ਕਿ ਸਾਡੇ ਸੂਬੇ ਦੇ ਵਿੱਚ ਜਵਾਨੀ ਦੀ ਗਿਣਤੀ ਘੱਟ ਰਹੀ ਆ, ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਆ, ਅਤੇ ਇਸ ਕਰਕੇ ਅਸੀਂ ਆਪਦੇ ਸੂਬੇ ਨੂੰ ਬਚਾਉਣਾ, ਅਤੇ ਅਸੀਂ ਵੀ ਇੱਥੇ ਜਿਹੜਾ ਤੀਜਾ ਅਤੇ ਚੌਥਾ ਬੱਚਾ ਪੈਦਾ ਹੋਊਗਾ ਉਹਦੇ ਲਈ ਅਸੀਂ ਪੈਸਿਆਂ ਦਾ ਐਲਾਨ ਕੀਤਾ। ਉਹਨਾਂ ਨੇ ਖਾਸੇ ਪੈਸੇ, ਮੇਰਾ ਖਿਆਲ ਵੀ 80-90 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕਰਤਾ। ਹੁਣ ਉਸੇ ਤਰਜ਼ ਦੇ ਉੱਤੇ ਜਗਮੋਹਨ ਸਿੰਘ ਰਾਜੂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਵਧੇ, ਇੱਥੇ ਵੀ ਇਨਾਮ ਦੇਣਾ ਸ਼ੁਰੂ ਕਰ ਗਏ। ਰਾਜੂ ਸਾਹਿਬ ਨੂੰ ਬੇਨਤੀ ਸਿਰਫ ਇਹ ਆ ਵੀ ਬੱਚੇ 4 ਹੋਣ, 3 ਹੋਣ, 2 ਹੋਣ, 1 ਹੋਵੇ ਜਾਂ 7 ਹੋਣ, ਇਹ ਤਾਂ ਚਲੋ ਜੋੜਿਆਂ ਦੀ ਮਰਜ਼ੀ ਆ, ਮੀਆਂ ਬੀਬੀ ਦੀ ਮਰਜ਼ੀ ਆ, ਪਰ ਆਪਾਂ ਇਹ ਗੱਲ ਕਹਿੰਦੇ ਜੀ ਕਿ 30,000 ਤੀਜੇ ਬੱਚੇ ਲਈ ਅਤੇ 40,000 ਚੌਥੇ ਬੱਚੇ ਦੇ ਲਈ ਸਰਕਾਰ ਦੇਵੇ। 30,000 ਰੁਪਈਏ ਦੇ ਵਿੱਚ ਇੱਕ ਔਰਤ ਦੀ ਡਿਲੀਵਰੀ ਨਹੀਂ ਹੁੰਦੀ ਅੱਜ ਕੱਲ੍ਹ। ਨਿੱਜੀ ਹਸਪਤਾਲ ਦੇ ਵਿੱਚ 1,00,000 ਰੁਪਈਆ ਲੱਗ ਜਾਂਦਾ, ਉਹ ਭਾਵੇਂ ਦੂਜੀ ਹੋਵੇ ਡਿਲੀਵਰੀ ਅਤੇ ਭਾਵੇਂ ਤੀਜੀ ਹੋਵੇ ਅਤੇ ਭਾਵੇਂ ਪਹਿਲੀ ਹੋਵੇ, 1,00,000 ਰੁਪਈਆ ਵੀ ਘੱਟ ਤੋਂ ਘੱਟ ਆ। ਵੱਡੇ ਹਸਪਤਾਲ 'ਚ ਜਾ ਕੇ 1,50,000 ਰੁਪਈਆ ਵੀ ਲੱਗਦਾ। ਨਾਲੇ ਰੌਲਾ ਇਹ ਨਹੀਂ ਕਿ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ, ਬੱਚੇ ਪੈਦਾ 2 ਵੀ ਕੀਤੇ ਜਾ ਸਕਦੇ ਸਿੱਖ ਜੋੜੇ ਵੱਲੋਂ, 3 ਵੀ ਅਤੇ 4 ਵੀ। ਪਰ ਜਦੋਂ ਅਸੀਂ ਬੱਚੇ ਇੱਥੇ ਜਵਾਨ ਹੋਣ ਤੋਂ ਬਾਅਦ 3 ਤਾਂ 4 ਦੇ ਵਿੱਚੋਂ ਬਾਹਰਲੇ ਮੁਲਕ ਭੇਜ ਦੇਣੇ, ਇੱਥੇ ਤਾਂ ਫਿਰ 1 ਰਹਿ ਜਾਣਾ ਜਾਂ 1 ਵੀ ਨਹੀਂ ਰਹਿਣਾ। ਪਹਿਲੀ ਗੱਲ ਤਾਂ ਇਹ ਜੀ ਕਿ ਪੰਜਾਬ ਦਾ ਸਿਸਟਮ ਇਹੋ ਜਿਹਾ ਬਣਾਉਣਾ ਚਾਹੀਦਾ ਵੀ ਬੱਚਾ ਪਾਲਣਾ, ਬੱਚਾ ਪੜ੍ਹਾਉਣਾ ਅਤੇ ਬੱਚੇ ਦਾ ਭਵਿੱਖ ਆ ਜਿਹੜਾ ਮੁਕੰਮਲ, ਉਹ ਸੁਖਾਵਾਂ ਰਹੂਗਾ, ਇਹਦੀ ਗਰੰਟੀ ਦਿੱਤੀ ਜਾਵੇ। ਇਹ ਗਰੰਟੀ ਸਰਕਾਰਾਂ ਨੇ ਦੇਣੀ ਆ ਵੀ ਭਾਈ ਤੁਹਾਨੂੰ ਵਿੱਦਿਆ ਟੋਪ 'ਤੇ ਮਿਲੇਗੀ, ਮੁਫਤ ਦੇ ਵਿੱਚ ਮਿਲੇਗੀ, ਤੁਹਾਨੂੰ ਰੁਜ਼ਗਾਰ ਮਿਲੇਗਾ ਹੀ ਮਿਲੇਗਾ ਕਾਬਲੀਅਤ ਮੁਤਾਬਕ। ਰੁਜ਼ਗਾਰ ਮਿਲਦਾ ਨਹੀਂ, ਜਿਹੜੇ ਤਾਂ ਇਸ ਵੇਲੇ ਪਹਿਲਾਂ ਜਵਾਨ ਹੋਏ ਆ ਉਹ ਤਾਂ ਵਿਚਾਰੇ ਲੇਲੜੀਆਂ ਕੱਢਦੇ ਵੀ ਭਾਈ ਸਾਰੇ ਡਾਂਗਾਂ ਪੈ ਰਹੀਆਂ, ਅਸੀਂ ਓਵਰੇਜ ਹੋ ਰਹੇ ਹਾਂ ਅਤੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਅਤੇ 4 ਬੱਚੇ ਪੈਦਾ ਕਰਨ ਦਾ ਇਕੱਲਾ ਸੁਨੇਹਾ ਦੇਣਾ, ਇਕੱਲੀ ਰਾਏ ਦੇਣੀ ਇਹ ਕਾਫੀ ਨਹੀਂ ਆ। ਉਹ 1-1 ਬੱਚੇ 'ਤੇ ਮਾਪੇ ਕਿਉਂ ਆ ਗਏ, ਜੋੜੇ ਕਿਉਂ ਆ ਗਏ, ਇਹ ਸਮਝਣ ਦੀ ਲੋੜ ਆ। ਇੱਕ ਹੋਰ ਗੱਲ ਹੈ ਜੀ, ਪੰਜਾਬ ਦੇ ਵਿੱਚ 20-25% ਲੋਕ ਆਉਂਦੇ ਸਮੇਂ ਦੇ ਵਿੱਚ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹਿਣੇ, ਇਹ ਵੱਡੇ ਡਾਕਟਰ ਕਹਿੰਦੇ ਆ। ਨਸ਼ਿਆਂ ਦੇ ਕਰਕੇ, ਤਣਾਅ ਦੇ ਕਰਕੇ, ਸਪਰੇਆਂ ਦੇ ਕਰਕੇ, ਖਾਦਾਂ ਦੇ ਕਰਕੇ, ਹੋਰ ਵੱਖ ਵੱਖ ਕਾਰਨਾਂ ਦੇ ਕਰਕੇ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਸਮੱਸਿਆ ਬਹੁਤ ਵਧਣੀ ਆ। ਅਤੇ ਜੇ ਨਹੀਂ ਯਕੀਨ ਤਾਂ IVF ਸੈਂਟਰਾਂ ਦੇ ਵਿੱਚ ਜਾ ਕੇ ਦੇਖ ਲਓ, ਜਿੰਨਾ ਇਕੱਠ ਮੈਰਿਜ ਪੈਲਸ ਦੇ ਵਿੱਚ ਹੁੰਦਾ 2 ਜਣਿਆਂ ਦੇ ਜੁੜਨ 'ਤੇ, ਉਨਾ ਹੀ ਇਕੱਠ ਕਚਹਿਰੀ ਦੇ ਵਿੱਚ ਹੁੰਦਾ 2 ਜਣਿਆਂ ਨੂੰ ਤੋੜਨ ਦੇ ਲਈ ਜਦੋਂ ਰੌਲਾ ਪੈ ਜਾਂਦਾ, ਅਤੇ ਉਨਾ ਹੀ ਇਕੱਠ ਇਸ ਵੇਲੇ IVF ਸੈਂਟਰਾਂ ਦੇ ਵਿੱਚ ਹੁੰਦਾ ਵੀ ਭਾਈ ਸਾਡੇ ਨਿਆਣਾ ਨਹੀਂ ਹੁੰਦਾ। ਇਹ ਪੰਜਾਬ ਦੀ ਅੱਜ ਧਰਾਤਲੀ ਸਥਿਤੀ ਆ। ਇਹਨੂੰ ਸਮਝਣ ਦੀ ਅਤੇ ਸਮਝ ਕੇ ਸਹੀ ਕਰਨ ਦੀ ਜ਼ਰੂਰਤ ਆ। ਨਹੀਂ ਤਾਂ ਇਸ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਕਿਹਾ ਵੀ ਸਿੱਖ 4 ਬੱਚੇ ਪੈਦਾ ਕਰਨ, ਕਿਸੇ ਵੇਲੇ ਗਿਆਨੀ ਗੁਰਬਚਨ ਸਿੰਘ ਵੀ ਕਹਿੰਦੇ ਹੁੰਦੇ ਸੀ ਸਿੱਖ 4 ਬੱਚੇ ਪੈਦਾ ਕਰਨ, ਪਰ ਉਹ ਕਿਹੜੇ ਚਾਅ ਦੇ ਵਿੱਚ, ਕਿਹੜੇ ਉਤਸ਼ਾਹ ਦੇ ਵਿੱਚ ਕਰਨ? ਬੱਚੇ ਤਾਂ 2 ਪਾਲਣੇ ਔਖੇ ਹੋਏ ਪਏ ਆ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਚੀਕੜਾ ਦਿੰਦੀਆਂ ਅਤੇ ਸਰਕਾਰੀ ਸਕੂਲ ਮਾਤੜਾਂ ਦੇ ਬਣ ਕੇ ਰਹਿ ਗਏ ਆ। ਉਹਦਾ ਕਹਿੰਦੇ ਆ ਵੀ ਭਾਈ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਵਰਗੇ ਬਣ ਗਏ, ਜੇ ਬਣ ਗਏ ਤਾਂ ਫਿਰ ਨੇਤਾ ਵੀ ਆਪਦੇ ਬੱਚੇ ਉੱਥੇ ਪੜ੍ਹਾਉਣ, ਫਿਰ ਅਸੀਂ ਮੰਨਾਂਗੇ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਚਾਰੇ ਪਾਸੇ ਸੋਚਣਾ ਵਿਚਾਰਨਾ ਬਣਦਾ, ਸਿਰਫ ਰਾਏ ਦੇਣ ਨਾਲ ਮਸਲੇ ਹੱਲ ਨਹੀਂ ਜੇ ਹੋਣੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
2: Yo, what's up? Tell me where you from, man.

0: ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਸਿਰਫ ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

ਤਨ ਆਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੌਪੇ ਜੀ ਸੌ ਭਾਈ, ਲਏ ਹੁਕਮ ਫਿਰਾਓ। ਜੈ ਬੈਸਾਵੈ ਬੈਸੈ ਪਾਈ, ਜੈ ਭੇਜੈ ਤੈ ਜਾਓ, ਏਵੜ ਤਨ ਹੋਰ ਕੋ ਨਹੀਂ ਪਾਈ, ਜੇਵੜ ਸੱਚਾ ਨਾਓ। ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਰਹਾਓ, ਪਹਿਨਣ ਗੁਣ ਚੰਗਿਆਈਆਂ ਪਾਈ, ਆਪਣੀ ਪਤ ਕੇ ਸਾਧ ਆਪੇ ਖਾਏ, ਤਿਸਕਾ ਕਿਆ ਸਾਲਾਹੀਐ ਪਾਈ, ਦਰਸ਼ਨ ਕੋ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੈ ਤਾਂ ਪਾਏ, ਇੱਕ ਹੁਕਮ ਮਾਨਾ ਜਾਣਨੀ ਪਾਈ, ਦੂਜੇ ਪਾਏ ਫਿਰ ਆਏ। ਸੰਗਤ ਟੋਈ ਨਾ ਮਿਲੈ ਪਾਈ, ਬੈਸਣ ਮਿਲੈ ਨਾ ਥਾਓ, ਨਾਨਕ ਹੁਕਮ ਤਿੰਨਾ ਮਨਾਏ ਸੀ ਪਾਈ, ਜਿੰਨਾ ਤੁਰੇ ਕਮਾਇਆ ਨਾਓ। ਤਿੰਨ ਵਿੱਟਾਂ ਹੋ ਵਾਰਿਆ ਪਾਈ, ਤਿੰਨ ਕਹੋ ਸਤਬਲਿਹਾ ਰਹਿ ਜਾਓ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਅਨਦਿਨ ਸੇਵਨ ਗੁਰ ਆਪਣਾ, ਅਨਦਿਨ ਅਨੰਦ ਰਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ। ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਹੇ, ਸੱਚੀ ਰਾਸੀ ਸਾਹਿਤਾ ਨੇ ਉੱਤਮ ਪਦਵੀ ਪਾਹੇ, ਸੱਚ ਸੁਣੈ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ ਸੱਚੇ ਮਹੇ ਸਮਾਏ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੁੱਲੇ ਜਾਏ। ਬਾਬੀਹਾ ਪ੍ਰਯੋਗ ਪ੍ਰਯੋਗ ਕਰੇ, ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ, ਤਿਸ ਚੁੱਕੈ ਸਹਿਜ ਉਪਜੈ, ਚੁੱਕੈ ਕੁੱਕ ਪੁਕਾਰ, ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰਤਾਰ। ਬਾਬੀਹਾ ਤੂੰ ਸੱਚ ਚਾਹੋ, ਸੱਚੇ ਸੌਂ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ, ਗੁਰਮੁਖ ਹੋਏ ਅਲਾਏ, ਸ਼ਬਦ ਚੀਨ ਤਖਿ ਉਤਰੈ ਮਨ ਲਹਿਰ ਜਾਏ, ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੈ ਸਹਿ ਸੁਭਾਏ, ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ ਤਿਸ ਭੁੱਖ ਨਾ ਲਾਗੈ ਆਏ। ਬਾਬੀਹਾ ਤੂੰ ਸਹਿਜ ਬੋਲ, ਸੱਚੇ ਸ਼ਬਦ ਸੁਭਾਏ, ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ, ਆਪ ਪਛਾਣੈ ਪ੍ਰੀਤਮ ਮਿਲੈ ਉੱਠਾ ਸ਼ਹਿਬਰ ਲਾਏ, ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੁਹਾਗਣੀ ਸੱਚੈ ਨਾਮ ਸਮਾਏ, ਤੁਰੋ ਖਸਮ ਭੇਜਿਆ ਸੱਚੈ ਹੁਕਮ ਪਠਾਏ, ਇੰਦ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ। ਬਾਬੀ ਹੈ ਤਨ ਮਨ

ਸੁਖ ਹੋਏ ਜਾਂ ਤਤ ਬੂੰਦ ਮੋਏ ਪਾਏ, ਅੰਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅੰਦਨ ਲੋਕ ਭਗਤ ਕਰੇ ਗੁਰ ਕੈ ਸਭ ਸਮਾਏ, ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵੋ ਕਾਮਣੀ ਸੱਚਾ ਸ਼ਬਦ ਸਮਾਏ, ਭੈ ਕਾ ਸਹਿਜ ਸਿੰਗਾਰ ਕਰੋ ਸੱਚ ਰਹੋ ਲਿਵਲਾਏ, ਨਾਨਕ ਨਾਮੋ ਮਨ ਵਸੈ ਹਰ ਦਰ ਗੈ ਲੈ ਛਡਾਏ, ਬਾਬੀ ਹਾ ਸਗਲੀ ਧਰਤੀ ਜੇ ਫਰੈ ਊੜ ਚੜੈ ਆਕਾਸ, ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੁੱਖ ਪਿਆਸ, ਜਿਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੈ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ, ਨਾਨਕ ਤਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਉੱਠਾ ਮੰਤਨ ਸਭ ਪਰਫੜੈ ਸਭ ਜਗ ਹਰਿਆਵਲ ਹੋਏ, ਸਬਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ ਜਿਨ ਸਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਉੱਠੈ ਮੰਤਨ ਪਰਫੜੈ ਸਭ ਜਗ ਹਰਿਆ ਹੋਏ, ਵੱਡਲੈ ਚਾਲ ਚਲੁੰਬਲੈ ਨਾ ਵੜਾ ਲਈਐ ਕਿਸ, ਨਾਉ ਲਈਐ ਪਰਮੇਸ਼ਰੈ ਭਰਨ ਕਰਨ ਸਮਰੱਥ, ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ, ਸਾਹਿਬ ਸਦਾ ਹਜ਼ੂਰ ਹੈ ਕਿ ਉੱਚੀ ਕਰੈ ਪੁਕਾਰ, ਜਿਨ ਜਗਤੋਂ ਪਾਏ ਹਰ ਰੰਗ ਕੀਆ ਤਸੈ ਵਿਟੋ ਕੁਰਬਾਣ, ਆਪ ਛੋਡੈ ਤਾਂ ਸਹੁ ਮਿਲੈ ਸੱਚਾ ਹੋ ਵਿਚਾਰ, ਹਉ ਮੈਂ ਫਿੱਕਾ ਬੋਲਣਾ ਬੁਝ ਨਾ ਸਕਾਂ ਕਾਰ, ਵਣ ਤ੍ਰਿਣ ਤ੍ਰਿ ਭਵਨ ਤੁਜੈ ਧਿਆਏ ਦਾ ਅੰਦਰ ਸਦਾ ਵਿਹਾਨ, ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ, ਨਦਰ ਕਰੈ ਜੇ ਆਪਣੀ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿੰਨੀ ਧਿਆਇਆ ਆਏ ਸੇ ਪ੍ਰਵਾਣ, ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼, ਚਾਰੇ ਕੁੰਡਾਂ ਜੇ ਪਵੈ ਬੇਦ ਪੜੈ ਜੁਗ ਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੁਖ ਦੁਆਰ, ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿੱਤ, ਮਨਮੁਖ ਸਭ ਕਰ ਦੋਸਤੀ ਸੋਕੇ ਪੁੱਛੈ ਮਿੱਤ, ਗੁਰਮੁਖ ਸਭ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਢੀਐ ਤਾਂ ਸੁਖ ਹੋਵੀ ਮਿੱਤ, ਭੁੱਲਿਆ ਆਪ ਸਮਝ ਆਏ ਸੀ ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ, ਸਲੋਕ ਮਹੱਲਾ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ, ਵੜ ਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ, ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ, ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੋਂ ਸਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ, ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ, ਵਾਹ ਵਾਹ ਸਤਿਗੁਰੂ ਹੈ ਜੇ ਸਜ ਦਰਡਾਏ ਸੋਏ, ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ, ਹਰ ਪ੍ਰਭ ਸੱਚਾ ਸੋਹੇਲਾ ਗੁਰਮੁਖ ਨਾਮ ਗੋਬਿੰਦ, ਵੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ, ਬੜ ਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁਣ ਨਮੰਤਰ ਭੰਗ, ਮੂੰਹ ਪਿਰਿਆ ਸੋਨੇ ਹੋ ਕਿਉਂ ਸੱਜਣ ਮਿਲੈ ਪਿਆਰਿਆ, ਹਉ ਢੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ, ਨਾਨਕ ਹਉ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ, ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਕੋ ਵਾਣ ਮਿਲਾਵੇ ਅੱਜ ਮੈਂ ਪ੍ਰਮੇਲ ਮਿਲਾਵੇ, ਹਉ ਜਿਉ ਕਰੀ ਤਿਸ ਵਿਟੋ ਚੌਖੰਨੀਐ ਜੋ ਮੈਂ ਪ੍ਰੀ ਦਿਖਾਵੇ, ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ, ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ, ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ, ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ, ਜਿੰਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ, ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਰਹੇ ਲਿਵਲਾਏ, ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹੀਸੀ ਹੈ, ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ, ਜਿੰਨਾ ਗੁਰਮੁਖੀ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ, ਅੰਦਰ ਰਹੇ ਆਨੰਦ ਨਾਨਕ ਸਾਹਿਬ ਸਮਾਈਐ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ, ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ,
ਜਿੰਨਾ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪਿਰੀ ਵਿਹੂਣੇ ਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨੇ ਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਧੂ ਜਲੇ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਪੌਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤਨਾ ਸਕੀ ਛਡਾਏ ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮਾ ਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਨੀ ਉੱਪਰ ਤਿੰਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹੋਮੈ ਕਰਮ ਕਮਾਏ ਵਰਤ ਨੇਮ ਸੋ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਾਂ ਕੁਸ਼ੁੱਧ ਮਾਇਆ ਮੋਹਿ ਬੇਦੇ ਜੋ ਹਸਤੀ ਛਾਰ ਉਡਾਏ ਜਿਨੇ ਉਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀ ਭਈ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੋ ਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਆਇਆ ਸਤਿਗੁਰ ਸਿਉ ਚਿਤ ਲਾਏ ਤਿਨ ਕੀ ਦੁੱਖ ਭੁੱਖ ਹਮੈ ਵੱਡਾ ਰੋਗ ਗਿਆ ਨਿਰਦੁੱਖ ਭਏ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾ ਦੈ ਬਾਹਰਾ ਇਨੀ ਹੁਕਮ ਨਾ ਬੁੱਝਿਆ ਜਾਏ ਨਾਨਕ ਹੁਕਮੈ ਬੁੱਝੈ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕਉ ਮੇਲੇ ਓਨ ਜਿਨ ਤੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਿਆ ਲਿਪਟਾਏ ਅੰਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨਾ ਚੁੱਕਈ ਹਮੈ ਕਰਮ ਕਮਾਏ ਗੁਰਸਰਣਾਈ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਪਉ ਜਲ ਜਗਤ ਸੰਸਾਰ ਹੈ ਗੁਰਬੋਇਥ ਨਾਮ ਤਰਾਏ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਭਾਰ ਲੰਘਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਧਾਰਿਆਂ ਨੂੰ ਹਰ ਦਰਗਹਿ ਲੈ ਛਡਾਏ ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਕੈ ਸੱਚੇ ਨਾ ਸਮਾਇਆ
ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਹਿ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਮਨ ਅੰਤਰ ਹਮੈ ਰੋਗ ਭ੍ਰਮ ਪੂਲੇ ਹਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ ਹਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੇ ਡਾਇਆ ਮਨ ਅੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈਂ ਚੜ ਚੜ ਪਵਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਧਣੀ ਵਿਹੂਣਾ ਪਾਠ ਪਟੰਬਰ ਪਾਹੀ ਸੇ ਤੀ ਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈਂ ਸਹਿਨਾਲੇ ਗੁਰ ਕੈ ਸਬਦਾ ਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤਉ ਜਿੱਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਇ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕਿਆ ਗਮ ਮਨ ਤਨ ਪ੍ਰਭ ਧਾਰਈ ਲੱਗਾ ਰੰਗਿਆ ਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਜ਼ਰ ਨਿਹਾਲ ਆਪੇ ਲਹਿਹੋ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛ ਤਿਸਦੈ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ।

ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਖੁਬੜੀ ਕੁਥਾਏ ਮਿੱਠੀ ਗਰਣ ਕੁਮੰਤਰੀਆ, ਨਾਨਕ ਸੇਈ ਉਬਰੇ ਜਿੰਨਾ ਭਾਗ ਮਥਾਹੇ। ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੈ, ਪ੍ਰੇਮ ਵਿਸ਼ੋਹਾ ਤਣੀ ਸੌ ਅੱਠੇ ਪਹਿਰ ਲਵੰਨ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਣੇ। ਮ੍ਰਿਗ ਤਿਸਨਾ ਪੇਖ ਭੁੱਲਣੇ ਮੁੱਠੇ ਨਗਰ ਗੰਧਰਬ, ਜਿੰਨੀ ਸਾਚਾਰਾ ਦਿਆ ਨਾਨਕ ਮਨ ਤਨ ਫੱਬ। ਪਤ ਤੇ ਉਧਾਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸੈ ਉਧਾਰੇ ਨਾਨਕਾ ਸੋ ਸਿਮਰੈ ਸਿਰਜਣਹਾਰ। ਦੂਜੀ ਛੋੜ ਕੋ ਆਟੜੀ ਇੱਕ ਸਸੌ ਚਿਤ ਲਾਏ, ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ, ਸੱਚ ਵਖਰ ਜਿਨੀ ਲੱਗ

0: ਟਿਚਰ ਮੂਲ ਨਾ ਥੋੜੀਂਦੋ ਜਿਚਰ ਆਪ ਕਿਰਪਾਲ ਸਬਦਿਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖੰਭ ਵਿਖਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾਵੇ ਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ ਟੌਪ

0: Sir Karan Vaste call karo 204-772-1313. Canada's number one provider of training, consulting and software for the transportation industry. ACE ACI e-manifest permits, CTPA and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਮਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਟਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਆ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
9: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
10: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐਂਡ ਐਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਆ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
11: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਟਮਾ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਗੈਵੀ। ਤੇ ਥੋੜ੍ਹੀ ਜਿਹੀ ਨਜ਼ਰ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ। ਅੱਜ ਹੈਗੀ ਆ ਜੀ 6 ਜੇਠ ਦਿਨ, ਬੁੱਧਵਾਰ, ਤੇ ਵਿਨੀਪੈਗ ਦੇ ਜੇ ਵੈਦਰ ਦੀ ਗੱਲ ਕਰਦੇ ਹਾਂ, 14 ਡਿਗਰੀ ਨੋਟ ਕੀਤਾ ਗਿਆ ਵੱਧ ਤੋਂ ਵੱਧ, ਤੇ 18 ਡਿਗਰੀ ਤੱਕ ਪਹੁੰਚ ਸਕਦਾ, ਤੇ ਅੱਜ ਸੂਰਜ ਦੇਵਤਾ ਜੀ ਛਾਏ ਰਹਿਣਗੇ, ਜਾਣੀ ਕਿ ਬੱਦਲਾਂ ਨੂੰ ਅੱਜ ਇੰਨੀ ਜਗ੍ਹਾ ਨਹੀਂ ਮਿਲਣੀਗੀ, ਅੱਜ ਸੂਰਜ ਦੇਵਤਾ ਜੀ ਦਾ ਜਿਹੜਾ ਅਸਰ ਦੇਖਣ ਨੂੰ ਮਿਲੂਗਾ। ਤੇ ਕੱਲ੍ਹ ਦਾ ਜਿਹੜਾ ਦਿਨ ਰਹੂਗਾ 20 ਡਿਗਰੀ ਟੈਂਪਰੇਚਰ ਵੱਧ ਜੂਗਾ, ਜਾਣੀ ਕਿ ਹੁਣ ਆਪਾਂ ਗਰਮੀਆਂ ਦਾ ਜਿਹੜਾ ਪ੍ਰੋਪਰ ਦੌਰ ਜਿਹੜਾ ਵਿਨੀਪੈਗ ਦੇ ਵਿੱਚ ਸਟਾਰਟ ਹੋਏ ਨਾ, ਤੇ ਟੈਂਪਰੇਚਰ ਹੁਣ ਦਿਨੋਂ ਦਿਨ ਆਪਾਂ ਨੂੰ ਅੱਪ ਦੇ ਵਿੱਚ ਮਿਲਣਾ ਆ, ਤੇ ਡਾਊਨ ਨਹੀਂ ਜਾਣਾ ਹੈਗਾ। ਹੁਣ 20 ਡਿਗਰੀ ਟੈਂਪਰੇਚਰ ਆਪਾਂ ਨੂੰ ਕੱਲ੍ਹ ਨੂੰ ਦੇਖਣ ਨੂੰ ਮਿਲੂਗਾ, ਸੇਮ ਹੀ ਸ਼ੁੱਕਰਵਾਰ ਨੂੰ 19 ਡਿਗਰੀ, ਤੇ ਸੈਟਰਡੇ ਜਾਣੀ ਕਿ ਸ਼ਨੀਵਾਰ 21 ਡਿਗਰੀ ਦੇਖਣ ਨੂੰ ਮਿਲੂਗਾ, ਤੇ ਸੰਡੇ ਦਾ ਦਿਨ ਜਿਹੜਾ ਹਾਈ ਚਲਾ ਜਾਣਾ ਫਿਰ 24 ਡਿਗਰੀ ਦੇ ਉੱਤੇ, ਤੇ ਮੰਡੇ ਦਾ ਦਿਨ ਜਿਹੜਾ ਹੋਊਗਾ ਨੈਕਸਟ ਵੀਕ ਉਹ 32 ਤੋਂ ਸਟਾਰਟ ਹੋਣ ਵਾਲਾ, ਜਾਣੀ ਕਿ ਆਉਣ ਵਾਲੇ ਵੀਕ ਦੇ ਵਿੱਚ 32 ਡਿਗਰੀ ਸੈਂਸੀਅਸ ਜਿਹੜਾ ਟੈਂਪਰੇਚਰ ਆ ਤਾਪਮਾਨ ਜਿਹੜਾ ਨੋਟ ਕੀਤਾ ਗਿਆ। ਤੇ ਸੂਰਜ ਦੇਵਤੇ ਦੀ ਗੱਲ ਕਰਕੇ 5:37 ਤੇ ਆਪਾਂ ਨੂੰ ਹੈਲੋ ਹਾਈ ਕੀਤੀ ਹੈ, ਜਾਣੀ ਕਿ ਗੁੱਡ ਮਾਰਨਿੰਗ ਵਿਸ਼ ਆਪਾਂ ਨੂੰ 5:37 ਤੇ ਕਰ ਦਿੱਤੀ। ਆਪਾਂ ਭਾਵੇਂ ਲੇਟ ਉੱਠਦੇ ਹਾਂ ਪਰ ਸੂਰਜ ਦੇਵਤਾ ਜੀ ਹੁਣ ਟਾਈਮ ਸਿਰ ਆਉਣ ਲੱਗ ਪਏ ਆ, ਕਿੱਥੇ 7-7 ਵਜੇ ਵੀ ਸੂਰਜ ਦੇਵਤਾ ਜੀ ਆਉਂਦੇ ਸੀ, ਤੇ ਹੁਣ 5:37 ਤੇ ਆ ਕੇ ਆਪਾਂ ਨੂੰ ਹੈਲੋ ਗੁੱਡ ਮਾਰਨਿੰਗ ਦਾ ਮੈਸੇਜ ਭੇਜ ਦਿੰਦੇ। ਉਹ ਵੱਖਰੀ ਗੱਲ ਹੈ ਕਿ ਆਪਾਂ ਹੁਣ ਉਹਨਾਂ ਨੂੰ ਵਿਸ਼ ਕਰਦੇ ਹਾਂ ਬਾਹਰ ਨਿਕਲ ਕੇ ਸੈਰ ਸੂਰ ਕਰਕੇ ਕਿ ਨਹੀਂ, ਤੇ ਜੇ ਨਹੀਂ ਕਰਦੇ ਸੈਰ ਸੁਬਹਾ ਉੱਠ ਕੇ ਜ਼ਰੂਰ ਕਰਿਆ ਕਰੋ, ਬਹੁਤ ਤੰਦਰੁਸਤ ਰਹਿਣ ਦੇ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਸਵੇਰ ਦੀ ਸੈਰ ਤੱਕ ਕਰਦੇ ਟਰਾਈ ਕਰਿਆ ਕਰੋ, ਜੇ ਸ਼ਾਮ ਨੂੰ ਜਾਂ ਸੁਬਹਾ ਜਦੋਂ ਵੀ ਟਾਈਮ ਲੱਗਦਾ। ਹੁਣ ਤਾਂ ਪਾਰਕ ਖੁੱਲ੍ਹ ਚੁੱਕਿਆ ਵਿਨੀਪੈਗ ਦੇ ਵਿੱਚ, ਪਾਰਕ ਦੇ ਵਿੱਚ ਥੋੜ੍ਹਾ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ। ਅਤੇ ਸੂਰਜ ਦੇਵਤੇ ਦੀ ਜੇ ਆਪਾਂ ਜਾਣ ਦੀ ਗੱਲ ਕਰਦੇ ਹਾਂ, 9:14 'ਤੇ ਜਾਣੀ ਕਿ ਸੂਰਜ ਦੇਵਤਾ ਜੀ ਆਪਾਂ ਨੂੰ ਬਾਏ ਬਾਏ ਕਹਿਣਗੇ ਅੱਜ, ਜਾਣੀ ਕਿ ਬਹੁਤ ਲੰਬਾ ਦਿਨ ਜਿਹਨੂੰ ਆਪਾਂ ਗਰਮੀਆਂ ਦੇ ਵੱਡੇ ਵੱਡੇ ਦਿਨ ਕਹਿੰਦੇ ਹਾਂ ਕਿ ਗਰਮੀਆਂ ਦੇ ਦਿਨ ਬਹੁਤ ਵੱਡੇ ਹੁੰਦੇ ਆ, ਅਤੇ ਗਰਮੀਆਂ ਦੇ ਦਿਨ ਹੁਣ ਵੱਡੇ ਸ਼ੁਰੂ ਹੋਣ ਲੱਗ ਪਏ ਆ। ਅਤੇ ਜੇ ਓਵਰ ਨਾਈਟ ਸ਼ਾਮ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ 27 ਡਿਗਰੀ ਟੈਂਪਰੇਚਰ ਨੋਟ ਕੀਤਾ ਗਿਆ, ਸੁਬਹਾ ਦਾ ਜਿਹੜਾ ਹੋਊਗਾ 31 ਡਿਗਰੀ, ਅਤੇ ਸ਼ਾਮ ਦਾ ਜਿਹੜਾ 40 ਡਿਗਰੀ, ਜਾਣੀ ਕਿ ਤਪਦੀਆਂ ਦੁਪਹਿਰਾਂ ਜਿਨ੍ਹਾਂ ਨੂੰ ਆਪਾਂ ਲੋਅ ਕਹਿ ਦਿੰਦੇ ਕਿ ਲੋਆਂ ਚੱਲ ਰਹੀਆਂ ਹੁੰਦੀਆਂ ਨੇ, ਅਤੇ ਉਹ ਲੋਆਂ ਹੁਣ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਚੱਲਦੀਆਂ ਦਿਖ ਰਹੀਆਂ। ਅਤੇ ਜੇ ਆਪਾਂ ਗੱਲ ਕਰਦੇ ਹਾਂ, ਪਿੱਛੇ ਕੱਲ੍ਹ ਵੀ ਆਪਾਂ ਨਿਊਜ਼ ਸ਼ੇਅਰ ਇੱਕ ਗੱਲ ਕਰਦੇ ਸੀ, ਨਿਊਜ਼ ਸ਼ੇਅਰ ਕੀਤੀ ਸੀ ਤੁਹਾਡੇ ਨਾਲ, ਨੇਪਾਲ ਦੇ ਰਸਤੇ ਤੋਂ ਇੱਕ ਆਇਆ, ਅਤੇ ਕੈਨੇਡਾ ਤੋਂ ਗਿਆ ਨੇਪਾਲ ਦੇ ਰਸਤੇ, ਅਤੇ ਨੇਪਾਲ ਦੇ ਰਸਤੇ ਜਾ ਕੇ ਇੰਦਰ ਕੌਰ ਜਿਹੜੀ ਆਪਣੀ ਸਿੰਗਰ ਸੀਗੀ ਉਹਦਾ ਕਤਲ ਕਰਕੇ ਫਿਰ ਨੇਪਾਲ ਦੇ ਰਸਤੇ ਆ ਗਿਆ ਵਾਪਸ। ਅਤੇ ਹੁਣ ਪੁਲਿਸ ਜਿਹੜੀ ਪੰਜਾਬ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ, ਅਤੇ ਕੁਝ ਜਾਣੇ ਫੜੇ ਗਏ ਆ ਜਿਹੜੀ ਉਹਦੀ ਹੈਲਪ ਕਰ ਰਹੀ ਸੀ, ਅਤੇ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਦੇ ਰਹਾਂਗੇ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਰਾਜਮਨ ਫਾਈਨੈਂਸ਼ੀਅਲ ਵੱਲੋਂ ਜਿਹੜਾ ਸਪੋਂਸਰ ਕੀਤਾ ਗਿਆ, ਬਹੁਤ ਜਲਦ ਆਪਣੇ ਦਰਮਿਆਨ ਪਹੁੰਚਣ ਵੀ ਵਾਲੇ ਨੇ ਰਾਜਮਨ ਸਾਹਿਬ, ਅਤੇ ਉਹਨਾਂ ਟਾਈਮ ਆਪਾਂ ਥੋੜ੍ਹਾ ਜਿਹਾ ਹੋਰ ਨਿਗਾਹ ਮਾਰ ਲਈਏ ਹੋਰ ਨਿਊਜ਼ ਉੱਤੇ, ਫਿਰ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅਤੇ ਟੋਰਾਂਟੋ ਏਅਰਪੋਰਟ ਦੀ ਆਪਾਂ ਨੂੰ ਨਿਊਜ਼ ਮਿਲ ਰਹੀ ਹੈ ਕਿ ਉੱਥੇ ਜਦੋਂ ਵੀ ਆਪਾਂ ਲਗਜ਼ ਆਪਦਾ ਜਮ੍ਹਾਂ ਕਰਾ ਦਿੰਦੇ, ਤਾਂ ਕਈ ਵਾਰੀ ਕਈਆਂ ਨਾਲ ਇਹ ਚੀਜ਼ ਹੋ ਰਿਹਾ ਕਿ ਲਗਜ਼ ਦਾ ਟੈਗ ਚੇਂਜ ਕਰਕੇ ਅਤੇ ਡਰੱਗਜ਼ ਵਗੈਰਾ ਦੇ ਵਿੱਚ ਫਸਾਇਆ ਜਾ ਰਿਹਾ, ਜਾਂ ਕਈ ਵਾਰੀ ਜੇ ਫੜੀ ਜਾਵੇ ਤਾਂ ਉਹ ਤੁਸੀਂ ਲੈ ਕੇ ਨਹੀਂ ਆ ਰਹੇ ਹੁੰਦੇ ਗੇ, ਪਰ ਕਈ ਤਾਂ ਨਾ ਕਿਤੇ ਉਹ ਤੁਹਾਡਾ ਜਿਹੜਾ ਟੈਗ ਆ ਲਗਜ਼ ਦਾ ਉਹ ਚੇਂਜ ਕਰ ਦਿੱਤਾ ਜਾਂਦਾ। ਤਾਂ ਕਾਫੀ ਇੱਦਾਂ ਦੇ ਮਾਮਲੇ ਸਾਹਮਣੇ ਆ ਗਏ, ਕਿਉਂਕਿ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੇ ਜਿਹੜੇ ਅੰਦਰ ਵਾਲੇ ਬੰਦੇ ਸੀ ਉਹ ਖਰੀਦੇ ਹੋਏ ਸੀਗੇ, ਤਾਂ ਕਹਿੰਦੇ ਆ ਜਿਵੇਂ ਕਿ ਟੋਰਾਂਟੋ ਏਅਰਪੋਰਟ ਤੋਂ ਤੁਸੀਂ ਇੱਕ ਕਰੂਜ਼ ਮਿਜ਼ਾਈਲ ਵੀ ਲੈ ਕੇ ਬਾਹਰ ਨਿਕਲ ਸਕਦੇ ਹੋ, ਕੋਈ ਨਹੀਂ ਰੁਕੇਗਾ, ਕਿਉਂਕਿ ਜਿਹੜੇ ਅੰਦਰ ਵਾਲੇ ਬੰਦੇ ਆ ਉਹ ਰਲੇ ਹੋਏ ਨੇ, ਅਤੇ ਉਹ ਹੁਣ ਫੜੇ ਗਏ ਨੇ। ਕੁਝ ਕੁ ਬੰਦੇ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਹੋਊਗੀ ਕਿ ਕੌਣ ਸੀ ਇਹ ਬੰਦੇ, ਅਤੇ ਕਿਉਂ ਇਹ ਕਰ ਰਹੇ ਸੀ, ਅਤੇ ਇਹਨਾਂ ਦੇ ਪਿੱਛੇ ਕਿੰਨੇ ਕੁ ਹੱਥ ਸੀ, ਅਤੇ ਕਿੰਨਾ ਕੁ ਹਾਲੇ ਤੱਕ ਇਹ ਨਸ਼ਾ ਅਤੇ ਜਾਂ ਹੋਰ ਜਿਹੜੇ ਜਿਹੜੇ ਕਾਨੂੰਨ ਦੇ ਰਿਲੇਟਡ ਨਹੀਂ ਸੀਗੇ ਸੰਦ, ਜਾਂ ਕੁਝ ਵੀ ਇੱਦਾਂ ਦਾ ਕੋਈ ਵੀ ਵਸਤੂ ਸੀਗੀ, ਥਿੰਕ ਚੀਜ਼ਾਂ ਸੀਗੀਆਂ, ਤਾਂ ਉਹ ਬਾਹਰ ਕੱਢੀਆਂ ਨੇ ਇਹਨਾਂ ਨੇ। ਤਾਂ ਕਿਤੇ ਨਾ ਕਿਤੇ ਜਿਹੜਾ ਆਪਾਂ ਨੂੰ ਬਹੁਤ ਵੱਡਾ ਇੱਕ ਜਿਹੜਾ ਕਹਿ ਲਓ ਕੈਨੇਡਾ ਪੁਲਿਸ ਨੂੰ ਇੱਕ ਵਧੀਆ ਇਹਨਾਂ ਦਾ ਇੱਕ ਤਰੱਕੀ ਕਹਿ ਲਓ, ਇੱਕ ਥੋੜ੍ਹੀ ਜਿਹੀ ਅਚੀਵਮੈਂਟ ਕਹਿ ਲਓ ਜਿਹੜੀ ਹਾਸਲ ਕੀਤੀ ਹੈ ਕੈਨੇਡਾ ਪੁਲਿਸ ਨੇ।

ਜਿਹੜੀ ਇਨਵੈਸਟੀਗੇਸ਼ਨ ਕਰੂਗੀ, ਅਤੇ ਇੱਕ ਪੰਜਾਬ ਦੇ ਵਿੱਚ ਹੁਣ ਇੰਡੀਆ ਦੇ ਵਿੱਚ ਇੱਕ ਨਵੀਂ ਪਾਰਟੀ ਬਣ ਗਈ, ਕਾਂਗਰਸ ਪਾਰਟੀ। ਹਾਂਜੀ, ਕੋਈ ਹੱਸਣ ਵਾਲੀ ਗੱਲ ਨਹੀਂ, ਸੱਚੀ ਸੀਰੀਅਸਲੀ ਇਹ ਕਾਂਗਰਸ ਪਾਰਟੀ ਬਣ ਚੁੱਕੀ ਆ, ਅਤੇ ਡੇਢ ਘੰਟੇ ਦੇ ਵਿੱਚ 80,000 ਇਹਨਾਂ ਦੇ ਮੈਂਬਰ ਬਣ ਚੁੱਕੇ ਆ। ਅਤੇ ਇਹ ਕੀ ਸੀ ਮਾਮਲਾ ਅਤੇ ਕੀ ਸੀ ਮਸਲਾ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਰਾਜਮਾਨ ਜੀ ਨੇ ਆ ਜਾਣਾ, ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ। ਅਤੇ ਇੱਕ ਹੋਰ ਬੜੀ ਮੰਦਭਾਗੀ ਜੀ ਨਿਊਜ਼ ਕਹਿ ਸਕਦੇ ਇਹਨੂੰ ਆਪਾਂ, ਕਿ ਆਪਣੇ ਕਿਸੇ ਸਾਰੇ ਆਪਣੇ ਸੋਸ਼ਲ ਮੀਡੀਆ ਯੂਜ਼ ਕਰਦੇ, ਆਪਾਂ ਦੇਖੀ ਹੋਣੀ ਇੱਕ ਨਿਊਜ਼ ਮਿਲ ਰਹੀ ਆ ਕਿ ਗੁਰਦੁਆਰਾ ਸਾਹਿਬ ਦੀ ਇਹ ਨਿਊਜ਼ ਆ ਕਿ ਕੋਈ ਪੁਲਿਸ ਔਫਿਸਰ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਕੇ ਅਤੇ ਉੱਥੇ ਕੋਈ ਗੋਲਕ ਗਿਣ ਰਹੇ ਨੇ, ਤਾਂ ਉਹਨਾਂ ਦੇ ਕੋਲ ਸ਼ੂਜ਼ ਪਾ ਕੇ ਉੱਦਾਂ ਹੀ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਤਾਂ ਇਹ ਗੋਲਕ ਦੇ ਚੱਕਰ ਦੇ ਵਿੱਚ ਜਿਹੜਾ ਹੋਇਆ ਆ ਸੀਨ, ਇਹਦੇ ਬਾਰੇ ਕੀ ਸੀਨ ਸੀਗਾ ਇਹ ਅਤੇ ਕਿਉਂ ਹੋਇਆ, ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਦੇ ਰਹਾਂਗੇ। ਅਤੇ ਰਾਜਮਾਨ ਜੀ ਆਉਣ ਵਾਲੇ ਨੇ, ਅਤੇ ਉਹਨਾਂ ਨਾਲ ਆਪਾਂ ਇਹ ਡਿਟੇਲ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਖਬਰਾਂ ਡਿਟੇਲ ਦੇ ਵਿੱਚ ਸਾਂਝੀਆਂ ਕਰਦੇ ਰਹਾਂਗੇ। ਅਤੇ ਆਪਾਂ ਨੂੰ ਹੁਣ ਪਤਾ ਲੱਗ ਗਿਆ ਕਿ ਕੈਨੇਡਾ ਦੇ ਵਿੱਚ ਜਿਹੜਾ ਅਪ੍ਰੈਲ ਦਾ ਜਿਹੜਾ ਐਸਟੀਮੇਟ ਲਗਾਇਆ ਗਿਆ ਮਹਿੰਗਾਈ ਦਾ, 2.8% ਆ ਜਿਹੜਾ, ਜਾਣੀ ਕਿ ਹਾਈ ਹੋ ਚੁੱਕੀ ਹੈ ਮਹਿੰਗਾਈ। ਅਤੇ ਇਹਦੇ ਵਿੱਚ ਹੁਣ ਤੁਸੀਂ ਕੀ ਲੱਗਦਾ ਕਿ ਤੇਲ ਦੀਆਂ ਜਿਹੜਾ ਦਰਾਂ ਨੇ ਇਹ ਵਧਣਗੀਆਂ ਕਿ ਘਟਣਗੀਆਂ, ਜਾਂ ਤੁਹਾਨੂੰ ਕੀ ਲੱਗ ਰਿਹਾ ਕਿ ਅੱਗੇ ਕੀ ਹੋਣ ਵਾਲਾ, ਤਾਂ ਸਾਨੂੰ ਕਾਲ 'ਤੇ ਵੀ ਜ਼ਰੂਰ ਇਹ ਸਾਂਝੇ ਕਰਿਓ ਜੀ ਤੁਹਾਨੂੰ ਵੀ, ਕਿਉਂਕਿ ਨੌਲੇਜ, ਕਿਉਂਕਿ ਆਪਣੇ ਕਾਫੀ ਸੁਣਨ ਵਾਲੇ ਸਰੋਤੇ ਨੇ ਜਿਹੜੇ ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਰੱਖਦੇ ਨੇ, ਅਤੇ ਡਿਟੇਲ ਦੇ ਵਿੱਚ ਇਹਦੇ 'ਤੇ ਸਰਚ ਕਰਦੇ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਵਧਣ ਵਾਲੀ ਹੈ ਕਿ ਘਟਣ ਵਾਲੀ ਆ, ਜਾਂ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ $2 ਦੇ ਨੇੜੇ ਪਹੁੰਚੀਆਂ ਹੋਈਆਂ, 3-4 ਦੇ ਨੇੜੇ ਜਾਣੀਆਂ ਕਿ ਹੁਣ ਵਾਪਸ ਆ ਜਾਣੀਆਂ, ਕਿਉਂਕਿ ਬਹੁਤ ਹੁਣ ਘੁੰਮਣ ਫਿਰਨਾ ਹੋਣਾ, ਗਰਮੀਆਂ ਦੇ ਵਿੱਚ ਘੁੰਮਣਾ ਫਿਰਨਾ ਸਟਾਰਟ ਕਰਨਾ ਹੁੰਦਾ, ਕਿਸੇ ਨੇ ਟੂਰ 'ਤੇ ਨਿਕਲਣਾ ਹੁੰਦਾ, ਤਾਂ ਪਰ ਆਪਾਂ ਕਹਿੰਦੇ ਹਾਂ ਕਿ ਰੋਡ ਟੂਰ ਕਰਨਾ ਹੈ, ਤਾਂ ਹੁਣ ਕਿਤੇ ਨਾ ਕਿਤੇ ਉਹ ਚੀਜ਼ਾਂ ਹੁਣ ਪ੍ਰੋਬਲਮ ਆ ਉਹ ਸਾਹਮਣੇ ਕਰਨੀਆਂ ਪੈਣੀਆਂ। ਅਤੇ ਜੇ ਮਹਿੰਗਾਈ ਰਹੀ, ਇੱਦਾਂ ਹੀ ਤੇਲ ਵੱਧਦਾ ਰਿਹਾ, ਤਾਂ ਲੋਕਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਤਾਂ ਇਹ ਚੀਜ਼ ਦੀ ਫੇਸ ਕਰਨੀ ਪਊਗੀ, ਜਿਹੜਾ ਤੇਲ ਦੀਆਂ ਕੀਮਤਾਂ ਵੱਧਦੀਆਂ ਰਹਿਣੀਆਂ। ਅਤੇ ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲ ਕਰਦੇ ਰਹਾਂਗੇ। ਅਤੇ ਨਾਲ ਦੀ ਨਾਲ ਥੋੜ੍ਹਾ ਜਿਹਾ ਇੱਕ ਹੋਰ ਤੁਹਾਨੂੰ ਮਨੋਰੰਜਨ ਦਾ ਵੀ ਇੱਕ ਨਿਊਜ਼ ਸਾਂਝੀ ਕਰ ਦਈਏ ਕਿ ਤਰਸੇਮ ਜੱਸੜ ਦਾ ਸ਼ੋਅ 14 ਜੂਨ ਨੂੰ ਆਪਣੇ ਵਿਨੀਪੈਗ ਦੇ ਵਿੱਚ 7:30 ਹੋ ਰਿਹਾ ਹੈ, ਅਤੇ ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਅਤੇ ਆਪਾਂ ਨੂੰ ਪਤਾ ਹੈ ਕਿ ਪੰਜਾਬੀ ਵਿਰਸਾ ਹਰ 2 ਸਾਲ ਬਾਅਦ ਕੈਨੇਡਾ ਦੀ ਧਰਤੀ 'ਤੇ ਆਉਂਦੇ ਨੇ, ਮਨਮੋਹਨ ਵਾਰਿਸ ਸੰਗਤਾਰ ਅਤੇ ਕਮਲ ਹੀਰ। ਅਤੇ ਇਸ ਵਾਰ ਵੀ ਅਗਸਤ ਦੇ ਵਿੱਚ 22 ਅਗਸਤ ਨੂੰ ਜਿਹੜੇ ਪੰਜਾਬੀ ਵਿਰਸਾ ਲੈ ਕੇ ਆ ਰਹੇ ਨੇ, ਅਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਾਂ ਕਰਦੇ ਰਹਾਂਗੇ, ਕਿਉਂਕਿ ਨੱਚਣਾ ਟੱਪਣਾ ਵੀ ਜ਼ਰੂਰੀ ਆ, ਸਿਹਤ ਦੇ ਨਾਲ ਨਾਲ ਤੰਦਰੁਸਤ ਸਿਹਤ ਦੇ ਲਈ ਨੱਚਣਾ ਟੱਪਣਾ ਬਹੁਤ ਜ਼ਰੂਰੀ ਹੋ ਜਾਂਦਾ। ਅਤੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ, ਅਤੇ ਹੋਰ ਤੁਸੀਂ ਸਾਡੇ ਨਾਲ ਗੱਲਬਾਤ ਵੀ ਸਾਂਝੀ ਕਰ ਸਕਦੇ ਹੋ, ਜੇ ਕੋਈ ਵੀ ਤੁਸੀਂ ਨਿਊਜ਼ ਦੇ ਰਿਲੇਟਡ ਗੱਲਬਾਤ ਸਾਂਝੀ ਕਰਨੀ ਆ, ਤੁਹਾਡੇ ਕੋਲ ਹੋਰ ਡਿਟੇਲ ਹੋਣ ਕਿਸੇ ਵੀ ਨਿਊਜ਼ ਨੂੰ ਲੈ ਕੇ, ਤਾਂ 204-780-8181 'ਤੇ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕਰਦੇ ਹੋ। ਅਤੇ ਆਪਾਂ ਇੱਕ ਗਾਣਾ ਸੁਣ ਕੇ ਫਿਰ ਵਾਪਸ ਮਿਲਦੇ ਹਾਂ। ਅਤੇ ਅੱਜ ਦਾ ਜਿਹੜਾ ਸ਼ੋਅ ਆ ਬਹੁਤ ਸਪੈਸ਼ਲ ਰਹਿਣ ਵਾਲਾ, ਕਿਉਂਕਿ ਜਿਹੜੇ ਅੱਜ ਦੇ ਆਪਣੇ ਗੈਸਟ ਨੇ ਰਾਜਮਾਨ ਜੀ, ਫਾਈਨੈਂਸ਼ੀਅਲ ਵੱਲੋਂ ਜਿਹੜਾ ਸਪੌਂਸਰ ਕੀਤਾ ਗਿਆ ਅੱਜ ਦਾ ਪ੍ਰੋਗਰਾਮ, ਅਤੇ ਰਾਜਮਾਨ ਸਾਹਿਬ ਬਹੁਤ ਸਾਰੀਆਂ ਬੁੱਕਸ ਪੜ੍ਹਦੇ ਨੇ, ਅਤੇ ਆਪਾਂ ਉਹਨਾਂ ਕੋਲੋਂ ਇੱਕ ਨੌਲੇਜ ਦਾ ਸਰੋਤ ਨੇ ਉਹ, ਅਤੇ ਆਪਾਂ ਜਿੰਨਾ ਹੋ ਸਕਿਆ ਉਹਨਾਂ ਤੋਂ ਅੱਜ ਨੌਲੇਜ ਇਨਫੋਰਮੇਸ਼ਨ ਹਾਸਲ ਕਰਦੇ ਰਹਿਣਾ। ਅਤੇ ਬੈਕ ਟੂ ਬੈਕ ਆਪਾਂ ਜਿਹੜਾ ਵੀ ਟੋਪਿਕ ਹੋਇਆ ਅੱਜ ਦਾ ਸਪੈਸ਼ਲ ਟੋਪਿਕ, ਉਹ ਵੀ ਕੋਈ ਨਾ ਕੋਈ ਲੈ ਕੇ ਆਉਂਦੇ ਨੇ, ਤਾਂ ਉਹਦੇ ਉੱਤੇ ਵੀ ਆਪਾਂ ਚਰਚਾ ਕਰਦੇ ਰਹਾਂਗੇ। ਅਤੇ ਤੁਸੀਂ ਵੀ ਆਪਣੇ ਸੁਝਾਅ ਸਾਨੂੰ ਜ਼ਰੂਰ ਦਿੰਦੇ ਰਹੋ ਜੇ, ਜਿੰਨੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਦੱਸ ਗਏ ਕਿ ਅਸੀਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ, ਅਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਡਾ। ਅਤੇ ਸਾਰਿਆਂ ਦੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ, ਜਿੰਨੇ ਦਰਸ਼ਕ ਸਾਡੇ ਟਿਕਟੋਕ ਦੇ ਉੱਤੇ ਵੀ ਜੁੜ ਚੁੱਕੇ ਹੋ, ਅਤੇ ਜਿੰਨੇ ਸਰੋਤੇ ਸਾਨੂੰ ਸੁਣ ਰਹੇ ਹੋ, ਸਾਰਿਆਂ ਦਾ ਪਿਆਰ ਭਰਿਆ, ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਰੇਡੀਓ ਤਾਂ ਮਾਲ ਸੁਣ ਰਹੇ, ਸਾਰੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ, ਅਤੇ ਜਿੰਨੇ ਸਰੋਤੇ ਸੁਣ ਰਹੇ ਹੋ, ਸਾਰਿਆਂ ਨੂੰ ਪਿਆਰ ਭਰਿਆ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਆ ਜੀ। ਅਤੇ ਆਪਾਂ ਅੱਜ ਦਿਨ ਦੀ ਸ਼ੁਰੂਆਤ ਕਰਕੇ ਆਰਨੇ ਅਤੇ ਗੁਰਲੇਜ ਅਖਤਰ ਦੇ ਗਾਣੇ ਤੋਂ ਫਿਰ ਰੂਬਰੂ ਹੁੰਦੇ ਹਾਂ ਜੀ।

0: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
1: 1 in 8 Canadian men will be diagnosed with prostate cancer. It could be your brother, your uncle, your best friend, or your dad. Prostate cancer is treatable if caught early, so encourage the men in your life to get checked. Join me, Ciara Ferguson, in the fight against prostate cancer by registering for the 17th Manitoba Motorcycle Ride for Dad, Saturday, May 31st. Visit rideforDad.ca/Manitoba. Powered by BMW Motorrad, regional presenting sponsor, Winnipeg Police Credit Union.
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural lights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
4: This is 92.7 FM, CKJS,
5: Winnipeg's multilingual radio station.
6: ਤੇ ਨਿੱਕੀ ਜੀ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਸਾਰੇ ਸਰੋਤੇ ਜਿੰਨੇ ਸਾਨੂੰ ਸੁਣ ਰਹੇ ਹੋ ਸਾਰਿਆਂ ਨੂੰ ਦੱਸ ਗਏ ਕਿ ਅਸੀਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ ਤੇ ਬਹੁਤ ਸਾਰਾ ਪਿਆਰ ਮੇਰੇ ਮਨੀ ਗਿੱਲ ਜੀ, ਸਰੀਨਾ ਗਿੱਲ ਜੀ, ਸਰਬਜੀਤ ਤੇ ਡੀਜੇ ਸ਼ਬਾਜ ਜੀ ਹੈਲੋ ਕਹਿ ਰਹੇ ਨੇ। ਹੈਲੋ ਵੀਰੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਡੀਜੇ ਸ਼ਬਾਜ ਜੀ ਦਾ ਵਿਨੀਪੈਗ ਦੇ ਵਿੱਚ ਕਾਫੀ ਨਾਮ ਆ ਅਤੇ ਜਿਹੜਾ ਹੁਣੇ ਸਟੂਡੈਂਟਾਂ ਦਾ ਇਕੱਠ ਸੀਗਾ ਉਹਨਾਂ ਟਾਈਮ ਇਹਨਾਂ ਨੇ ਫ੍ਰੀ ਡੀਜੇ ਦੀ ਸੇਵਾ ਕੀਤੀ ਤਾਂ ਧੰਨਵਾਦ ਵੀਰੇ। ਤੁਸੀਂ ਹਰ ਵਾਰ ਅੱਗੇ ਆਉਂਦੇ ਹੋ ਜਦੋਂ ਵੀ ਸਟੂਡੈਂਟਾਂ ਨੂੰ ਲੋੜ ਪੈਂਦੀ ਆ। ਅਤੇ ਵੈਸੇ ਵੀ ਆਪਾਂ ਇਹ ਕੋਈ ਐਡਵਰਟਾਈਜ਼ ਨਹੀਂ ਗੀ ਤਾਂ ਚਲੋ ਵੀਰਾ ਲਾਈਵ ਬੈਠਾ ਅਤੇ ਨਾਲ ਦੀ ਨਾਲ ਮੈਂ ਥੋੜ੍ਹੀ ਜਿਹੀ ਗੱਲ ਸਾਂਝੀ ਕਰਦਾ ਕਿ ਕਿਸੇ ਵੀ ਵਿਆਹ ਸ਼ਾਦੀ ਦੇ ਉੱਤੇ ਤੁਸੀਂ ਪ੍ਰੋਗਰਾਮ ਕਰਨਾ ਹੋਵੇ ਜਾਂ ਕੋਈ ਵੀ ਬਰਥਡੇ ਪਾਰਟੀ ਹੋਵੇ, ਤੁਸੀਂ ਯਾਰਾਂ ਦੋਸਤਾਂ ਨੇ ਕੋਈ ਮਹਿਫਲ ਲਾਉਣੀ ਹੋਵੇ ਤਾਂ ਤੁਸੀਂ ਡੀਜੇ ਬੁੱਕ ਕਰਾਉਣਾ ਹੋਵੇ ਕੋਈ ਵਿਆਹ ਦੀ ਪਾਰਟੀ ਦੇ ਵਿੱਚ ਕੋਈ ਫੰਕਸ਼ਨ ਦੇ ਵਿੱਚ ਤਾਂ ਬੜੀ ਸਸਤੇ ਦੇ ਵਿੱਚ ਅਤੇ ਵਧੀਆ ਜਿਹੜੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲ ਜੂਗਾ। ਕਾਫੀ ਲਾਈਟਸ ਵਗੈਰਾ ਵੀ ਇਹਨਾਂ ਕੋਲ ਹੈਗੀਆਂ ਅਤੇ ਹੋਰ ਬਨੀ ਵੀ ਹੈਗੇ ਨੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਡੀਜੇ ਸ਼ਬਾਜ ਸਰਚ ਕਰ ਲਿਓ ਜੀ ਇੰਸਟਾ ਦੇ ਉੱਤੇ, ਟਿਕਟੋਕ ਦੇ ਉੱਤੇ, ਅਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਅਤੇ ਵਧੀਆ ਵਧੀਆ ਡੀਲਾਂ ਅਤੇ ਵਧੀਆ ਵਧੀਆ ਪੈਕੇਜ ਲੈ ਸਕਦੇ ਹੋ। ਇਹ ਕੋਈ ਪ੍ਰਮੋਸ਼ਨ ਨਹੀਂ ਸੀਗੀ, ਕੰਮ ਵਧੀਆ ਅਤੇ ਉਹਦੀ ਸ਼ਲਾਘਾ ਕਰਨੀ ਬਣਦੀ ਆ। ਅਤੇ ਇਹਦੇ ਨਾਲ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਵਿੱਚ ਵਾਅਦਾ ਕਰ ਦਈਏ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ, ਮੇਲ ਫੀਮੇਲ ਡਾਕਟਰ ਮਿਲ ਜਾਣਗੇ। ਟਰਾਂਸਕੋਨਾ ਦੇ ਵਿੱਚ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਵਾਕਇਨ ਵੀ ਜਾ ਸਕਦੇ ਹੋ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫ੍ਰੀ ਸਿਟੀ ਦੇ ਵਿੱਚ ਮੈਡੀਸਨ ਵੀ ਡਿਲੀਵਰੀ ਕਰਦੇ ਨੇ। 1783 ਪਲੈਸਿਸ ਰੋਡ ਦੇ ਯੂਨਿਟ 19 ਦੇ ਉੱਤੇ ਸੰਪਰਕ ਕਰ ਸਕਦੇ ਹੋ। 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਈ ਸੀਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸਰਵਿਸ ਦਿੱਤੀਆਂ ਜਾਂਦੀਆਂ ਨੇ। ਜੇ ਤੁਸੀਂ GST ਫਿਲਿੰਗ ਕਰਾਉਣਾ ਹੋਵੇ, ਈ ਸਟੇਟ ਪਲੈਨਿੰਗ ਕਰਨੀ ਹੋਵੇ ਜਾਂ ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ ਜਾਂ CRA ਆਡਿਟ ਦੇ ਵਿੱਚ ਸਪੋਰਟ ਚਾਹੀਦੀ ਹੋਵੇ ਤਾਂ ਇਕੱਲੀ ਤੁਹਾਡੀ ਬਿਜ਼ਨਸ ਦੀ ਫਾਈਲ ਤੁਹਾਨੂੰ ਹੈਂਡਓਵਰ ਕੀਤੀ ਜਾਊਗੀ। ਬਸ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। 204-509-0029 ਦੇ ਉੱਤੇ ਸੰਪਰਕ ਕਰ ਸਕਦੇ ਹੋ। 15-22 ਲੋਗਨ ਅਵੈਨਿਊ ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਰਾਜਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਨਵੇਂ ਘਰ ਦੀ ਮੌਰਗੇਜ ਕਰਾਉਣੀ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਰੈਜੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ। 204-963-8381 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰਵਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ। 204-998-9484 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜਾ ਆਪਦਾ ਦਿਖਾ ਕੇ ਤੁਸੀਂ ਆਪਦੀ ਪ੍ਰੋਪਰ ਪ੍ਰੋਪਰਟੀ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਵੇਚਣਾ ਚਾਹੁੰਦੇ ਹੋ, ਤੁਸੀਂ ਵਧੀਆ ਇੱਕ ਤੁਹਾਨੂੰ ਲੋਸ ਨਹੀਂ ਹੋਊਗਾ, ਤੁਹਾਨੂੰ ਪ੍ਰੋਫਿਟ ਦੇ ਵਿੱਚ ਪ੍ਰੋਪਰਟੀ ਜਿਹੜੀ ਸੇਲ ਕਰਾ ਦੇਣਗੇ। ਬਸ ਤੁਸੀਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਲਓ, ਨੰਬਰ ਦੁਆਰਾ ਨੋਟ ਕਰ ਲਿਓ, 204-998-9481 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਜਮਾਨ ਜੀ ਬਹੁਤ ਜਲਦ ਆਪਣੇ ਕੋਲ ਪਹੁੰਚਣ ਵਾਲੇ ਨੇ ਅਤੇ ਉਸ ਤੋਂ ਪਹਿਲਾਂ ਮੈਨੂੰ ਐਂ ਕਿ ਥੋੜ੍ਹੀਆਂ ਜਿਹੀਆਂ ਮੈਂ ਐਡਸ ਵਗੈਰਾ ਬੋਲਦਾ ਅਤੇ ਨਾਲ ਦੀ ਨਾਲ, ਕਿਉਂਕਿ ਬਾਅਦ 'ਚ ਜਿਹੜਾ ਨੌਲੇਜ ਦਾ ਜਿਹੜਾ ਭੰਡਾਰ ਸ਼ੁਰੂ ਹੋ ਜਾਣਾ ਅਤੇ ਫਿਰ ਆਪਾਂ ਨੂੰ ਹੁੰਦਾ ਕਿ ਯਾਰ ਗੱਲਾਂ ਬਾਤਾਂ ਇਹ ਚੱਲਦੀਆਂ ਰਹਿਣ ਦੇ ਵਿੱਚ ਐਡ ਬੋਲਣੀ ਹੁੰਦੀ ਆ ਤਾਂ ਐਡਾਂ ਵੀ ਜ਼ਰੂਰੀ ਨੇ, ਕਿਉਂਕਿ ਆਪਾਂ ਸਾਰੇ ਜਿਹੜੇ ਸਪੋਂਸਰਾਂ ਦੇ ਸਿਰ 'ਤੇ ਆਪਣਾ ਰੇਡੀਓ ਧਮਾਲ ਚੱਲਦਾ ਹੁੰਦਾ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਤਾਂ। ਜੇ ਹੋਰ ਵੀ ਕਿਸੇ ਨੇ ਐਡ ਵਗੈਰਾ ਕਰਾਉਣੀ ਹੋਵੇ ਤਾਂ ਸਾਨੂੰ ਰੇਡੀਓ ਧਮਾਲ ਨੂੰ ਜਾਂ ਤੁਸੀਂ ਟਿਕਟੋਕ ਦੇ ਉੱਤੇ ਜਾਂ ਇੰਸਟਾ ਦੇ ਉੱਤੇ ਤੁਸੀਂ ਫੋਲੋ ਜ਼ਰੂਰ ਕਰ ਲਓ ਅਤੇ ਉੱਥੇ ਸਾਨੂੰ ਮੈਸੇਜ ਛੱਡ ਸਕਦੇ ਹੋ ਜਾਂ 204-780-8181 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਫਸਟ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹਾਂਜੀ ਗਾਵੀ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
6: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
7: ਵਧੀਆ ਚੱਲ ਰਿਹਾ ਪ੍ਰੋਗਰਾਮ। ਜਿਹੜੀ ਤੁਸੀਂ ਅੱਗੇ ਗੱਲ ਕੀਤੀ ਸੀ ਵੀ ਵੀਡੀਓ ਦੇਖਣ ਦੇ ਵਿੱਚ ਆਈ, ਪੁਲਿਸਮੈਨ ਸ਼ੂ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਇਆ।
6: ਹਾਂਜੀ ਹਾਂਜੀ ਹਾਂਜੀ ਹਾਂਜੀ
7: ਹਾਂਜੀ ਇਹ ਤਾਂ ਹੁਣ ਆਪਾਂ ਨੂੰ ਪਤਾ ਵੀ, ਦੇਖੋ ਆਪਣੇ ਬੰਦੇ ਪੰਜਾਬੀ ਅੰਦਰ ਲੜੇ, ਕਾਲ ਕੀਤੀ ਤਾਂ ਪੁਲਿਸਮੈਨ ਆਇਆ, ਜੇ ਨਾ ਲੜਦੇ ਗੋਲਕ ਦੇ ਪਿੱਛੇ ਪੈਸੇ ਪਿੱਛੇ ਤਾਂ ਕਾਲ ਨਾ ਕਰਦੇ, ਪੁਲਿਸਮੈਨ ਨਾ ਆਉਂਦਾ, ਠੀਕ ਆ ਹਨਾ?
6: ਸਹੀ ਗੱਲ ਹੈ।
7: ਹਾਂਜੀ ਤੇ ਇਹ ਤਾਂ ਬਹੁਤ ਚੱਲ ਰਿਹਾ ਆਮ ਹੀ ਗੁਰਦੁਆਰਿਆਂ ਦੇ ਵਿੱਚ, ਪਰ ਆਪਣੇ ਲੋਕ ਨਹੀਂ ਸੁਧਰ ਰਹੇ। ਆਪਾਂ ਸੱਤ ਸਮੁੰਦਰੋਂ ਪਾਰ ਤਾਂ ਆ ਗਏ, ਪਰ ਆਪਣੇ ਲੋਕ ਵੀ ਚੌਧਰ ਤੇ ਪੈਸੇ ਪਿੱਛੇ ਨਹੀਂ ਲੜਨੋਂ ਹਟੇ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਹੀਂ ਲੜਨੋਂ ਹਟਦੇ, ਇਦੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ।
6: ਸਹੀ ਗੱਲ ਹੈ ਜੀ, ਸਹੀ ਗੱਲ ਹੈ।
7: ਐਕਚੁਅਲੀ ਪਤਾ ਆਪਾਂ ਨੂੰ ਕੀ ਚਾਹੀਦਾ ਜੀ, ਦੇਖੋ ਗੁਰਦੁਆਰੇ ਮੱਥਾ ਟੇਕੋ ਬਹੁਤ ਘੱਟ ਪੈਸਿਆਂ ਦਾ, $1 ਜਾਂ ਘੱਟ, ਉਹਦੀ ਬਜਾਏ ਸਾਰੇ ਇਕੱਠੇ ਹੋ ਕੇ ਉੱਥੇ ਕੋਈ ਪ੍ਰੋਗਰਾਮ ਕਰਾ ਦਿਓ, ਚੀਜ਼ ਲੈ ਲਓ, ਗਰੰਟੀ ਵਾਲਾ ਲੜਾਈ ਹਟ ਜੂ, ਲੜਾਈ ਕਾਹਦੀ ਆ, ਗੋਲਕ ਦੀ ਸਿਰ ਪੈ।
6: ਬਿਲਕੁਲ ਸਹੀ ਗੱਲ ਹੈ ਜੀ।
7: ਉਹ ਪੁਲਿਸਮੈਨ ਦਾ ਨੀ ਕਸੂਰ ਜੀ, ਸਾਡਾ ਕਸੂਰ ਆ, ਤੁਹਾਡਾ ਆਪਣਾ ਜਿਹੜੇ ਉੱਥੇ ਖੜੇ ਨੇ, ਇੰਨੇ
6: ਖੜੇ ਨੇ ਇੱਥੇ ਜਾਣੇ, ਸਹੀ ਗੱਲ ਆ,
7: ਜਿਹੜੇ ਖੜੇ ਨੇ ਬੜੇ ਗੁਰਸਿੱਖ ਨੇ, ਸਰਦਾਰ ਨੇ, ਪੱਗਾਂ ਬੰਨੀਆਂ, ਅੰਮ੍ਰਿਤ ਛਕੇ ਨੇ, ਪਰ ਕਰਤੂਤ ਦੇਖੋ ਕੀ ਆ, ਪੁਲਿਸਮੈਨ ਛੂਹ ਪਾ ਕੇ ਸਾਡੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਜੇ, ਸਾਡੇ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਆ। ਉਹ ਪੁਲਿਸਮੈਨ ਦਾ ਕਸੂਰ ਨੀ,
6: ਬਿਲਕੁਲ,
7: ਉਹਨੂੰ ਕਾਲ ਕੀਤੀ ਅੰਦਰ ਆਇਆ,
6: ਬਿਲਕੁਲ ਬਿਲਕੁਲ ਸਹੀ ਪੁਆਇੰਟ ਹੈ ਤੁਹਾਡਾ,
7: ਜਿੰਨੇ ਚਿਰ ਦੇ ਵਿੱਚ ਉਹਨੇ ਸ਼ੂ ਲਾਉਣੇ ਸੀ, ਹੋ ਸਕਦਾ ਉੱਥੇ ਵਾਰਦਾਤ ਹੋ ਜਾਂਦੀ।
6: ਬਿਲਕੁਲ ਬਿਲਕੁਲ ਸਹੀ ਗੱਲ ਆ।
7: ਹਾਂਜੀ, ਇਹ ਸਾਡਾ ਹੀ ਕਸੂਰ ਆ, ਉਹਦਾ ਨਹੀਂ ਕਸੂਰ ਹੈਗਾ, ਜੇ ਲੋਕ ਕਹਿਣ ਵੀ ਇਹ ਤਾਂ ਬਹੁਤ ਮਾੜੀ ਗੱਲ ਆ, ਨੋ, ਅਸੀਂ ਮਾੜੇ ਹਾਂ, ਸਾਡੇ ਵਾਸਤੇ ਮਾੜੀ ਗੱਲ ਆ।
6: ਬਿਲਕੁਲ ਬਿਲਕੁਲ ਸਹੀ ਪੁਆਇੰਟ ਹੈ ਜੀ ਤੁਹਾਡਾ, ਕਿਉਂਕਿ ਪਹਿਲਾਂ ਇਦਾਂ ਦੇ ਕੋਈ ਮਸਲੇ ਨਹੀਂ ਬਣਨੇ ਚਾਹੀਦੇ। ਸਹੀ ਗੱਲ ਹੈ, ਥੈਂਕ ਯੂ ਕਾਲ ਕਰਨ ਲਈ ਬਾਬਾ, ਧੰਨਵਾਦ ਜੀ।
7: ਪਹਿਲੀ ਗੱਲ ਤਾਂ ਜੀ, ਲੜਾਈ ਨਹੀਂ ਸਾਡੀ ਹੋਣੀ ਚਾਹੀਦੀ।
6: ਬਿਲਕੁਲ ਬਿਲਕੁਲ,
7: ਸਾਡਾ ਜਿਹੜਾ ਗੁਰਦੁਆਰਾ ਵਾ ਉਹ ਸੰਗਤ ਦਾ ਵਾ, ਸਾਰੀ ਸੰਗਤ ਦਾ, ਨਾ ਕਿ 5-7 ਬੰਦਿਆਂ ਦਾ ਜਿਹੜੇ ਉੱਥੇ ਨੇ, ਸਾਰੀ ਸੰਗਤ ਦਾ ਵਾ।
6: ਬਿਲਕੁਲ ਸਹੀ ਗੱਲ ਜੀ।
7: ਹਾਂਜੀ, ਉੱਥੇ ਦੇਖੋ ਪ੍ਰੋਗਰਾਮ ਸੰਗਤ ਕਰਾਉਂਦੀ, ਮੱਥਾ ਸੰਗਤ ਟੇਕਦੀ, ਸੇਵਾ ਸੰਗਤ ਕਰਦੀ ਆ, ਨਾ ਕਿ ਜਿਹੜੇ 10 ਬੰਦੇ ਉਹਨਾਂ ਦੇ ਸਿਰ ਤੇ ਗੁਰਦੁਆਰਾ ਚੱਲਦਾ।
6: ਸਹੀ ਗੱਲ ਹੈ ਜੀ।
7: ਪਰ ਉਹਨਾਂ ਨੂੰ ਸਮਝਿਆ ਨੀ ਜਾਂਦਾ, ਜਿਹੜੀ ਸੰਗਤ ਉੱਥੇ ਸੇਵਾ ਕਰਦੀ ਆ, ਪ੍ਰੋਗਰਾਮ ਕਰਾਉਂਦੀ ਆ, ਸਭ ਲਿਆ ਕੇ ਦਿੰਦੀ ਆ, ਸੇਵਾ ਕਰਦੀ ਆ, ਉਹਨਾਂ ਨੂੰ ਉੱਥੇ ਕੁਛ ਨੀ ਸਮਝਿਆ ਜਾਂਦਾ।
6: ਹਾਂਜੀ,
7: ਤਾਂ ਕਰਕੇ ਲੋਕ ਪਿੱਛੇ ਹਟ ਜਾਂਦੇ ਆ।
6: ਸਹੀ ਗੱਲ ਜੀ, ਸਹੀ ਗੱਲ।
7: ਧੰਨਵਾਦ
6: ਜੀ, ਧੰਨਵਾਦ। ਬਿਲਕੁਲ ਜੀ, ਸਹੀ ਪੁਆਇੰਟ ਸੀਗਾ ਇਹ, ਕਿਉਂਕਿ ਜੇ ਤੁਸੀਂ ਲੜਦੇ ਹੀ ਨਾ ਅੰਦਰ ਗੁਲਕ ਦੇ ਚੱਕਰ ਦੇ ਵਿੱਚ, ਤਾਂ ਪੁਲਿਸ ਵਾਲਾ ਅੰਦਰ ਆਉਂਦਾ ਹੀ ਕਿਉਂ? ਸਵਾਲ ਕਿਤੇ ਨਾ ਕਿਤੇ ਇਹ ਖੜਾ ਹੁੰਦਾ ਕਿ ਤੁਸੀਂ ਗੁਲਕ ਦੇ ਪਿੱਛੇ ਲੜ ਰਹੇ ਹੋ, ਜੇ ਤੁਸੀਂ, ਤੁਹਾਡੀ ਇੰਨੀ ਲੜਾਈ ਵੱਧ ਗਈ ਸੀ, ਤੁਸੀਂ ਬਾਹਰ ਜਾ ਕੇ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਜਾਂ ਕੁਝ ਵੀ ਸੀਗਾ, ਗੁਰਦੁਆਰਾ ਸਾਹਿਬ ਨੂੰ ਲੌਕ ਕਰਕੇ ਤੁਸੀਂ ਬਾਹਰ ਹੋ ਜਾਂਦੇ, ਜੋ ਵੀ ਤੁਹਾਡਾ ਮਸਲਾ ਸੀਗਾ, ਪਰ ਤੁਸੀਂ ਕਿਤੇ ਨਾ ਕਿਤੇ ਗੁਲਕ ਦੇ ਚੱਕਰ ਦੇ ਵਿੱਚ ਗੁਰੂ ਸਾਹਿਬ ਦੀ ਤੁਸੀਂ ਬੇਅਦਬੀ ਵੀ ਕੀਤੀ ਹੈ ਕਿਤੇ ਨਾ ਕਿਤੇ। ਇਹ ਸਾਰੇ ਜਿੰਨੇ ਉੱਥੇ ਮੌਜੂਦ ਸੀਗੇ, ਇਹਨਾਂ 'ਤੇ ਸਾਰਿਆਂ 'ਤੇ ਮੈਂ ਤਾਂ ਕਹਿੰਦਾ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਜੋ ਸਹੀ ਪੱਖ ਆ ਅਸੀਂ ਉਸੇ ਦੇ ਸਾਥ ਦੇਵਾਂਗੇ, ਅਤੇ ਇਸ ਪੱਖ ਦੇ ਵਿੱਚ ਅਸੀਂ ਪੁਲਿਸ ਵਾਲੇ ਦੀ ਗਲਤੀ ਨਹੀਂ ਕੱਢਾਂਗੇ। ਅਸੀਂ ਵੀ ਇਹ ਚੀਜ਼ ਕਹਾਂਗੇ ਕਿ ਬਿਲਕੁਲ ਉਹ ਗਲਤੀ ਉਹਨਾਂ ਦੀ ਆ ਜਿਹੜੇ ਗੁਲਕ ਪਿੱਛੇ ਲੜ ਰਹੇ ਸੀ। ਜੇ ਤੁਹਾਡੀ ਇੰਨੀ ਲੜਾਈ ਵੱਧ ਚੁੱਕੀ ਸੀ, ਤੁਸੀਂ ਲੌਕ ਕਰ ਦਿੰਦੇ ਉੱਥੇ, ਬਾਹਰ ਜਾ ਕੇ ਆਪਦਾ ਰਹਿ ਕਰਦੇ, ਜੋ ਵੀ ਤੁਹਾਡਾ ਲੜਾਈ ਸੀ ਬਾਹਰ ਜਾ ਕੇ ਹੱਲ ਕਰਦੇ ਉਹ ਚੀਜ਼ ਦਾ, ਬਾਹਰ ਪੁਲਿਸ ਵਾਲੇ ਨੂੰ ਸੱਦੇ ਅਤੇ ਉੱਥੇ ਬਹਿ ਕੇ ਸਾਰਿਆਂ ਦੇ ਵਿੱਚ ਗੱਲ ਕਰਦੇ, ਜਾਂ ਸੰਗਤ ਦੇ ਸਾਹਮਣੇ ਮਸਲਾ ਰੱਖ ਦਿੰਦੇ, ਸਾਰਿਆਂ ਦੇ ਸਾਹਮਣੇ ਜੋ ਸੰਗਤ ਫੈਸਲਾ ਕਰਦੀ ਉਹ 7 ਵਜਨ ਕਹਿ ਕੇ ਮੰਨ ਲੈਂਦੇ, ਤਾਂ ਕਿਤੇ ਨਾ ਕਿਤੇ ਆਹ ਜਿਹੜੀਆਂ ਲੜਾਈਆਂ ਹੋ ਰਹੀਆਂ, ਅਤੇ ਆਉਣ ਵਾਲੇ ਨੌਜਵਾਨਾਂ ਨੂੰ ਕੀ ਸੇਧ ਦੇਣੀਆਂ? ਜੇ ਤੁਸੀਂ ਇੰਨੇ ਐਜੂਕੇਟ ਹੋ ਕੇ, ਇੰਨੇ ਤੁਸੀਂ ਪੁਰਾਣੇ ਆਏ ਹੋਏ ਹੋ, ਤਾਂ ਜੇ ਤੁਸੀਂ ਆਪਸ ਵਿੱਚ ਲੜੀ ਗਏ, ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਇੱਥੇ ਇੰਨੀ ਸਟਰਗਲ ਕਰ ਰਹੀ ਹੈ, ਸਗੋਂ ਤੁਹਾਨੂੰ ਤੁਸੀਂ ਉਹਨਾਂ ਨੂੰ ਸਹਿਯੋਗ ਕਰਨਾ। ਪਰ ਜੇ ਤੁਸੀਂ ਆਪਸ ਵਿੱਚ ਲੜ ਕੇ ਪਾਰਟੀ ਗਏ, ਕਿਉਂਕਿ ਆਪਣੀ ਪੰਜਾਬੀ ਕੌਮ ਆ ਜਿਹੜੀ, ਸਗੋਂ ਬਾਕੀ ਕਮਿਊਨਿਟੀਆਂ ਇੱਕ ਦੂਜੀ ਨੂੰ ਬਹੁਤ ਸਪੋਰਟ ਕਰਦੀਆਂ, ਆਪਾਂ ਪੰਜਾਬੀ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਨੇ ਕਿਤੇ ਨਾ ਕਿਤੇ, ਇਹ ਚੀਜ਼ਾਂ ਬੜੀਆਂ ਇੱਕ ਸ਼ਰਮ ਦਾ ਆਪਾਂ ਕਹਿ ਸਕਦੇ ਹਾਂ। ਅਤੇ ਇਹਦੇ ਨਾਲ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਰੇਡੀਓ ਤੋਂ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
8: ਹੈਲੋ,
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ,
6: ਸਤਿ ਸ਼੍ਰੀ ਅਕਾਲ ਜੀ।
8: ਸੇਮ ਪੋਜੀਸ਼ਨ ਆਪਣੇ ਸਿੱਖ ਸਾਊਥ ਸੈਂਟਰ ਗੁਰਦੁਆਰੇ ਦੇ ਵਿੱਚ 1 ਸਾਲ ਤੋਂ ਵੱਧ ਹੋ ਗਿਆ ਬਾਹਰ ਧਰਨਾ ਲਾਈ ਬੈਠੇ ਆ, ਜਿਹੜੇ 4-5 ਮੈਂਬਰ ਉੱਥੇ ਪ੍ਰਧਾਨ ਹੈ, ਉਹਨਾਂ ਨੇ ਬੰਦਿਆਂ ਦੇ ਉੱਤੇ ਬੈਨ ਲਾ ਰੱਖਿਆ ਮੱਥਾ ਟੇਕਣ ਤੋਂ, ਇਹ ਤਾਂ ਰੱਬ ਹੀ ਰੱਖਾ ਇੱਥੇ।
6: ਠੀਕ ਹੈ ਜੀ,
8: ਕਾਨੂੰਨ ਮਾੜੇ ਆ, ਕਾਨੂੰਨ ਹੈ ਨੀ ਗੇ, ਉਹ ਕਰਦੇ ਅੰਦਰ ਇੱਕ ਵਾਰੀ ਮੁੜ ਕੇ ਬਾਉਂਡ ਭਰ ਕੇ ਅਗਲਾ ਬਾਹਰ ਆ ਜਾਂਦਾ, ਚੱਲ ਮੇਰੇ ਭਾਈ, ਸੈਟਰਡੇ ਸੰਡੇ ਨੂੰ ਅਗਲਾ ਅੰਦਰ ਲਾ ਕੇ ਤੇ ਆਪਦੀ ਸਜ਼ਾ ਪੂਰੀ ਕਰ ਲੈਂਦਾ, ਇਹ ਕੁਝ ਨੀ ਹੋ ਸਕਦਾ, ਇਹ ਤਾਂ ਰੱਬ ਦੀ ਮੱਤ ਦੇਵੇ ਤਾਂ ਦੇਵੇ।
6: ਹਾਂਜੀ ਹਾਂਜੀ, ਸਹੀ ਗੱਲ ਹੈ ਜੀ।
8: ਓਕੇ ਪੁੱਤ ਮੇਰੇ,
6: ਓਕੇ ਓਕੇ, ਧੰਨਵਾਦ ਜੀ। ਅਤੇ ਬਿਲਕੁਲ ਜੀ, ਇਹ ਬੜੇ ਗੰਭੀਰ ਮਾਮਲੇ ਹੋ ਚੁੱਕੇ ਨੇ ਜਿਹੜੇ ਗੁਰਦੁਆਰਿਆਂ ਨੂੰ ਲੈ ਕੇ ਜਿਹੜੀ ਸਿਆਸਤ ਹੋ ਚੁੱਕੀ ਹੈ, ਕਿਉਂਕਿ ਗੁਰਦੁਆਰਾ ਸਾਹਿਬ ਤਾਂ ਇੱਕ ਸੰਗਤ ਦਰਸ਼ਨ ਦੇ ਵਾਸਤੇ ਸੀਗੇ, ਕਿਤੇ ਨਾ ਕਿਤੇ ਜਿਹੜੀਆਂ ਚੌਧਰਾਂ ਦੇ ਚੱਕਰ 'ਚ ਇਹ ਚੀਜ਼ਾਂ ਹੋ ਰਹੀਆਂ, ਜਿਹੜੇ ਸ਼ੂ ਪਾ ਕੇ ਪੁਲਿਸ ਵਾਲਾ ਉੱਥੇ ਗਿਆ ਆ, ਤਾਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ, ਤਾਂ ਕਿਤੇ ਨਾ ਕਿਤੇ ਬੜੀ ਅਨਿੰਦਕਯੋਗ ਇਹ ਘਟਨਾ ਆ, ਤਾਂ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਬੇਅਦਬੀ ਕਹਿ ਸਕਦੇ ਆਪਾਂ ਜਿਹੜੀ ਹੋਈ ਆ, ਤਾਂ ਸਾਰਿਆਂ ਨੂੰ ਇਹਦੇ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿ ਅੱਗੇ ਤੋਂ ਇਹ ਘਟਨਾ ਜਿਹੜੀ ਆਪਣੀ ਸਿੱਖ ਭਾਈਚਾਰੇ ਦੇ ਵਿੱਚ ਨਾ ਹੋਵੇ। ਤਾਂ ਗੱਲਾਂ ਇਦੋਂ ਬਾਅਦ ਸਿਲਸਿਲਾ ਜਾਰੀ ਰਹੂਗਾ, ਅਤੇ ਰਾਜਮਾਨ ਜੀ ਵੀ ਆਪਣੇ ਕੋਲ ਪਹੁੰਚਣ ਵਾਲੇ ਨੇ। ਉਦੋਂ ਪਹਿਲਾਂ ਸਾਰਿਆਂ ਨਾਲ ਆਪਾਂ ਇੱਕ ਗਾਣਾ ਪਲੇ ਕਰਦੇ ਹਾਂ, ਕਰਨ ਔਲੇ ਦਾ ਚੁੰਨੀ, ਪਰ ਉਸ ਤੋਂ ਪਹਿਲਾਂ ਇੱਕ ਨੌਲੇਜ ਵੀ ਸਾਂਝੀ ਕਰਦੇ ਹਾਂ ਕਿ ਰੀਮੈਕਸ ਦੇ ਵਿੱਚ ਹਾਇਰਿੰਗ ਹੋ ਰਹੀ ਆ, ਤੁਹਾਡਾ ਰੀਮੈਕਸ ਦੀ ਫੈਮਿਲੀ ਦੇ ਵਿੱਚ ਸਵਾਗਤ ਕਰਦੇ ਹਾਂ। ਜੇ ਤੁਹਾਡੇ ਕੋਲ ਫੁੱਲ ਟਾਈਮ ਲਾਇਸੈਂਸ ਹੈਗਾ ਆ, ਤਾਂ ਤੁਸੀਂ ਫੁੱਲ ਟਾਈਮ ਪੋਜੀਸ਼ਨ ਦੇ ਲਈ ਇਹ ਐਲੀਜੀਬਲ ਹੈਗੇ ਹੋ, ਜੇ ਤੁਹਾਨੂੰ ਲੱਗਦਾ ਕਿ ਅਸੀਂ ਫੁੱਲ ਟਾਈਮ ਇਹ ਕੰਮ ਕਰਾਂਗੇ ਤਾਂ ਮੋਸਟ ਵੈਲਕਮ ਆ ਤੁਹਾਡਾ ਰੀਮੈਕਸ ਦੀ ਫੈਮਿਲੀ ਦੇ ਵਿੱਚ। ਆਫਿਸ ਦੇ ਵਿੱਚ ਤੁਹਾਨੂੰ ਸਪੇਸ ਵੀ ਮਿਲ ਜੂਗੀ, ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ ਫਲੈਕਸੀਬਲ ਫੀਸ ਪੈਕੇਜ ਵੀ ਮਿਲ ਜਾਣਗੇ, ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਟੋਪ ਪਰਫੋਰਮਿੰਗ ਏਜੰਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੂਗਾ। ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਕੰਮ ਮਤਲਬ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨੂੰ ਸੰਪਰਕ ਕਰ ਲਓ 204-8-9-3-85 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ 942 ਸੈਂਟ ਮੈਰੀ ਰੋਡ ਵਿਨੀਪੈਗ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਆ ਜਾਓ ਫਿਰ ਚੁੰਨੀ ਗਹਿਣਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: ਖੁਸ਼ ਰੱਖੂਗਾ ਤੇ ਆਬਾਦ ਰੱਖੂਗਾ। ਤੂੰ ਵੀ ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ ਔਜਲਾ ਵੀ ਤੈਨੂੰ ਯਾਦ ਰੱਖੂਗਾ, ਕਿਉਂਕਿ ਫਾਕਰਾਂ ਦੇ ਕੋਈ ਰਾਹ ਨਹੀਂ ਹੁੰਦੇ ਤੇ ਤੇਰੇ ਵਰਗੇ ਸੱਜਣਾ ਚੰਦਰੀਏ ਭੁਲਾ ਨਹੀਂ ਹੁੰਦੇ।
1: ਸਿਟੀ ਆਫ ਵਿਨੀਪੈਗ ਦੇ ਵਾਟਰ ਮੀਟਰ ਰੀਡਰਸ ਹੁਣ ਤੋਂ ਲੈ ਕੇ ਅਗਸਤ ਤੱਕ ਘਰ ਘਰ ਜਾਣਗੇ ਮੀਟਰ ਰੀਡਿੰਗਸ ਲੈਣ ਲਈ, ਸਵੇਰੇ 9 ਵਜੇ ਤੋਂ ਸ਼ਾਮ 8:30 ਵਜੇ ਤੱਕ। ਜੇ ਅਸੀਂ ਤੁਹਾਨੂੰ ਮਿਸ ਕਰ ਗਏ ਤਾਂ ਅਸੀਂ ਤੁਹਾਡੇ ਲਈ ਇੱਕ ਮੀਟਰ ਰੀਡਿੰਗ ਰਿਮਾਈਂਡਰ ਕਾਰਡ ਛੱਡ ਕੇ ਜਾਵਾਂਗੇ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ winnipeg.ca/meterreading।
2: Jim Gauthier Chevrolet, the cornerstone of the Gauthier Auto Group since 1980, provides the selection, price, and experience that customers crave each and every time. Which is why everyone loves a Gauthier deal. Whether you're pre-ordering your dream vehicle from the factory, choosing from the many new Chevrolet or GM vehicles on the lot, picking up a pre-owned, or seeking maintenance, Jim Gauthier Chevrolet has been doing it right the first time for over 40 years. Jim Gauthier Chevrolet, still at 1400 McPhillips.
3: Take 92.7 FM CKJS wherever you want with the iHeartRadio app. Download the app for free in your app store today. Search iHeartRadio.
4: ਤੇ ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ, ਪਹਿਲਾਂ ਵੀ ਆਪਾਂ ਅਨਾਊਂਸ ਕਰ ਚੁੱਕੇ ਹਾਂ ਕਿ ਰਾਜਮਨ ਫਿਨੈਂਸ਼ੀਅਲ ਵੱਲੋਂ ਜਿਹੜਾ ਸਪੋਂਸਰ ਕੀਤਾ ਗਿਆ ਅਤੇ ਰਾਜਮਨ ਸਾਹਿਬ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਾਨ ਸਾਹਿਬ।
5: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
4: ਅਤੇ ਅੱਜ ਤਾਂ ਬੜੀਆਂ ਨਿਊਜ਼ ਚੱਲ ਰਹੀਆਂ ਸੀਗੀਆਂ, ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ, ਜਿਵੇਂ ਟੋਰਾਂਟੋ ਏਅਰਪੋਰਟ ਦੇ ਉੱਤੇ ਜਿਹੜਾ ਨਸ਼ਾ ਤਸਕਰੀ ਵਾਲਾ ਕੋਈ ਗਰੋਹ ਹੈ ਜਿਹੜਾ ਗ੍ਰਿਫਤਾਰ ਹੋਇਆ ਹੈ, ਤੇ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਆਇਆ ਕਿ ਟੈਗ ਬਦਲ ਦਿੰਦੇ ਸੀ ਬੈਗ ਦੇ, ਤੇ ਉਹ ਜਦੋਂ ਅੰਦਰੋਂ ਲੰਘ ਜਾਂਦਾ ਸੀ ਨਸ਼ਾ, ਜੇ ਬਾਈ ਚਾਂਸ ਫੜਿਆ ਵੀ ਜਾਂਦਾ ਸੀਗਾ ਤੇ ਉਹ ਜਿਵੇਂ ਹੋਰ ਜਿਹੜਾ ਟਰੈਵਲ ਕਰ ਰਿਹਾ ਸੀਗਾ ਉਹਦਾ ਹੁਣ ਟੈਗ ਚੇਂਜ ਕਰਤਾ ਹੈ, ਉਹਨੂੰ ਤਾਂ ਪਤਾ ਹੀ ਨਹੀਂ ਵੀ ਮੇਰੇ ਬੈਗ ਦੇ ਨਾਲ ਕੀ ਛੇੜਖਾਨੀ ਹੋ ਗਈ ਹੈ। ਪਰ ਉੱਥੇ ਜਦੋਂ ਆਫਿਸਰ ਉਹਨਾਂ ਨੂੰ ਫੜ ਲੈਂਦਾ ਸੀ ਵੀ ਤੁਹਾਡੇ ਬੈਗ ਤਾਂ ਨਸ਼ਾ ਆ, ਤਾਂ ਨਜਾਇਜ਼ ਹੀ ਕਿਤੇ ਨਾ ਕਿਤੇ ਕਈ ਫਸਦੇ ਰਹੇ ਆ।
5: ਇਵੇਂ ਦੋ ਗੱਲਾਂ 'ਚ,
4: ਹਾਂਜੀ,
5: ਇਹ ਵੀ ਪਹਿਲੀ ਗੱਲ ਤਾਂ ਵੀ ਟੈਗ ਤੋਂ ਕਿਵੇਂ ਪਹਿਚਾਣ ਹੁੰਦੀ ਆ ਵਿੱਚ ਨਸ਼ਾ ਹੈ।
4: ਹਾਂਜੀ,
5: ਜੇ ਕਿਸੇ ਨੇ ਮਤਲਬ ਟੈਗ ਲਾਇਆ ਹੈ,
4: ਹਾਂਜੀ,
5: ਪਹਿਲੇ ਏਅਰਪੋਰਟ 'ਤੇ ਜਹਾਜ਼ ਚੜ੍ਹਨ ਤੋਂ ਚੜ੍ਹਾਉਣ ਜਹਾਜ਼ ਸਮਾਨ ਜਹਾਜ਼ ਚੜ੍ਹਨ ਤੋਂ ਪਹਿਲਾਂ,
4: ਹਾਂਜੀ,
5: ਜੇ ਉਸ ਆਫਿਸਰ ਨੂੰ ਪਤਾ ਸੀ ਆਹ ਟੈਗ ਟੈਗ ਵਾਲੇ ਬੈਗ ਦੇ ਵਿੱਚ ਨਸ਼ਾ ਹੈ,
4: ਹਾਂਜੀ,
5: ਉਹਨੇ ਉੱਥੇ ਉਹਨੂੰ ਕਿਉਂ ਨਾ ਫੜਿਆ।
4: ਹਾਂਜੀ,
5: ਪਹਿਲੀ ਗੱਲ,
4: ਹਾਂਜੀ,
5: ਮਤਲਬ ਜਦੋਂ ਆਪਾਂ ਟੈਗ ਲੱਗਦਾ ਹੈ,
4: ਹਾਂਜੀ ਹਾਂਜੀ,
5: ਅਤੇ ਉਹ ਜੇ ਉਹਨੂੰ ਆਈਡੈਂਟੀਫਾਈ ਕਰਦਾ ਜਿਹੜਾ ਆਹ ਟੈਗ ਨੰਬਰ 312 302 ਜਾਂ ਕੁਛ ਦੋ ਨੰਬਰ ਲਿਖਾਉਂਦਾ ਹੈ ਵੀ ਇਹ 'ਚ ਨਸ਼ਾ ਹੈ,
4: ਹਾਂਜੀ,
5: ਜੇ ਉਹ ਟੈਗ ਲਾਉਣ ਵਾਲੇ ਬੰਦੇ ਨੂੰ ਪਤਾ ਹੈ, ਠੀਕ ਹੈ,
4: ਹਾਂਜੀ ਹਾਂਜੀ,
5: ਪਹਿਲੀ ਗੱਲ ਤਾਂ ਜਦੋਂ ਉਹ ਟੈਗ ਲਾਉਂਦਾ ਹੈ,
4: ਹਾਂਜੀ,
5: ਉਦੋਂ ਬਾਅਦ ਦੇ ਵਿੱਚ ਸਮਾਨ ਐਕਸਰੇ ਦੀ ਲੰਘਦਾ, ਪਹਿਲਾਂ ਟੈਗ ਪਹਿਲਾਂ ਲੱਗ ਜਾਂਦਾ,
4: ਹਾਂਜੀ ਹਾਂਜੀ,
5: ਆਪਾਂ ਨੂੰ ਬੋਰਡਿੰਗ ਪਾਸ ਮਿਲ ਜਾਂਦਾ,
4: ਹਾਂਜੀ,
5: ਫਿਰ ਹੋ ਜਾਂਦਾ, ਫਿਰ ਸ਼ਾਇਦ ਐਕਸਰੇ ਵੀ ਜਾਂਦਾ ਜਾਂ ਚੈੱਕ ਕਰਦੇ ਆ, ਫਿਰ ਵੀ ਜਿਹੜਾ ਬੰਦਾ ਉਹਨੂੰ ਮਾਰਕ ਕਰਦਾ ਵੀ ਆਹ ਦੇਖੋ ਜੀ ਇਸ ਨੰਬਰ ਦੇ ਟੈਗ ਦੇ ਵਿੱਚ ਨਸ਼ਾ ਹੈ,
4: ਹਾਂਜੀ,
5: ਤੇ ਉੱਥੇ ਕਿਉਂ ਨੀ ਉਹਨੂੰ ਉਹ ਸਮਾਨ ਤਾਰ ਕੇ ਬੰਦੇ ਨੂੰ ਗ੍ਰਿਫਤਾਰ ਕਰਦੇ, ਨੰਬਰ ਇੱਕ,
4: ਹਾਂਜੀ,
5: ਨੰਬਰ ਦੋ,
4: ਹਾਂਜੀ,
5: ਉਹ ਕਹਿੰਦੇ ਟੈਗ ਬਦਲ ਗਿਆ,
4: ਹਾਂਜੀ,
5: ਜਿਹੜੇ ਉਹ ਟੈਗ ਹੁੰਦੇ ਆ,
4: ਹਾਂਜੀ,
5: ਇੱਕ ਮੈਂ ਪੜ੍ਹ ਰਿਹਾ ਸੀ ਕਹਿੰਦੇ ਪੋਸਟ ਪਾਈ ਜੀ ਟੈਗ ਦੀ ਫੋਟੋ ਖਿੱਚ ਲਓ,
4: ਹਾਂਜੀ,
5: ਫੋਟੋ ਖਿੱਚਣ ਦੀ ਕੀ ਲੋੜ ਹੈ, ਉਹ ਜਿਹੜਾ ਟੈਗ ਦਾ ਇੱਕ ਪੀਸ ਹੁੰਦਾ, ਦੋ ਪੀਸ ਹੁੰਦੇ, ਇੱਕ ਤਾਂ ਅਟੈਚੀ ਨਾਲ ਅਟੈਚ ਕਰ ਦਿੰਦੇ,
4: ਹਾਂਜੀ ਹਾਂਜੀ,
5: ਇੱਕ ਜਿਹੜਾ ਉਹਦਾ ਟੈਗ ਹੈ ਉਹਦਾ ਹਿੱਸਾ ਉਹ ਆਪਣੀ ਟਿਕਟ 'ਤੇ ਅਟੈਚ ਕਰ ਦਿੰਦੇ ਆ,
4: ਹਾਂਜੀ,
5: ਤਾਂ ਕਿ ਜੇ ਮਤਲਬ ਬੈਗ ਗੁਆਚ ਜੇ
4: ਤੇ
5: ਆਪਾਂ ਉੱਥੇ ਜਾ ਕੇ ਕਲੇਮ ਕਰ ਸਕੀਏ, ਬੈਗ ਕਲੇਮ ਬੈਗ ਕਲੇਮ ਕਰ ਸਕੀਏ,
4: ਹਾਂਜੀ ਹਾਂਜੀ,
5: ਉਹ ਉਸੇ ਨੰਬਰ ਤੋਂ ਵੇਖ ਲੈਂਦੇ ਆ, ਅਤੇ ਉਹ ਜਿਹੜਾ ਬੈਗ ਦਾ ਨੰਬਰ ਹੈ ਟੈਗ ਆਪਣਾ ਟੈਗ ਦਾ ਨੰਬਰ ਹੈ ਉਹ ਸਾਰਿਆਂ ਕੋਲ ਹੀ ਹੁੰਦਾ, ਜਿੱਥੇ ਜਹਾਜ਼ ਨੇ ਉਤਰਨਾ ਉੱਥੇ ਉਹਨਾਂ ਕੋਲ ਵੀ ਆ, ਜਿੱਥੇ ਜਹਾਜ਼ ਸਾਹਮਣੇ 'ਚ ਉਤਰਦਾ ਉਹਨਾਂ ਕੋਲ ਵੀ ਹੈ, ਜਿੱਥੇ ਜਿੱਥੋਂ ਜਹਾਜ਼ ਚੱਲਦਾ ਉਹਨਾਂ ਕੋਲ ਵੀ ਹੈ, ਜਿੱਥੇ ਜਹਾਜ਼ ਤੋਂ ਤੁਸੀਂ ਅਗੇ ਆਪਣਾ ਬੈਗ ਲੈਂਦੇ ਹੋ ਉੱਥੇ ਵੀ ਮਤਲਬ ਟੈਗ ਥੋੜ੍ਹੀ ਟਿਕਟ ਨਾਲ ਅਟੈਚ ਹੁੰਦਾ, ਫੋਟੋ ਕਿੰਨੀ ਦੀ ਲੋੜ ਹੈ, ਉਹ ਬੰਦੇ ਕੋਈ ਗੱਲ ਹੈਗੀ ਤਾਂ ਉਹ ਕਹਿੰਦਾ ਦੇਖੋ ਜੀ ਮੇਰਾ ਟੈਗ ਨਹੀਂ ਹੈਗਾ,
4: ਹਾਂ
5: ਮੇਰਾ ਟੈਗ ਤਾਂ ਆਹ ਸੀ ਮੇਰੇ ਕੋਲ ਹੈ, ਮੇਰੇ ਟਿਕਟ ਦੇ ਉੱਤੇ ਅਟੈਚ ਹੈ, ਮੇਰੇ ਟੈਗ ਦਾ ਨੰਬਰ ਤਾਂ 312 ਅਤੇ ਆਹ ਜਿਹੜਾ 414 ਤੁਸੀਂ ਲੀਫ ਦਿੰਦਾ ਮੇਰਾ ਟੈਗ ਨਹੀਂ ਇਹ,
4: ਹਾਂਜੀ,
5: ਮੇਰਾ ਟੈਚੀ ਵੀ ਨਹੀਂ ਅਤੇ ਮੇਰਾ ਟੈਗ ਨਹੀਂ ਹੈ ਨਾ,
4: ਹਾਂਜੀ,
5: ਮਤਲਬ ਜੇ ਉਹ ਕਹਿੰਦੇ ਤੇਰਾ ਟਿਚ ਹੋਣਗਾ ਜੇ ਮੇਰੇ ਕੋਲ ਟੈਗ ਹੈ ਜਿਹੜਾ ਉਹ 312 ਨੰਬਰ ਦਾ 414 ਦਾ ਟੈਗ ਮੇਰਾ ਹੈ ਨਹੀਂ,
4: ਹਾਂਜੀ,
5: ਹੈ ਨਾ, ਮਤਲਬ ਵੀ ਕੁਛ ਵੀ ਹੋ ਸਕਦਾ, ਜਿਹੜਾ ਬੰਦਾ ਟੈਗ ਲਾ ਕੇ ਦੂਜੇ ਚਲੋ ਉਹਨਾਂ ਨੂੰ ਫੜਦਾ ਕਿਉਂ,
4: ਸਹੀ ਗੱਲ ਹੈ,
5: ਪਹਿਲੀ ਗੱਲ ਤਾਂ ਇੱਥੇ ਹੀ ਹੈ ਜਿਹੜੇ ਬੰਦੇ ਨੇ ਟੈਗ ਦੀ ਸ਼ਨਾਖਤ ਕੀਤੀ ਹੈ ਵੀ ਇਸ ਦੇ ਵਿੱਚ 414 ਵਾਲੇ ਦੇ ਟੈਗ ਦੇ ਵਿੱਚ ਜੀ ਬੈਗ ਦੇ ਵਿੱਚ ਅਫੀਮ ਹੈ,
4: ਹਾਂਜੀ ਹਾਂਜੀ,
5: ਕੋਈ ਕੁਕੇਨ ਹੈ ਜਾਂ ਕੁਛ ਹੈਗਾ,
4: ਹਾਂਜੀ,
5: ਉਹ ਟੈਗ ਲਾ ਕੇ ਦੂਜੇ ਦੇ ਲਾਉਂਦਾ,
4: ਬਿਲਕੁਲ,
5: ਉਹਦੇ ਵਿੱਚ ਉਹਦਾ ਸਮਾਨ ਤਾਂ ਨਹੀਂ ਤਬਦੀਲ ਹੁੰਦਾ,
4: ਸਮਾਨ ਵੀ ਕਹਿੰਦੇ ਵੀ ਉਹਨਾਂ ਨੇ ਟ੍ਰਾਂਸਫਰ ਕੀਤਾ ਕਿ ਬੈਗਾਂ ਦੇ ਵਿੱਚ
5: ਨਹੀਂ,
4: ਇੱਦਾਂ ਵੀ ਹੋ ਗਿਆ,
5: ਨਹੀਂ ਸਮਾਨ ਉੱਥੋਂ ਸਮਾਨ ਉੱਥੋਂ ਹੋ ਗਿਆ ਅਟੈਚ, ਫਿਰ ਉਹਨਾਂ ਨੂੰ ਕੀ ਫਾਇਦਾ ਹੋਇਆ, ਸਮਾਨ ਤਾਂ ਮਤਲਬ ਵੀ ਕਿਸੇ ਹੋਰ ਕੋਲ ਹੀ ਚਲਾ ਗਿਆ, ਜਿਹੜੇ ਬੰਦੇ ਨੇ ਅਸਲ ਦੇ ਵਿੱਚ ਨਸ਼ਾ ਲਿਆਉਣਾ ਹੈ ਇੱਥੇ ਉਹਨੇ ਆ ਕੇ ਵੇਚਣਾ ਹੈ ਗੰਦ ਖਲਾਰਨਾ ਹੈ,
4: ਹਾਂਜੀ,
5: ਉਹ ਤਾਂ ਆਲਰੇਡੀ ਕਿਸੇ ਹੋਰ ਦੇ ਅਟੈਚ ਕਿਸੇ ਹੋਰ ਕੋਲ ਹੀ ਚਲਾ ਗਿਆ,
4: ਬਿਲਕੁਲ,
5: ਮਤਲਬ ਨਾ ਇਹ ਗੱਲ ਨੂੰ ਦਿਲ ਨਹੀਂ ਲੱਗਦੀ, ਮਤਲਬ ਇਹਦੇ ਵਿੱਚ ਜਦੋਂ ਸਾਨੂੰ ਪਤਾ ਜੇ ਆਪਾਂ ਹਰ ਰੋਜ਼ ਜਾਂਦੇ ਹਾਂ ਬਹੁਤ ਵਾਰੀ ਟਰੈਵਲ ਕੀਤਾ ਵੀ ਟੈਗ ਕਿੱਥੇ ਲੱਗਦਾ ਕਿਵੇਂ ਲੱਗਦਾ ਟੈਗ ਕਿਵੇਂ ਕਲੇਮ ਕੀਤਾ ਜਾਂਦਾ ਟੈਗ ਨੂੰ ਸ਼ਨਾਖਤ ਕਰਨ ਵਾਲੇ ਕੌਣ ਹੈ ਐਕਸਰੇ ਖਿੱਚਣ ਵਾਲੇ ਕੌਣ ਹੈ ਉਹਨੂੰ ਬੈਗ ਨੂੰ ਮਤਲਬ ਆਈਡੈਂਟੀਫਾਈ ਕਰਨ ਵਾਲੇ ਕੌਣ ਹੈ ਜਿੰਨੇ ਮਰਜ਼ੀ ਏਅਰਪੋਰਟ ਬਦਲ ਲਓ ਉਹ ਕਦੇ ਮਤਲਬ ਵੀ ਮਿਸਟੇਕ ਨਹੀਂ ਕਰਨਗੇ ਉਹਨਾਂ ਕੋਲ ਉਹਨਾਂ ਦੇ ਹੱਥ 'ਚ ਵੀ ਹੁੰਦਾ ਟੈਗ ਨੰਬਰ ਟੈਗ ਲੱਗਿਆ ਹੋਇਆ ਹੁੰਦਾ ਤੁਹਾਡੇ ਕੋਲ ਵੀ ਟੈਗ ਨੰਬਰ ਟਿਕਟ ਨਾਲ ਅਟੈਚ ਕੀਤਾ ਹੁੰਦਾ ਟੈਗ ਆ ਜਿਹੜਾ ਉਹ ਮਤਲਬ ਵੀ ਪਹਿਲਾਂ ਲੱਗ ਜਾਂਦਾ ਸਮਾਨ ਦੇ ਚੈਕਿੰਗ ਤੋਂ ਪਹਿਲਾਂ
4: ਹਾਂਜੀ
5: ਸੋ ਇਹ ਗੱਲ ਦਿਲ ਨਹੀਂ ਲੱਗਦੀ ਵੀ ਕੁਛ ਇਸ ਤਰੀਕੇ ਨਾਲ ਕੋਈ ਵਿੱਚ ਗੜਬੜ ਹੋਰ ਹੋ ਗਈ
4: ਜਿਹੜੇ ਬੰਦੇ ਫੜੇ ਗਏ ਅਸਲ ਚ ਕਰਦੇ ਕਿਵੇਂ ਸੀ
5: ਕਰਦੇ ਕੀ ਹੈ ਵਿੱਚੋਂ ਗੱਲ ਕੋਈ ਹੋਰ ਹੈ ਕੋਈ ਟੈਗ ਬਦਲਣ ਨਾਲ ਤਾਂ ਮਤਲਬ ਹੁਣ ਟੈਗ ਮੈਂ ਇਹਨੂੰ ਸਮਝ ਲੈਂਦਾ ਵੀ ਜਦੋਂ ਟੈਗ ਲਾਉਣੇ ਨੂੰ ਟੈਗ ਲਾਉਣੇ ਨੂੰ ਕੁਛ ਨਹੀਂ ਪਤਾ ਉਹਨਾਂ ਸਿੰਪਲ ਪੁੱਛ ਲੈਣ ਵੀ ਤੁਸੀਂ ਸਮਾਨ ਆਪ ਕੀਤਾ ਕੀਤਾ ਉਹਨੇ ਮਤਲਬ ਪੁੱਛ ਲੈਣਾ ਕੋਈ ਐਕਸਪੋਜ਼ਰ ਵਾਲੀ ਚੀਜ਼ ਤਾਂ ਨਹੀਂ ਕੋਈ ਮਤਲਬ ਫੈਕਟਰਾਂ 'ਚ ਚੀਜ਼ ਨਹੀਂ ਕੋਈ ਬਰੂਦ ਵਿੱਚ ਜਿਹੜਾ ਵਗੈਰਾ ਪੜਾਕੇ ਵਾਲੀ ਧਮਾਕੇ ਵਾਲੀ ਸਮੱਗਰੀ ਤਾਂ ਨਹੀਂ ਪੁੱਛ ਲੈਂਦੇ ਕਈ ਨੂੰ ਨਹੀਂ ਪੁੱਛਦੇ ਉਹ ਗੱਲ ਵੱਖਰੀ ਹੈ ਪਰ ਜਦੋਂ ਟੈਗ ਲੱਗ ਗਿਆ ਐਕਸੀਡੈਂਟ ਦੀ ਸਮਾਨ ਲੰਘ ਗਿਆ ਅਤੇ ਗਾਹਾਂ ਆਈਡੀ ਹੋ ਗਿਆ ਵੀ ਆਹ ਸਮਾਨ ਆ ਜਿਹੜਾ ਜੇ ਮਤਲਬ ਆਹ ਜਿਹੜਾ ਮਤਲਬ ਵੀ ਖਾਕੀ ਜਿਹੇ ਰੰਗ ਦਾ ਬੈਗ ਹੈ ਇੰਨਾ ਨੰਬਰ ਟੈਗ ਹੈ ਇਹ ਸ਼ੱਕੀ ਸਮਾਨ ਹੈ ਉਹ ਉੱਥੋਂ ਟੈਗ ਬਦਲਦਾ ਉਹ ਕਿਵੇਂ ਬਦਲੂਗਾ ਟੈਗ
4: ਸਹੀ ਗੱਲ ਹੈ
5: ਕਿਹਦੇ ਨਾਲ ਬਦਲੂਗਾ ਟੈਗ ਉਹ
4: ਬਿਲਕੁਲ
5: ਤੇ ਉਹ ਟੈਗ ਬੰਦ ਦਾ ਮਤਲਬ ਕੀ ਹੈ ਜਦੋਂ ਬੰਦੇ ਕੋਲ ਆਪਦੇ ਕੋਲ ਟੈਗ ਹੈ ਟਿਕਟ ਨਾਲ ਅਟੈਚ ਕੀਤਾ ਉਹ ਕਹਿੰਦੇ ਮੇਰਾ ਨੰਬਰ ਤਾਂ ਆਹ 312 ਆ ਤੁਸੀਂ ਮੇਰਾ ਤਾਂ ਆਹ ਬੈਗ ਹੈਗਾ ਇਹ ਪਤਾ ਨਹੀਂ ਬੈਗ ਕਿਹਦਾ ਹੈਗਾ
4: ਸਹੀ ਹੈ
5: ਜਦ ਹਾਂ ਜਾਂ ਬੈਗ ਗਲਤ ਹੈ ਜਾਂ ਮੈਂ ਟੈਗ ਗਲਤ ਹੈ
4: ਹਾਂਜੀ
5: ਹੈ ਨਾ ਮਤਲਬ ਗੱਲ ਦਿਲ ਨਹੀਂ ਲੱਗਦੀ ਮਤਲਬ ਜੇ ਥੋੜ੍ਹਾ ਜਿਹਾ ਦਿਮਾਗ 'ਤੇ ਬੋਝ ਪਾ ਕੇ ਜ਼ੋਰ ਪਾ ਕੇ ਦੇਖ ਗਏ ਅਤੇ ਇਹ ਗੱਲ ਮੈਚ ਨਹੀਂ ਕਰਦੀ
4: ਸਹੀ ਗੱਲ ਇਹ ਤਾਂ ਚਲੋ ਹੁਣ ਇਨਵੈਸਟੀਗੇਸ਼ਨ ਹੋਊਗੀ ਅਤੇ ਇਨਵੈਸਟੀਗੇਸ਼ਨ ਚੱਲਦੀ ਫਿਰ ਹੀ ਕਈ ਖੁਲਾਸੇ ਹੋਰ ਵੀ ਸਾਹਮਣੇ ਆਉਣਗੇ ਵੀ ਅਸਲ 'ਚ ਕਿਵੇਂ ਜਿਹੜੀ ਤਸਕਰੀ ਹੋ ਰਹੀ ਸੀਗੀ
5: ਬਿਲਕੁਲ
4: ਅਤੇ ਇੱਕ ਹੋਰ ਨਿਊਜ਼ ਸਾਹਮਣੇ ਆ ਰਹੀ ਸੀਗੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਆਪਾਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖ ਰਹੇ ਹਾਂ ਕਿ ਉਹ ਸ਼ੂਜ਼ ਪਾ ਕੇ ਉੱਥੇ ਆਇਆ ਹੋਇਆ ਅਤੇ ਉੱਥੇ ਗੋਲਕ ਗਿਣ ਰਹੇ ਸੀ ਅਤੇ ਆਪਸ ਵਿੱਚ ਹੀ ਦੋ ਧਿਰਾਂ ਦਾ ਜਿਹੜਾ ਵਿਵਾਦ ਹੋ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ
5: ਮੈਂ ਸੁਣਦਾ ਹੁੰਦਾ ਸੀ ਰਸਤੇ 'ਚ ਥੋੜ੍ਹਾ ਜਿਹਾ ਮੈਂ
4: ਹਾਂਜੀ
5: ਮੇਰੇ ਇੱਥੇ ਜਿਹੜਾ ਪੋਲਟੀ ਦੇ ਦਫ਼ਤਰ ਆ ਸਾਡਾ 1600 'ਤੇ
4: ਹਾਂਜੀ
5: ਇੱਥੇ ਮੈਂ 5 ਮਿੰਟ ਰੁਕਣਾ ਸੀਗਾ ਚੈੱਕ ਡਰੋਪ ਕਰਨੇ ਸੀਗੇ
4: ਹਾਂਜੀ ਹਾਂਜੀ
5: ਅਤੇ ਇਹ ਮੈਂ ਸੁਣ ਰਿਹਾ ਸੀਗਾ ਥੋੜ੍ਹਾ ਜਿਹਾ
4: ਹਾਂਜੀ
5: ਅਤੇ ਇਹਦੇ ਵਿੱਚ ਇਹ ਹੈ ਵੀ ਹੁਣ ਜੇ ਪੁਲਿਸ ਮਤਲਬ ਜੁੱਤੀ ਪਾ ਕੇ ਜਾਂ ਸ਼ੂ ਪਾ ਕੇ ਮਤਲਬ ਵੀ ਗੁਰਦੁਆਰੇ ਆ ਗਿਆ
4: ਹਾਂਜੀ
5: ਉਹਨਾਂ ਤੋਂ ਇਤਰਾਜ਼ ਕਰ ਲਿਆ ਸਾਰੀ ਕੌਮ ਨੇ ਵੀ ਦੇਖਦੇ ਆ ਗਿਆ ਅਤੇ ਜਦੋਂ ਮਹਾਰਾਜ ਦੀ ਹਜ਼ੂਰ ਦੇ ਵਿੱਚ ਗੰਦੀਆਂ ਗਾਲਾਂ ਕੱਢਦੇ ਹੋ ਤੁਸੀਂ ਇੱਕ ਦੂਜੇ ਨੂੰ ਦਾੜੀਆਂ ਪੜਦੇ ਪੱਗਾਂ ਲਾਉਂਦੇ ਹੋ
4: ਹਾਂਜੀ
5: ਅਤੇ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ
4: ਬਿਲਕੁਲ
5: ਉਦੋਂ ਮਹਾਰਾਜ ਦੀ ਵਿਆਦ ਵੀ ਨਹੀਂ ਹੁੰਦੀ
4: ਸਹੀ
5: ਉਦੋਂ ਗੁਰੂ ਘਰ ਦਾ ਨਰਾਦਰ ਨਹੀਂ ਹੁੰਦਾ
4: ਸਹੀ ਗੱਲ
5: ਉਦੋਂ ਗੁਰਦੁਆਰੇ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੀਆਂ ਪੱਗਾਂ ਲੈਂਦੀਆਂ ਤੁਹਾਡੀਆਂ ਦਾੜੀਆਂ ਪੱਟੀਆਂ ਤੁਸੀਂ ਐਡੀਆਂ ਗੰਦੀਆਂ ਗਾਲਾਂ ਮਹਾਰਾਜ ਦੀ ਹਜ਼ੂਰੀ 'ਚ ਕੱਢਦੇ ਹੋ ਹੈ ਤੁਹਾਨੂੰ ਮਾਫ਼ ਹੈ ਅਤੇ ਜੇ ਇੱਕ ਬਾਹਰਲੀ ਕਮਿਊਨਿਟੀ ਦਾ ਬੰਦਾ ਜਿਹਨੂੰ ਇਹ ਨਹੀਂ ਪਤਾ ਵੀ ਸਿਰ ਢੱਕਣਾ ਜਿਹਨੂੰ ਇਹ ਨਹੀਂ ਪਤਾ ਕਿ ਸ਼ੂ ਲਾਉਣੇ ਕਿ ਨਹੀਂ ਲਾਉਣੇ ਉਹ ਐਮਰਜੈਂਸੀ ਦੇ ਵਿੱਚ ਆ ਜਾਂਦਾ ਅੰਦਰ ਕੀ ਉਹਨੂੰ ਕੀ ਪਤਾ ਕੀ ਹਾਲਾਤ
4: ਕੀ ਹਾਲਾਤ
5: ਖਬਰ ਤੁਸੀਂ ਹਥਿਆਰ ਲਈ ਬੈਠੇ ਹੋ ਖੜੋ ਤੁਸੀਂ ਜ਼ਖਮੀ ਹੋਏ ਪਏ
4: ਉਹਨੇ ਤਾਂ
5: ਹੁਣ ਉਹ ਸਿਰ ਢੱਕਣ ਦੀ ਵੀ ਜਾਂ ਲੱਗੂਗਾ ਜਾਂ ਉਹ ਸ਼ੂ ਲਾਉਣ ਲੱਗੂਗਾ ਪੁਲਿਸ ਨੇ ਤਾਂ ਆਪਣੀ ਡਿਊਟੀ ਕਰਨੀ ਹੈ
4: ਉਹਨਾਂ ਨੇ ਤਾਂ ਡਿਊਟੀ ਕਰਨੀ
5: ਠੀਕ ਹੈ ਨਾ ਅਤੇ ਉਹਦੇ 'ਤੇ ਤੁਸੀਂ ਕਹਿੰਦੇ ਜੀ ਦੇਖੋ ਬਹੁਤ ਮਾੜੀ ਗੱਲ ਹੋਈ ਅਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਜਿਹੜਿਆਂ ਨੇ ਪੈਸੇ ਗਿਣਨੇ ਪੈਸੇ ਗੁਰੂ ਕੋਲ ਪਿੱਛੇ ਜਾਂ ਪੈਸਿਆਂ ਪਿੱਛੇ ਜਾਂ ਚੌਧਰ ਪਿੱਛੇ ਕੋਈ ਲੜਾਈ ਹੋਈ ਹੈ ਅਤੇ ਜਿਹਨਾਂ ਨੇ ਇੱਕ ਦੂਜੇ ਨੂੰ ਦਾੜੀਆਂ ਪੱਟ ਗਾਲਾਂ ਕੱਢ ਬੁਰਾ ਹਾਲ ਅਤੇ ਕਿਰਪਾਨਾ ਕੱਢ ਇੱਕ ਦੂਜੇ ਦਾ ਸਿਰ ਪਾੜ ਉਦੋਂ ਤੁਸੀਂ ਬੜਾ ਮਤਲਬ ਗੁਰੂ ਮਹਾਰਾਜ ਦੇ ਫੁੱਲ ਪਾ ਰਹੇ ਹੋ ਉੱਥੇ ਵਿਆਦ ਵੀ ਨਹੀਂ
4: ਬਿਲਕੁਲ
5: ਮਤਲਬ ਇਹ ਗੱਲਾਂ ਸਾਰੀਆਂ ਨਾ ਮਤਲਬ ਹਰੇਕ ਬੰਦਾ ਆਪਣੀ ਆਪਣੀ ਸੋਚ ਤੇ
4: ਹਰੇਕ ਦੀ ਬਿਲਕੁਲ ਬਿਲਕੁਲ ਬਿਲਕੁਲ ਅਤੇ ਇੱਕ ਹੋਰ ਨਿਊਜ਼ ਸਾਹਮਣੇ ਆ ਰਹੀ ਸੀ ਜਿਹੜੀ ਇੰਦਰ ਕੌਰ ਆਪਣੀ ਸਿੰਗਰ ਸੀ ਪੰਜਾਬ ਦੀ ਅਤੇ ਕੋਈ ਕੈਨੇਡਾ ਤੋਂ ਗਿਆ ਅਤੇ ਨੇਪਾਲ ਦੇ ਰਸਤੇ ਤੋਂ ਨਿਕਲ ਕੇ ਅਤੇ ਪੰਜਾਬ 'ਚ ਐਂਟਰ ਕਰਕੇ ਉਹਨੂੰ ਕਤਲ ਕਰਕੇ ਫਿਰ ਨੇਪਾਲ ਦੇ ਰਸਤੇ ਵਾਪਸ ਆ ਗਿਆ
5: ਮੈਂ ਇੰਟਰਨੈਟ 'ਤੇ ਪੜ੍ਹੀ ਸੀ ਨਿਊਜ਼ ਉਹ
4: ਹਾਂਜੀ
5: ਉਹ ਤਾਂ ਫਿਰ ਮਤਲਬ ਵੀ ਨੇਪਾਲ ਦੇ ਰਸਤੇ ਬਹੁਤ ਬੰਦੇ ਪਹਿਲਾਂ ਵੀ ਮਤਲਬ ਵੀ ਆਉਂਦੇ ਜਾਂਦੇ ਰਹੇ
4: ਹਾਂਜੀ
5: ਜਦੋਂ ਅੱਤਵਾਦ ਦਾ ਜ਼ਮਾਨਾ ਸੀ ਉਦੋਂ ਵੀ ਨੇਪਾਲ ਦੇ ਰਾਹੀਂ ਬੰਦੇ ਲੰਘਦੇ ਸੀ ਆਉਂਦੇ ਸੀ ਜਾਂਦੇ ਸੀ
4: ਹਾਂਜੀ
5: ਉਹ ਸਮਾਂ ਲਾ ਕੇ ਰਹਿ ਜਾਂਦੇ ਸੀ ਨਾ ਉਹ ਇਹੋ ਜਿਹੀਆਂ ਚੀਜ਼ਾਂ ਰੋਕ ਨਹੀਂ ਸਕਦੀਆਂ ਦੇਖੋ ਜਿੰਨਾ ਮਰਜ਼ੀ ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਲਓ ਜਿਹੜਾ ਕ੍ਰਾਈਮ ਹੈ ਇਹ ਨਹੀਂ ਰੁਕ ਸਕਦਾ ਜਿੰਨਾ ਚਿਕ ਬੰਦਿਆਂ ਨੂੰ ਆਪ ਨੂੰ ਸਮਝ ਪਵੇ ਨਾ ਵੀ ਮਾੜੀ ਗੱਲ ਆ ਮੈਂ ਇਹ ਕੰਮ ਨਾ ਕਰਾਂ ਇਹ ਤਾਂ ਹੀ ਰੁਕਦਾ ਜਿਹੜਾ ਕਾਨੂੰਨ ਹੈ ਠੀਕ ਹੈ ਕਾਨੂੰਨ ਦਾ ਡਰ ਹੁੰਦਾ ਕਾਨੂੰਨ ਦਾ ਡੰਡਾ ਹੁੰਦਾ
4: ਬਿਲਕੁਲ
5: ਕਾਨੂੰਨ ਸਜ਼ਾ ਦੇਣ ਵਾਸਤੇ ਹੁੰਦਾ
4: ਹਾਂਜੀ ਹਾਂਜੀ
5: ਪਰ ਮਤਲਬ ਵੀ ਹਰੇਕ ਥਾਂ ਦੇ ਉੱਤੇ ਉਹੋ ਜਿਹੜੇ ਚੋਰ ਹੈ
4: ਹਾਂਜੀ
5: ਉਹ ਉਹੋ ਜਿਹੇ ਰਸਤੇ ਲੱਭ ਜਾਂਦੇ ਆ ਉਸਦੇ ਰਸਤੇ ਲੱਭ ਲੈਂਦੇ ਆ ਵੀ ਆਹ ਚੋਰੀ ਜਾ ਮੋੜੀ ਜਾ ਕੇ ਆਹ ਚੋਰੀ ਜਾ ਕੇ ਆਹ ਚੋਰ ਮੋੜੀ ਜਾ ਕੇ ਜਾ ਕੇ ਖੱਬੇ ਸੱਜੇ ਮੁੜ ਕੇ ਸਿੱਧਾ ਜਾ ਕੇ ਹੇਠਾਂ ਉੱਤਰ ਕੇ ਮੈਂ ਮਤ ਬਸ ਜਾਣਾ ਉਹ ਫਿਰ ਇਹੋ ਜਿਹਾ ਰਸਤੇ ਵੀ ਬਣਾ ਲੈਂਦੇ ਆ, ਪਰ ਅਖੀਰ ਦੇ ਉੱਤੇ ਕਾਨੂੰਨ ਦੇ ਹੱਥ ਬਹੁਤ ਲੰਮੇ ਆ, ਅਖੀਰ ਦੇ ਉੱਤੇ ਬੰਦੇ ਫੜੇ ਜਾਂਦੇ ਆ।
4: ਬਿਲਕੁਲ, ਇਹ ਤਾਂ ਗੱਲ ਹੈਗੀ ਆ, ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਕੁਝ ਕੁ ਲੋਕਾਂ ਨੂੰ
5: ਫੜੇ ਜਾਂਦੇ ਆ,
4: ਅਰੈਸਟ ਵੀ ਲੈ ਰਹੇ ਇਹਦੇ ਨਾਲ ਤੇ ਨਾਲ ਦੇ ਨਾਲ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਗੇ ਮਾਨ ਸਾਹਿਬ। ਫਸਟ ਕਾਲਰ ਲੈਂਦੇ ਹਾਂ ਤੁਹਾਡੇ, ਉਹ ਤੋਂ ਬਾਅਦ ਰੇਡੀਓ ਧਮਾਲ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਹਾਂਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
6: ਤੇ ਬਾਈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ,
6: ਤੁਸੀਂ ਜਿਹੜੀ ਇਨਫੋਰਮੇਸ਼ਨ ਦੇ ਰਹੇ ਹੋ ਨਾ ਟੈਗ ਵਾਲੀ,
5: ਹਾਂਜੀ,
6: ਉਹ ਗਲਤ ਤਰੀਕੇ ਨਾਲ ਦੇ ਰਹੇ ਹੋ, ਉਹ ਇਸ ਤਰ੍ਹਾਂ ਨਹੀਂ ਆ।
5: ਅੱਛਾ,
6: ਹਾਂਜੀ, ਉਹਦਾ ਰੌਲਾ ਮਾਨ ਸਾਹਿਬ ਇਹ ਹੈ ਵੀ ਜਿਹੜਾ ਟੈਗ ਹੈ ਨਾ, ਉਹ ਗੱਲ ਟੈਗ ਦਾ ਨੀ ਰੌਲਾ, ਰੌਲਾ ਤਾਂ ਤੁਹਾਡੇ ਟੈਚੀ ਦਾ।
5: ਅੱਛਾ,
6: ਤੁਹਾਡਾ ਟੈਚੀ ਨੀ ਹੁੰਦਾ ਤੇ ਜਿਹੜਾ ਟੈਗ ਤੁਹਾਡੇ ਨਾਂ ਤੇ ਬਣਿਆ ਹੁੰਦਾ ਉਹ ਉਸ ਟੈਚੀ ਨੂੰ ਲਾਇਆ ਹੁੰਦਾ।
5: ਅੱਛਾ
6: ਅੱਛਾ ਰੌਲਾ ਹੈ।
5: ਹਾਂ ਅੱਛਾ ਅੱਛਾ,
6: ਹਾਂ
5: ਅੱਛਾ, ਮੁੱਢ ਤੋਂ
6: ਉਹ ਟੈਚੀ ਤੁਹਾਡਾ ਨੀ, ਪਰੰਤੂ ਟੈਗ ਤੁਹਾਡੇ ਨਾਂ ਦਾ ਤੁਹਾਡੇ ਟੈਚੀ ਤੋਂ ਲਾ ਕੇ ਉਸ ਟੈਚੀ ਨੂੰ ਲਾਉਂਦੇ, ਤੁਹਾਡਾ ਟੈਚੀ ਗੈਪ ਹੀ ਕਰ ਦਿੰਦੇ।
5: ਅੱਛਾ, ਸਮਝ ਗਿਆ, ਹਾਂ ਇਹ ਹੋ ਸਕਦਾ, ਹਾਂ ਇਹ ਹੋ ਸਕਦਾ ਵੀ ਟੈਗ ਲਾਉਣ ਵਾਲੇ ਬੰਦੇ ਨੇ ਹਰਾਫੇਰੀ ਕੀਤੀ ਹੈ।
4: ਹਾਂਜੀ
6: ਹਾਂਜੀ ਹਾਂਜੀ, ਅੰਦਰ ਜਦੋਂ ਅੰਦਰ ਕਰਦੇ ਜੀ, ਉਹ ਤਾਂ ਉਹਨਾਂ ਨੇ ਸੋਲੂਸ਼ਨ ਇਹ ਦੱਸਿਆ ਵੀ ਤੁਸੀਂ ਕੀ ਕਰਨਾ।
5: ਹਾਂ,
6: ਜਦੋਂ ਤੁਸੀਂ ਆਪਦਾ ਚੈੱਕ ਇਨ ਕਰਨਾ, ਪਹਿਲਾਂ ਤਾਂ ਜਦੋਂ ਤੁਸੀਂ ਟੈਚੀ ਘਰੋਂ ਲੈ ਕੇ ਚੱਲਦੇ ਹੋ, ਘਰੇ ਆਪਦੇ ਟੈਚੀ ਦੇ ਨਾਲ ਦੀ ਫੋਟੋ ਖਿੱਚੋ। ਫਿਰ ਤੁਸੀਂ ਜਿਵੇਂ ਆਪਾਂ ਵੈਸੇ ਆਪਾਂ ਉਸ ਚੀਜ਼ ਨੂੰ ਗਿਣਦੇ ਸੀ ਦੇਸੀ ਗੁਣਾ, ਵੀ ਲੋਕ ਦੇਸੀ ਗੁਣਾ ਕਰਦੇ ਆ, ਜਾਂ ਆਪਦੇ ਨਾਂ ਦੀ ਸਲਿਪ ਪ੍ਰਿੰਟ ਕਰਕੇ ਤੇ ਟੈਚੀ ਦੇ ਉੱਤੇ ਲਾ ਕੇ ਤੇ ਉੱਤੋਂ ਰੈਪ ਕਰ ਲੈਂਦੇ ਸੀਗੇ, ਉਹਦੇ ਨਾਲ ਤੁਸੀਂ ਫੋਟੋ ਖਿਚਾਓ। ਫਿਰ ਤੁਸੀਂ ਜਦੋਂ ਤੁਹਾਡੇ ਟੈਗ ਲੱਗ ਜੇ ਤੁਹਾਡੇ ਟੈਚੀ ਦੇ ਉੱਤੇ, ਉਦੋਂ ਟੈਚੀ ਬੈਲਟ ਤੇ ਸਿੱਟਣ ਤੋਂ ਪਹਿਲਾਂ ਫੇਰ ਫੋਟੋ ਖਿੱਚੋ ਟੈਚੀ ਦੇ ਨਾਲ, ਕਿਉਂਕਿ ਜਿਹੜਾ ਜਿਹੜਾ ਟੈਗ ਤੁਹਾਡੇ ਕੋਲੇ ਆ ਨਾ, ਉਹ ਜਿਹੜਾ ਤੁਹਾਡੇ ਉਹਨਾਂ ਨੇ ਬੋਰਡਿੰਗ ਪਾਸ ਤੇ ਲਾਤਾ, ਉਹ ਤਾਂ ਤੁਹਾਡੇ ਕੋਲ ਸਲਿਪ ਆ ਨਾ ਤੁਹਾਡੇ ਸਬੂਤ ਵਾਸਤੇ, ਜਿਹੜਾ ਟੈਗ ਉਹਨਾਂ ਨੇ ਲਾ ਕੇ ਤੁਹਾਡੇ ਟੈਚੀ ਨੂੰ ਘੱਲਿਆ, ਤੁਹਾਡਾ ਟੈਚੀ ਚੱਕ ਕੇ ਪਾਸੇ ਕਰਦਾ ਤੇ ਹੋਰ ਟੈਚੀ ਦੇ ਉਹ
5: ਲਾਤਾ। ਇਹ ਹੋ ਸਕਦਾ, ਇਹ ਕੰਗਰਾ ਸਾਹਿਬ ਬਿਲਕੁਲ ਸਹੀ ਹੈ ਕਿ ਮੁੱਢ ਤੋਂ ਹੀ ਜਦੋਂ ਹਜੇ ਟੈਚੀ ਜਹਾਜ਼ ਵੱਲ ਨੂੰ ਭੇਜਣੇ ਆ, ਹਜੇ ਐਕਸਰੇ ਵੀ ਲੰਘੇ ਨੀ, ਪਹਿਲਾਂ ਹੀ ਟੈਗ ਲਾਤਾ, ਉਹ ਪਹਿਲਾਂ ਹੀ ਹੇਰਾ ਫੇਰੀ ਆ, ਪਹਿਲਾਂ ਹੀ ਮਿਲਿਆ ਉਹਨਾਂ ਨੇ ਟੈਗ ਹੀ ਉਸ ਬੰਦੇ ਦੇ ਨਾਂ ਦਾ ਲਾਤਾ। ਸ਼ੁਰੂ ਦੇ ਵਿੱਚ ਟੈਗ ਬਦਲਿਆ ਜਾਂਦਾ, ਫਿਰ ਤਾਂ ਹੈਗਾ ਜੀ, ਫਿਰ ਤਾਂ ਕਿੰਗਰਾ
6: ਹੈਗਾ। ਕਹਿੰਦੇ ਵੀ ਬੇਅਦਬੀ ਹੋ ਗਈ, ਜੁੱਤੀਆਂ ਪਾ ਕੇ ਚਲੇ ਗਏ। ਦੇਖੋ ਹਰ ਇੱਕ ਧਰਮ ਦਾ ਆਪਦਾ ਆਪਦਾ ਸਤਿਕਾਰ, ਆਪਾਂ ਨੂੰ ਪਤਾ ਆਪਣੇ ਧਰਮ ਦਾ ਆਪਾਂ ਸਤਿਕਾਰ ਕਿਵੇਂ ਕਰਨਾ।
5: ਹਾਂਜੀ,
6: ਠੀਕ ਹੈ ਨਾ, ਬਗਾਨੇ ਬੰਦੇ ਅੰਦਰ ਲੜ ਕੇ ਮਰਨ ਨਾ, ਰੌਲਾ ਤਾਂ ਮੂਰਖਤਾ ਉਹ ਆ ਜਿਹੜੇ ਡਾਲਰਾਂ ਪਿੱਛੇ
5: ਲੜੀ ਜਾਂਦੇ। ਬਿਲਕੁਲ ਬਿਲਕੁਲ,
6: ਨੰਬਰ ਇੱਕ। ਨੰਬਰ ਦੋ, ਬੇਅਦਬੀ ਜਿਹੜੀ ਆਪਾਂ ਲੋਕ ਕਹਿ ਦਿੰਦੇ ਨਾ ਗੱਲ ਗੱਲ ਤੇ ਬੇਅਦਬੀ, ਐਵੇਂ ਬੇਅਦਬੀ ਤਾਂ ਮਾਨ ਸਾਹਿਬ ਗੁਰੂ ਸਾਹਿਬ ਦੀ ਉਦੋਂ ਹੀ ਹੋਏਗੀ ਜਦੋਂ ਲੋਕ ਦਾੜੀ ਮੁੱਛ ਕਟਾ ਦਿੰਦੇ ਆ ਨਾ, ਸਿਰ ਕਟਾ ਦਿੰਦੇ ਆ, ਬੇਅਦਬੀ ਤਾਂ ਉਹਨੂੰ ਵੀ ਗਿਣਦੇ ਜੇ ਗਿਣਨੀ ਹੋਵੇ ਤਾਂ, ਜੇ ਨਹੀਂ ਗਿਣਨੀ ਤਾਂ ਨਾ ਗਿਣੋ। ਮਤਲਬ ਕਿ ਲੋਕ ਦਾੜੀ ਮੁੱਛਾਂ ਕੱਟੇ ਕਲੀਨ ਸ਼ੇਵਨ ਬੰਦੇ ਤਾਂ ਪ੍ਰਧਾਨ ਬਣੇ ਫਿਰਦੇ ਆ ਗੁਰਦੁਆਰਿਆਂ ਦੇ, ਉਹ ਤਾਂ ਬੇਅਦਬੀ ਨੀ। ਤੁਸੀਂ ਤੁਸੀਂ ਉੱਥੇ ਤਾਂ ਕੋਈ ਮਤਲਬ ਕੰਡੀਸ਼ਨ ਨੀ, ਗਾਲਾਂ ਕੱਢੀ ਜਾਂਦੇ ਨੇ ਜਥੇਦਾਰ ਨੂੰ।
5: ਠੀਕ ਹੈ, ਨਹੀਂ ਵੀ ਗੱਲ ਠੀਕ ਹੈ। ਹਾਂਜੀ,
6: ਹਾਂ ਤੇ ਦੂਜੀ ਜਿਹੜੀ ਉਹ ਕੁੜੀ ਮਰੀ ਆ ਜੀ, ਉਹ ਹੋਰ ਪਤਾ ਨੀ ਵੇਖੋ ਜੋ ਕੀ ਨਿਕਲਦਾ ਜੀ, ਤੇ ਵੈਸੇ ਉਹ ਗੱਲ ਤਾਂ ਮਾੜੀ ਹੋਈ ਆ ਜਿਹੜੀ ਹੋਈ ਆ।
5: ਹਾਂਜੀ,
6: ਇਹ ਸੋਸ਼ਲ ਮੀਡੀਆ ਵੈਸੇ ਹੈ ਵੀ ਚੰਗਾ ਵੀ ਬਹੁਤ ਆ ਤੇ ਇਸ ਕੰਮ ਨੂੰ ਮਾੜਾ ਵੀ ਬਹੁਤ ਆ।
5: ਹਾਂਜੀ ਬਿਲਕੁਲ ਬਿਲਕੁਲ,
6: ਚਲੋ ਮੇਰਾ ਆ ਗਿਆ ਕਸਟਮਰ ਜੀ, ਹੁਣ ਮੈਂ ਚੱਕਣ ਲੱਗਿਆ।
5: ਓਕੇ ਜੀ, ਥੈਂਕ ਯੂ,
4: ਧੰਨਵਾਦ ਜੀ, ਥੈਂਕ ਯੂ। ਨੈਕਸਟ ਕਾਲ ਆਪਣੇ ਨਾਲ ਜੁੜ ਚੁੱਕੇ ਨੇ ਮਾਨ ਸਾਹਿਬ, ਆਪਾਂ ਅਟੈਂਡ ਕਰ ਲਗੇ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
7: ਬਾਈ। ਉਹ ਮਾਨ ਸਾਹਿਬ ਉਹੀ ਹੈ, ਜਦ ਆਪਾਂ ਟੈਗ ਲਾਉਣੇ ਹੁੰਦੇ ਆ ਨਾ, ਤਾਂ ਉਹ ਆਪਣੀ ਆਪਣੇ ਜੇ ਸੂਟ ਕੇਸ ਹੈ ਉਹ ਸਕੈਨ ਨੀ ਕਰਦੇ ਗੇ।
5: ਅੱਛਾ,
7: ਆਪਾਂ ਟੈਗ ਲਵਾਇਆ ਤੇ ਆਪਾਂ ਉੱਥੇ ਗਾਂ ਬੈਲ ਚ ਸਿੱਟਤਾ ਤੇ ਗਾਂ ਜਾ ਕੇ ਉਹ ਆਪਣਾ ਟੈਗ ਚੇਂਜ ਕਰ ਦਿੰਦਾ। ਮੇਰੇ ਨਾਲ ਕਈ ਵਾਰੀ ਹੋਇਆ ਕਿ ਵੀ ਜਿਹੜੇ ਕਸਟਮ ਵਾਲਿਆਂ ਨੇ ਮੇਰਾ ਅਟੈਚੀ ਜਿਹੜਾ ਓਪਨ ਕੀਤਾ, ਉਹਨਾਂ ਨੇ ਈਵਨ ਤਾਲਾ ਵੀ ਕੱਟਤਾ ਤੇ ਉਹਨਾਂ ਨੇ ਚੈੱਕ ਕਰਕੇ ਉੱਤੇ ਲਿਖਿਆ, ਫਿਰ ਉੱਤੇ ਸਟੀਕਰ ਲਾ ਦਿੰਦੇ ਆ ਵੀ ਅਸੀਂ ਸਿਕਿਉਰਿਟੀ ਚੈੱਕ ਵਾਸਤੇ ਜਾਂ ਕੱਟਿਆ ਸੀਗਾ, ਤੇ ਉਹ ਫਿਰ ਜਦ ਉੱਥੇ ਟੈਗ ਲਾ ਦਿੰਦੇ ਆ, ਜਦ ਉਹ ਸਿਕਿਉਰਿਟੀ ਦੇ ਵਿੱਚ ਜਾਂਦਾ ਫਿਰ ਅਫਸਰ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕੁਝ ਗੜਬੜ ਹੈ।
5: ਅੱਛਾ,
7: ਫਿਰ ਉਹ ਬੰਦੇ ਨੂੰ ਫਾਇੰਡ ਕਰਨ ਦੀ ਕੋਸ਼ਿਸ਼ ਕਰਦਾ ਕਿ ਟੈਚੀ ਕਿਹਦਾ, ਤਾਂ ਉਹ ਫੜੇ ਜਾਂਦੇ ਆ।
5: ਠੀਕ ਠੀਕ ਠੀਕ ਠੀਕ ਠੀਕ,
7: ਹਾਂਜੀ ਹਾਂਜੀ, ਇਹ ਸਾਰਾ ਕੁਝ ਬਾਅਦ ਚ ਹੁੰਦਾ ਜਦ ਟੈਚੀ ਤੁਸੀਂ ਬੈਲਟ ਤੇ ਸਿੱਟ ਦਿੰਦੇ
5: ਆ। ਅੱਛਾ ਅੱਛਾ,
8: ਠੀਕ
6: ਵੈਦਰ ਠੀਕ ਹੈ ਜੀ, ਪਹਿਲਾਂ ਤਾਂ 33 ਕੁ ਚਿਹਰਾ ਗਿਆ ਸੀ, ਕੱਲ ਟੈਂਪਰੇਚਰ ਅੱਜ ਹੈਗਾ 13-14 ਦੇ ਕਰੀਬ।
5: ਅੱਛਾ ਨਹੀਂ ਅੱਜ ਅੱਜ ਵੀ ਇੱਥੇ ਵੀ ਸੋਹਣਾ ਏਦਾਂ ਸਾਡਾ ਬਸ ਵਧੀਆ ਵਧੀਆ ਮੰਡੇ ਤੱਕ ਜਾਂਦਾ ਜਾਂਦਾ ਟੈਂਪਰੇਚਰ 30 ਦੇ ਨੇੜੇ ਪਹੁੰਚ ਜਾਓ।
6: ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਮਾਨ ਸਾਹਿਬ ਜਿਹੜੀ ਤੁਸੀਂ ਨਾ ਟੈਗ ਵਾਲੀ ਗੱਲ ਕਰਦੇ ਆ, ਟੈਗ ਵਾਲੀ ਗੱਲ ਜਿਵੇਂ ਹੁਣ ਕਿੰਗਰੇ ਨੇ ਦੱਸੀ ਹੈਗੀ ਸੀ, ਦੱਸ ਕੇ ਗਏ ਸੀ ਵੀ ਉਹ ਦੂਜੇ ਬਦਲਦੇ ਹੈਗੇ ਆ ਵੈਨਕੂਵਰ ਮੇਰੀ ਸਟੇ ਸੀਗੀ, ਜਾਣੀ ਕੇ ਪਲੇਨ ਚੇਂਜ ਕਰਨਾ ਸੀਗਾ।
5: ਅੱਛਾ।
6: ਤੇ ਪਲੇਨ ਚੇਂਜ ਕਰਨਾ ਸੀਗਾ ਤੇ ਮੈਂ ਆਪਦੇ ਭਾਣਜੇ ਨੂੰ ਜਦੋਂ ਮਿਲਿਆ ਤੇ ਉਹ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਸਟੇ ਮਿਲ ਸਕਦੀ ਇੱਥੇ, ਕਹਿੰਦਾ ਚੱਲ ਆਪਾਂ ਗੱਲ ਕਰਕੇ ਵੇਖ ਲੈਂਦੇ ਹਾਂ, ਕਿਉਂਕਿ ਮੇਰੇ ਅਟੈਕੀ ਤਾਂ ਉਹਨਾਂ ਨੇ ਵੱਡੇ ਜਹਾਜ਼ ਚੋਂ ਉਤਰੇ ਤੇ ਡੋਮੈਸਟਿਕ ਚ ਉਹਨਾਂ ਨੇ
5: ਪਾਤੇ ਹਾਂ
6: ਚੜਾਤੇ ਸੀ, ਕਿਉਂਕਿ ਮੈਂ ਸਕਿਉਰਟੀ ਸਕਿਉਰਟੀ ਉਹ ਕਰ ਲਈ ਸੀ ਉਹਨਾਂ ਨੇ। ਤੇ ਮੈਂ ਨਾ ਜੋ ਜਿਹੜਾ ਉੱਥੇ ਏਅਰਲਾਈਨ ਦੀ ਲੜਕੀ ਸੀਗੀ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਰਕੇ ਨਾ ਮੇਰੇ ਬੇਟਾ ਵੀ ਗੁੱਡ ਫੀਲ ਨੀ ਕਰ ਰਿਹਾ, ਥਰੋਇੰਗ ਹੋ ਰਹੀ ਆ ਵੀ ਜੇ ਮਗਰ ਮੈਂ ਕੱਲ ਦੀ ਫਲਾਈਟ ਮਿਲ ਜਾਵੇ। ਉਹ ਕਹਿੰਦੀ ਵੀ ਚੱਲ ਕਿੰਨੀ ਕੁ ਲੇਟ, ਮੈਂ ਕਿਹਾ ਜਿੰਨੀ ਮਰਜ਼ੀ ਲੇਟ ਕਰਦੇ ਭਾਵੇਂ ਅਖੀਰਲੀ ਦੇ ਦੇ, ਮੈਨੂੰ ਸੀਗਾ ਵੀ ਚੱਲ ਮੇਰੀ ਸਟੇ ਹੋਜੂਗੀ। ਮੈਂ ਕਿਹਾ ਵੀ ਠੀਕ ਆ, ਕਹਿੰਦੀ ਮੈਨੂੰ ਬੋਰਡਿੰਗ ਪਾਸ ਦੇ ਦੇ ਤੇ ਆਪਦੇ ਉਹ ਟੈਗ ਦੇ ਮੈਨੂੰ ਨੰਬਰ ਉਹਦੇ। ਉਹਨੇ ਟੈਗ ਦੇ ਨੰਬਰ ਸਕੈਨ ਕੀਤੇ ਤੇ ਉਹ ਪਲੇਨ ਚੋਂ ਮੇਰੇ ਬੈਗ ਲਾ ਕੇ ਤੇ ਥੱਲੇ ਲਿਆ ਕੇ ਕਹਿੰਦੀ ਆਪਦੇ ਪਹਿਲਾਂ ਪਛਾਣ ਕਰ ਲਾ ਵੀ ਤੇਰੇ ਬੈਗ ਹੀ ਆ ਕਿ ਨਹੀਂ ਹੈਗੇ। ਫਿਰ ਉਹ ਪੰਜਾਬੀ ਕੁੜੀ ਕੋਈ ਸੀਗੀ ਤੇ ਉਹਨੂੰ ਮੈਨੂੰ ਦੱਸਿਆ ਸੀ, ਉਹ ਕਹਿੰਦੀ ਜੀ ਇਹ ਨਾ ਜਦੋਂ ਇੱਕ ਬੰਬ ਕਾਂਡ ਹੋਇਆ ਸੀਗਾ, ਏਅਰ ਇੰਡੀਆ ਦਾ ਜਹਾਜ਼ ਮਤਲਬ ਕਿ ਇੱਕ
5: ਉੱਡ ਗਿਆ ਸੀ 85 ਚ।
6: ਹਾਂਜੀ। ਉਦੋਂ ਬਾਅਦ ਦੇ ਵਿੱਚ ਇਹ ਇਹਨਾਂ ਨੇ ਟੈਗ ਵੀ ਜ਼ਰੂਰੀ ਜਿਹੜੇ ਹੈਗੇ ਮਤਲਬ ਕਿ ਚੈੱਕ ਕਰਦੇ ਤੁਹਾਡੇ ਨਾਲ ਬੋਰਡਿੰਗ ਪਾਸ ਦੇ ਨਾਲ ਲਾਉਂਦੇ ਹੈਗੇ ਆ, ਜੇ ਅਗਰ ਤੁਸੀਂ ਇਹਦਾ ਟੈਕੀ ਜਮ੍ਹਾਂ ਕਰਾਤੇ ਤੁਸੀਂ ਜਹਾਜ਼ ਨਹੀਂ ਚੜ੍ਹਦੇ ਗੇ ਤੇ ਉਹਨਾਂ ਤੱਕ ਜਹਾਜ਼ ਨਹੀਂ ਉੱਡੂਗਾ ਜਿੰਨਾ ਤੱਕ ਤੁਹਾਡੇ ਕੈਚੀ ਲਾ ਕੇ।
5: ਠੀਕ ਹੈ। ਹੈਲੋ।
6: ਉਹ ਪਹਿਲਾਂ ਏਅਰ ਇੰਡੀਆ ਵਾਲਾ ਜਹਾਜ਼ ਕਰੈਸ਼ ਹੋਇਆ ਸੀ ਨਾ, ਉਹਦੇ ਚ ਬੰਦਿਆਂ ਨੇ ਸਮਾਨ ਜਮ੍ਹਾਂ ਕਰਾਤਾ ਸੀ ਤੇ ਆਪ ਨੀ
5: ਸੀ ਚੜ੍ਹਦਾ। ਇਹ 1985 ਦੀ ਗੱਲ ਸਹੀ ਗੱਲ, ਉਹ ਸਮਾਨ ਚਲਿਆ ਗਿਆ ਸੀ ਤੇ ਬੰਦੇ ਆਪ ਨੀ ਸੀ ਚੜ੍ਹੇ।
6: ਔਰ ਇੱਕ ਨਾਲ ਇੱਕ ਹੋਰ ਸੋਸ਼ਲ ਮੀਡੀਆ ਤੇ ਗੱਲ ਦੇਖੀ ਸੀਗੀ, ਆਮ ਤੌਰ ਤੇ ਸਾਡੇ ਲੋਕ ਨਾ ਜਦੋਂ ਜਿਹੜੇ ਇਹ ਤੁਹਾਡੇ ਬੋਰਡਿੰਗ ਪਾਸ ਹੁੰਦੇ ਆ ਇਹ ਸਿੱਟ ਦਿੰਦੇ ਆ, ਉਹ ਕਹਿੰਦੇ ਆ ਜ਼ਿਆਦਾ ਨੂੰ ਪੂਰੀ ਤਰ੍ਹਾਂ ਕਰੈਸ਼ ਕਰ ਦੋ, ਉਹਦਾ ਜਿਹੜਾ ਜਿਹੜਾ ਉੱਤੇ ਨਾ ਇੱਕ ਜਿਹੜਾ ਉਹਦੇ ਉੱਤੇ ਹੁੰਦਾ ਬਾਰਕੋਡ, ਜਿਹੜੇ ਚਲਾਕ ਲੋਕ ਆ ਤੁਹਾਡਾ ਬਾਰਕੋਡ ਨੂੰ ਸਕੈਨ ਕਰਕੇ ਤੁਹਾਡੇ ਕਾਰਡ ਦੇ ਤੋਂ ਜਹਾਜ਼ ਨੇ ਚੱਲਣਾ, ਅਗਰ ਨਹੀਂ ਚੜਿਆ ਤਾਂ ਜਹਾਜ਼ ਨੂੰ ਰੋਕ ਕੇ ਟੈਕੀ ਕੱਢ ਦੇਣਗੇ ਬਾਹਰ। ਮਾਨ ਸਾਹਿਬ ਅੱਜ ਇੱਕ ਬੇਨਤੀ ਹੈਗੀ ਆ, ਥੋੜਾ ਜਿਹਾ ਨਾ ਉਹ ਰਿਲੀਜੈਂਸ ਦੇ ਉੱਤੇ ਨਾ ਕਰਿਓ ਗੱਲ, ਰਿਲੀਜੈਂਸ ਦੇ ਉੱਤੇ ਗੱਲ ਨਾ ਕਰਿਓ
5: ਕਿਹੜੀ ਤੇ ਜਿਹੜੀ ਕੋਈ ਸਿਆਸੀ ਗੱਲ ਕਰਨੀ ਹੈ, ਰਾਜਨੀਤੀ ਦੀ ਗੱਲ ਕਰਨੀ ਹੈ, ਧਾਰਮਿਕ ਗੱਲ ਕਰਨੀ ਹੈ, ਇਹਦੇ ਸਾਰਿਆਂ ਦੇ ਵੱਖਰੇ ਵੱਖਰੇ ਦੇ ਖਿਆਲ ਹੁੰਦੇ ਆ। ਕੋਈ ਕਿਸੇ ਰਾਜਨੀਤਿਕ ਪਾਰਟੀ ਨੂੰ ਬਿਲੋਂਗ ਕਰਦਾ, ਕੋਈ ਕਿਸੇ ਧਰਮ ਨੂੰ ਬਿਲੋਂਗ ਕਰਦਾ, ਕੋਈ ਕਿਸੇ ਦੀ ਸੋਚ ਕਿਹੋ ਜਿਹੀ ਹੁੰਦੀ ਹੈ, ਕਿਸੇ ਕਾਮਰੇਡ ਵਾਲੀ ਸੋਚ ਹੁੰਦੀ ਹੈ, ਕਿਸੇ ਤਰਕਸ਼ੀਲ ਵਾਲੀ ਹੁੰਦੀ ਹੈ, ਕਿਸੇ ਦੀ ਮਤਲਬ ਵਾਲੀ ਧਾਰਮਿਕ ਹੁੰਦੀ ਹੈ, ਕਿਸੇ ਦੀ ਨੌਨ ਧਾਰਮਿਕ ਹੁੰਦੀ ਹੈ। ਸੋ ਇਹੋ ਜਿਹਾ ਇਸ਼ੂ ਹੈ ਨਾ ਜਿਹੜਾ ਇਹੋ ਜਿਹੇ ਮੰਚ 'ਤੇ ਮਤਲਬ ਜਿਹਨੂੰ ਸਾਰੇ ਲੋਕ ਸੁਣਦੇ ਹਨ ਉਹ ਨਹੀਂ ਛੇੜਨਾ ਚਾਹੀਦਾ, ਕਿਉਂਕਿ ਤੁਸੀਂ ਹਰੇਕ ਬੰਦੇ ਨੂੰ ਸੈਟਿਸਫਾਈ ਨਹੀਂ ਕਰ ਸਕਦੇ, ਹੈ ਨਾ। ਅਖੀਰ ਨੂੰ ਤੁਹਾਨੂੰ ਕੋਈ ਨਾ ਕੋਈ ਖਿਤਾਬ ਦੇ ਦਿੰਦੇ ਉਹ। ਹਾਂਜੀ ਹਾਂਜੀ
4: ਓਕੇ ਜੀ, ਬਿਲਕੁਲ ਧੰਨਵਾਦ ਜੀ ਬਹੁਤ ਬਹੁਤ। ਤੇ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਥੋੜ੍ਹੀ ਜਿਹੀ ਆਪਾਂ ਨੌਲੇਜ 'ਚ ਵਾਧਾ ਕਰ ਦਿੱਤੇ ਕਿ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਹਾਰਵੁੱਡ ਕਾਰਪੇਟ ਲਿਮਿਨੇਟਿਕ ਫਲੋਰਿੰਗ ਦੇ ਉੱਤੇ। ਜੇ ਤੁਸੀਂ ਵੀ ਘਰ ਦੇ ਵਿੱਚ ਐਸਟੀਮੇਟ ਲਵਾਉਣਾ ਹੋਵੇ ਤਾਂ ਸੈਮਪਨ ਦੇ ਰਜੀਨਾ ਸੰਪਰਕ ਕਰ ਲਓ, 204-229-28 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਵਿਜ਼ਿਟ ਵੀ ਕਰ ਸਕਦੇ ਹੋ 10-29 ਨੋਟਰੀ ਡੈਮ ਦੇ ਉੱਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਗ੍ਰੈਬ ਕਰ ਸਕਦੇ ਹੋ। ਅਤੇ MDF ਟਾਇਰ ਵਾਲਿਆਂ ਕੋਲ ਨਵੇਂ ਅਤੇ ਯੂਜ਼ ਟਰੱਕ ਐਂਡ ਟ੍ਰੇਲਰ ਟਾਇਰਾਂ ਦੀ ਬੜੀ ਵਧੀਆ ਡੀਲ ਚੱਲ ਰਹੀ ਹੈ ਅਤੇ 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਵੀ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ ਅਤੇ ਰਣਦੀਪ ਵੀਰੇ ਦੇ ਨਾਲ, 204-583-8880 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ ਮਾਨ ਸਾਹਿਬ,
5: ਅੱਜ ਤੁਸੀਂ ਆਪਾਂ ਫਿਰ ਭੁੱਲ ਜਾਂਦੇ ਅੱਜ ਨਾ ਮੈਨੂੰ ਕਈ ਬੰਦਾ ਨੇ ਕਿਹਾ ਵੀ ਯਾਰ ਇੱਕ ਗੀਤ ਲਵਾਇਓ ਜਾ ਕੇ ਮਾਨਕ ਦਾ ਆਪਣਾ ਤੇਰੇ ਟਿੱਲੇ ਤੋਂ ਸੂਰਤ ਦਿੰਦੀ ਹੈ ਇਹ ਤੁਸੀਂ ਕੱਢ ਕੇ ਰੱਖ ਲਓ ਕਿਉਂ ਕਰਕੇ ਰੱਖ ਲਓ
4: ਜ਼ਰੂਰ ਜ਼ਰੂਰ
5: ਇਹ ਲੱਭ ਲਓ ਫਿਰ ਫੈਲਾ ਦੇ ਟਾਈਮ ਲੱਗਿਆ ਜਦੋਂ ਮੈਂ ਗੱਲ ਮੁਕਾ ਲਈ ਉਦੋਂ ਲਾ ਲਈ
4: ਠੀਕ ਹੈ ਜੀ
5: ਅੱਜ ਨਾ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਸੀਗਾ ਇੰਸ਼ੋਰੈਂਸ ਬਾਰੇ
4: ਹਾਂਜੀ
5: ਇੰਸ਼ੋਰੈਂਸ ਦੇ ਵਿੱਚ ਨਾ ਇਹ ਜਿਹੜਾ ਪ੍ਰੋਡਕਟ ਹੈ ਕ੍ਰਿਟੀਕਲ ਇਲਨੈਸ ਦਾ
4: ਹਾਂਜੀ
5: ਇਹ 2000 ਤੋਂ ਪਹਿਲਾਂ ਹੁੰਦਾ ਹੀ ਨਹੀਂ ਸੀ
4: ਹਾਂਜੀ
5: ਇਹ ਜਿਹੜਾ ਪ੍ਰੋਡਕਟ ਹੈ ਨਾ ਇਹ ਮਤਲਬ ਵੀ ਥੋੜ੍ਹੀ ਜਿਹੀ ਕੰਪਨੀ ਕੋਲ ਸੀਗਾ ਮਤਲਬ 2001 'ਚ 2002 'ਚ ਇਹ ਹੌਲੀ ਹੌਲੀ ਮਤਲਬ ਵੀ ਇਹ ਪ੍ਰੋਡਕਟ ਸੈੱਲ ਹੋਣ ਲੱਗਿਆ ਹੈ ਨਾ
4: ਹਾਂਜੀ ਹਾਂਜੀ
5: ਪਰ ਇਹਦੇ ਵਿੱਚ ਨਾ ਜਿੰਨੇ ਵੀ ਮਤਲਬ ਵੀ ਮੇਰੇ ਕੋਲ ਪਾਲਿਸੀ ਰਿਵਿਊ ਕਰਾਉਣ ਆਏ ਜਾਂ ਗੱਲ ਲੈ ਕੇ ਆਏ ਜਾਂ ਆਏ ਹੈ ਨਾ
4: ਹਾਂਜੀ
5: ਉਹ ਮੈਂ ਸਾਰਿਆਂ ਨੂੰ ਪੁੱਛਿਆ ਅਤੇ ਉਸ ਗੱਲ ਬਾਰੇ ਉਹਦੇ ਵਿੱਚੋਂ ਮਤਲਬ ਵੀ 75% ਲੋਕਾਂ ਨੂੰ ਪਤਾ ਨਹੀਂ ਸੀ
4: ਅੱਛਾ ਜੀ
5: ਹੈ ਨਾ ਮਤਲਬ ਜਾਂ ਤਾਂ ਐਡਵਾਈਜ਼ਰ ਨੇ ਦੱਸਿਆ ਨਹੀਂ ਇਹਦੇ ਵਿੱਚ ਭਾਈ ਇਹਦੇ ਆਹ ਵੀ ਹੁੰਦਾ ਉਹਦੇ ਵਿੱਚ ਹੁੰਦਾ ਜੇ ਫਰਜ਼ ਕਰੋ ਤੁਹਾਡੇ ਕੋਲ ਕ੍ਰਿਟੀਕਲ ਇਲਨੈਸ ਹੈਗੀ
4: ਹਾਂਜੀ
5: ਅਤੇ ਹਾਰਟ ਅਟੈਕ ਹੋ ਗਿਆ
4: ਅੱਛਾ ਜੀ
5: ਹਾਰਟ ਅਟੈਕ ਹੋ ਕੇ ਮਤਲਬ ਬੰਦੇ ਦੀ ਰਾਈਟ ਵੇ ਡੈਥ ਹੋ ਗਈ
4: ਹਾਂਜੀ
5: ਤਾਂ ਕ੍ਰਿਟੀਕਲ ਕਲੇਮ ਨਹੀਂ ਮਿਲਣਾ
4: ਹਾਂਜੀ
5: ਕਿਉਂਕਿ ਉਹਦੇ ਵਿੱਚ ਸ਼ਰਤ ਹੁੰਦੀ ਹੈ ਕਿ ਮਤਲਬ ਕੋਈ ਵੀ ਬਿਮਾਰੀ ਲੱਗਣ ਤੋਂ ਬਾਅਦ ਤੁਹਾਨੂੰ 30 ਦਿਨ ਜਿਉਣਾ ਪੈਂਦਾ ਜਿਉਂਦਾ ਬੰਦਾ ਇਹਨੂੰ ਕਲੇਮ ਕਰਦਾ ਮਰਿਆ ਬੰਦਾ ਇਹਨੂੰ ਕਲੇਮ ਨਹੀਂ ਕਰ ਸਕਦਾ ਜਿਉਂਦਾ ਇਹਦਾ ਮੈਨੂੰ ਬੈਨੀਫਿਸ਼ਰੀ ਕਲੇਮ ਨਹੀਂ ਕਰ ਸਕਦਾ ਜਿਉਂਦਾ ਬੰਦਾ ਆਪ ਇਹਨੂੰ ਕਲੇਮ ਕਰਦਾ ਮਤਲਬ 31 ਦਿਨ ਉਹ ਬੰਦਾ ਕਲੇਮ ਕਰ ਸਕਦਾ ਜੀ ਮੈਨੂੰ ਹਾਰਟ ਅਟੈਕ ਹੋ ਗਿਆ ਸੀ ਅਤੇ ਮੈਂ ਮਤਲਬ ਵੀ ਆਹ ਹੋ ਗਿਆ ਨਾ
4: ਹਾਂਜੀ
5: ਇਹ ਸਮਝਣ ਵਾਲੀ ਗੱਲ ਹੈ ਜੇ 31 ਦਿਨਾਂ ਦੇ 30 ਦਿਨ ਦੇ ਵਿੱਚ ਡੈਥ ਹੋ ਗਈ ਤਾਂ ਕ੍ਰਿਟੀਕਲ ਕਲੇਮ ਦਾ ਨਹੀਂ ਕਲੇਮ ਮਿਲਦਾ ਉਹਦੀ ਜਿਹੜੀ ਮਨੀ ਆ ਉਹ ਰਿਫੰਡ ਕੀਤੀ ਜਾਂਦੀ ਹੈ ਜਿਹੜਾ ਤਾਂ ਪ੍ਰੀਮੀਅਮ ਹੁੰਦਾ ਉਹ ਰਿਫੰਡ ਹੋ ਜਾਂਦਾ ਰਾਈਟ ਅੱਛਾ ਦੂਜੇ ਪਾਸੇ ਇਹ ਹੈਗਾ ਮਤਲਬ ਜੇ ਮਤਲਬ ਬੰਦੇ ਬੰਦੇ ਨੂੰ ਹਾਰਟ ਅਟੈਕ ਨਹੀਂ ਹੋਇਆ
4: ਹਾਂਜੀ
5: ਵੈਸੇ ਡਾਕਟਰ ਨੇ ਕਹਿ ਤਾ ਵੀ ਤੇਰੀ ਸਰਜਰੀ ਰਹੂਗੀ
4: ਹਾਂਜੀ
5: ਉਸ ਸੂਰਤ ਦੇ ਵਿੱਚ ਵੀ ਇਹ ਕਲੇਮ ਨਹੀਂ ਮਿਲਦਾ ਕਿਉਂਕਿ ਉਹ ਇਲਨੈਸ ਅਜੇ ਸ਼ੁਰੂ ਨਹੀਂ ਹੋਈ
4: ਹਾਂਜੀ
5: ਉਦੋਂ ਪਹਿਲਾਂ ਤੁਸੀਂ ਸਰਜਰੀ ਕਰਾ ਲਈ
4: ਬਿਲਕੁਲ
5: ਮੇਰੇ ਕੋਲ ਪੈਸੇ ਵੀ ਕਦੇ ਮੇਰੇ ਕੋਲ ਮਤਲਬ ਕੇਸ ਆਇਆ ਇੱਕ ਉਹ ਕਹਿੰਦੇ ਸਾਡੀ ਸਰਜਰੀ ਹੋ ਗਈ 50,000 ਦੀ ਸਾਡੀ ਇੰਸ਼ੋਰੈਂਸ ਸੀਗੀ ਸਾਨੂੰ ਕਲੇਮ ਨਹੀਂ ਦਿੱਤਾ ਮੈਂ ਕਿਹਾ ਤੁਹਾਨੂੰ ਕਲੇਮ ਮਿਲਣਾ ਵੀ ਨਹੀਂ ਸੀ ਤੁਹਾਨੂੰ ਤੁਹਾਡੇ ਐਡਵਾਈਜ਼ਰ ਨੇ ਸਮਝਾਇਆ ਨਹੀਂ ਮਤਲਬ ਵੀ ਪਹਿਲਾਂ ਉਹਨਾਂ ਨੂੰ ਸ਼ੱਕ ਸੀ ਵੀ ਇਹਨੂੰ ਕੈਂਸਰ ਹੋਊਗਾ ਜਦੋਂ ਸਰਜਰੀ ਕੀਤੀ ਤਾਂ ਉਹ ਸ਼ੱਕ ਦੂਰ ਹੋ ਗਿਆ ਉਹਨਾਂ ਨੂੰ ਕੋਈ ਬਿਮਾਰੀ ਹੋਰ ਸੀ
4: ਹਾਂਜੀ
5: ਉਹ ਜਿਹੜੀਆਂ 25 ਬਿਮਾਰੀਆਂ ਸੀ ਉਹਦੇ ਵਿੱਚ ਉਹ ਨਹੀਂ ਸੀ ਆਉਂਦੀ
4: ਹਾਂਜੀ
5: ਉਹ 25 ਬਿਮਾਰੀਆਂ ਦੇ ਵਿੱਚ ਜਿਹੜੀਆਂ ਲਿਖੀਆਂ ਨੇ ਕਈਆਂ 30 ਵੀ ਹੈਗੀਆਂ 25 ਹੈਗੀਆਂ ਉਹ ਬਿਮਾਰੀ ਦੇ ਥੱਲੇ ਜੇ ਉਹ ਆਉਂਦੀ ਹੈ ਡਾਇਗਨੋਸ ਹੁੰਦੀ ਹੈ ਤਾਂ ਜਾ ਕੇ ਉਹ ਕ੍ਰਿਟੀਕਲ ਦਾ ਜਿਹੜਾ ਕਲੇਮ ਆ ਮਿਲਦਾ ਹੈ ਨਹੀਂ ਉਹਨੂੰ ਮਿਲਦਾ ਨਹੀਂ
4: ਹਾਂਜੀ
5: ਠੀਕ ਹੈ ਹੁਣ ਦੂਜੀ ਗੱਲ ਹੋ ਗਈ ਜੇ ਐਕਸੀਡੈਂਟ ਹੋ ਜਾਂਦਾ
4: ਹਾਂਜੀ
5: ਫਰਜ਼ ਕਰੋ ਮਤਲਬ ਵੀ ਅਖੀਰ ਸਾਡੀ ਕ੍ਰਿਟੀਕਲ ਦੀ ਇਲਨੈਸ ਹੈ
4: ਹਾਂਜੀ
5: ਡੈਥ ਹੋ ਗਈ ਐਕਸੀਡੈਂਟ ਨਾਲ
4: ਹਾਂਜੀ
5: ਉਹ ਨਹੀਂ ਕਲੇਮ ਮਿਲਣਾ ਕਿਉਂਕਿ ਉਹ ਕ੍ਰਿਟੀਕਲ ਐਕਸੀਡੈਂਟ ਦੀ ਤੌਰ 'ਤੇ ਉਹ ਕ੍ਰਿਟੀਕਲ ਇਲਨੈਸ ਦੀ ਹੈ ਅਤੇ ਜਿਹੜਾ ਐਕਸੀਡੈਂਟ ਹੋ ਕੇ ਬੰਦਾ ਮਰਿਆ ਉਹ ਕੋਈ ਇਲਨੈਸ ਨਾਲ ਥੋੜ੍ਹਾ ਮਰਿਆ
4: ਬਿਲਕੁਲ
5: ਉਹ ਤਾਂ ਐਕਸੀਡੈਂਟ ਨਾਲ ਮਰਿਆ ਡੈਥ ਹੋਈ ਉਹਦੀ ਸੋ ਇਹ ਗੱਲਾਂ ਨਾ ਕਈ ਨਾ ਇਹ ਗੱਲਾਂ ਕਈ ਸਮਝਾਉਣ 'ਚ ਵੀ ਫਰਕ ਪੈ ਜਾਂਦਾ ਕਈਆਂ ਦੇ ਸਮਝਣ 'ਚ ਫਰਕ ਪੈ ਜਾਂਦਾ ਕਈ ਬੰਦੇ ਉਹਨੂੰ ਸਮਾਟ ਕੇ ਗੌਰ ਨਾਲ ਨਹੀਂ ਗੱਲ ਸੁਣਦੇ ਇਹ ਘਟਾਵਾਂ ਇਹ ਤਾਂ ਵਾਪਰਦੀਆਂ ਮਤਲਬ ਜਿਹੜੀ ਕ੍ਰਿਟੀਕਲ ਇਲਨੈਸ ਹੈ ਉਹਦੇ ਵਿੱਚ ਜਿਹੜੀਆਂ ਬਿਮਾਰੀਆਂ ਲਿਖੀਆਂ ਉਹਨਾਂ ਬਿਮਾਰੀਆਂ ਵਿੱਚ ਡਾਇਗਨੋਸ ਹੋਊਗੀ
4: ਹਾਂਜੀ
5: ਜੇ ਮਤਲਬ ਵੀ ਹੁਣ ਬੰਦਾ ਕਹਿੰਦਾ ਜੀ ਮੇਰਾ ਬਾਈਪਾਸ ਹੋ ਗਿਆ ਅਤੇ ਮਤਲਬ ਵੀ ਅੱਛਾ ਡਾਇਗਨੋਸ ਤਾਂ ਤੈਨੂੰ ਹੋਇਆ ਨਹੀਂ ਹਾਰਟ ਅਟੈਕ ਦਾ
4: ਹੈ
5: ਨਾ ਡਾਕਟਰ ਨੇ ਕਹਿ ਤਾ ਵੀ ਤੇਰੇ ਆਰਟਰੀ 'ਚ ਬਲੋਕ ਹੈ ਭਾਈ ਇਹ ਸਰਜਰੀ ਕਰਨੀ ਪਊ
4: ਹਾਂਜੀ
5: ਉਸ ਸੂਰਤਾਂ ਦੇ ਵਿੱਚ ਪਾਲਿਸੀ ਦੀ ਟਰਮ ਐਂਡ ਕੰਡੀਸ਼ਨ ਪੜ੍ਹ ਕੇ ਪਤਾ ਕਰਨਾ ਚਾਹੀਦਾ ਵੀ ਆਹ ਹਾਲਤ ਵਿੱਚ ਕੀ ਮੇਰੀ ਕਵਰੇਜ ਹੈਗੀ ਰਾਈਟ ਉਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਵੀ ਇਹ ਹੈਗਾ ਹੁਣ ਦੇਖੋ ਜੇ ਕਈ ਵਾਰ ਹੁੰਦਾ ਕਿ ਮਤਲਬ ਬੰਦੇ 'ਚ ਐਕਸੀਡੈਂਟ ਡੈਥ ਹੋ ਗਈ
4: ਹਾਂਜੀ
5: ਕ੍ਰਿਟੀਕਲ ਦੀ ਉਹਦੇ ਕੋਲ ਪਾਲਿਸੀ ਹੈ ਜੇ ਉਹਦੇ ਵਿੱਚ ਰਾਈਡਰ ਲੱਗਿਆ ਹੋਇਆ
4: ਹਾਂਜੀ
5: ਪ੍ਰੀਮੀਅਮ ਮਤਲਬ ਵੀ ਵਾਪਸ ਕਰਨ ਦਾ
4: ਹਾਂਜੀ
5: ਮਤਲਬ ਵੀ ਜਿਹੜਾ ਮਤਲਬ ਵੀ ਉਹਨੇ ਕਿਸ਼ਤਾਂ ਭਰੀਆਂ
4: ਹਾਂਜੀ
5: ਜੇ ਉਹਦੇ 'ਚ ਉਹ ਰਾਈਡਰ ਲੱਗਿਆ ਕਿ ਮਤਲਬ ਇਹਨੇ ਕੇਸ ਡੈਥ ਮਤਲਬ ਜਿਹੜਾ ਮਤਲਬ ਮਨੀ ਹੈ ਵਾਪਸ ਕੀਤੀ ਜਾਊ ਫਿਰ ਤਾਂ ਮਨੀ ਵਾਪਸ ਆ ਜਾਊਗੀ ਜੇ ਉਹ ਰਾਈਡਰ ਨਹੀਂ ਲੱਗਿਆ
4: ਹਾਂਜੀ
5: ਉਹਨੂੰ ਮਨੀ ਨਹੀਂ ਵਾਪਸ ਆਉਣੀ
4: ਅੱਛਾ ਜੀ
5: ਇਹ ਵੀ ਮਤਲਬ ਬਹੁਤ ਜ਼ਰੂਰੀ ਗੱਲ ਹੈ
4: ਬਿਲਕੁਲ
5: ਉਹ ਮਤਲਬ
4: ਧਿਆਨ ਚ ਰੱਖੇ ਸਟਾਰਟਿੰਗ ਦੇ ਵਿੱਚ
5: 5-7 ਡਾਲਰ ਉਹਦੇ ਵੱਧ ਲੱਗਦੇ ਆ ਪੈਸੇ 50-5 ਡਾਲਰ ਦੇ ਉਹ ਜਿੰਨੇ ਵੀ ਰਾਈਡਰ ਲਾਉਂਦੇ ਆਪਾਂ ਹੈ ਨਾ ਅੱਛਾ ਫਿਰ ਹੁੰਦਾ ਵੀ ਕਈ ਵਾਰ ਹੁੰਦਾ ਵੀ ਤੁਸੀਂ ਪੈਸੇ ਦੇਈ ਜਾਂਦੇ ਹੋ ਪੈਸੇ ਦੇਈ ਜਾਂਦੇ ਹੋ ਕ੍ਰੀਟੀਕਲ ਇਲਨੈਸ 'ਚ 75 ਸਾਲ ਦੀ ਉਮਰ ਦੇ ਉੱਤੇ ਜਾ ਕੇ ਜਦੋਂ ਪਾਲਿਸੀ ਮੈਚਿਓਰ ਹੁੰਦੀ ਹੈ ਤਾਂ ਤੁਹਾਨੂੰ ਉਹ ਸਾਰੀ ਮਨੀ ਵਾਪਸ ਆ ਜਾਂਦੀ ਹੈ
4: ਅੱਛਾ ਜੀ
5: ਜਾਂ ਕਈ ਕੰਪਨੀਆਂ ਹੈਗੀਆਂ ਮਤਲਬ 20 ਸਾਲ ਤੋਂ ਵੀ ਤੁਹਾਡੀ ਮਨੀ ਵਾਪਸ ਕਰ ਦਿੰਦੀਆਂ ਕਈ ਕੰਪਨੀਆਂ ਹੈਗੀਆਂ ਮਤਲਬ ਵੀ 15 ਸਾਲ ਤੋਂ ਜਾਂ 65 ਸਾਲ ਤੋਂ ਜਿਹੜਾ ਪਹਿਲਾਂ ਆ ਗਿਆ ਉਹ ਕਰ ਦਿੰਦੀਆਂ ਉਸ 10 ਸਾਲਾਂ ਬਾਅਦ ਵੀ ਕਈ ਕੰਪਨੀਆਂ ਉਹਦਾ ਕੁਛ ਪੋਰਸ਼ਨ ਕੁਛ ਹਿੱਸਾ ਉਹ ਮਨੀ ਤੁਹਾਡੀ ਵਾਪਸ ਕਰ ਦਿੰਦੀਆਂ ਜੇ ਉਹਦੇ ਨਾਲ ਰਾਈਡਰ ਲੱਗਿਆ ਹੋਇਆ ਜੇ ਉਹਦੇ ਨਾਲ ਰਾਈਡਰ ਨਹੀਂ ਲੱਗਿਆ ਵਾ ਉਹ ਨਹੀਂ ਮਿਲਦਾ
4: ਬਿਲਕੁਲ
5: ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਵੀ ਮਗਰੋਂ ਜਦੋਂ ਫਿਰ ਕਹਿੰਦੇ ਸਾਨੂੰ ਆਹ ਨਹੀਂ ਦੱਸਿਆ ਸਾਨੂੰ ਸਾਡਾ ਆਹ ਕਲੇ ਡਰਾਈ ਹੋ ਗਿਆ ਆਹ ਡਰਾਈ ਹੋ ਗਿਆ ਪਹਿਲਾਂ ਹੀ ਤੁਸੀਂ ਇਹ ਦੇਖੋ ਵੀ ਭਾਈ ਜਿਹੜਾ ਮਤਲਬ ਵੀ ਪ੍ਰੀਮੀਅਮ ਰਿਫੰਡ ਕਰਨ ਵਾਲਾ ਜਿਹੜਾ ਮਤਲਬ ਰਾਈਡਰ ਹੈ ਇਹ ਮੇਰੀ ਪਾਲਿਸੀ ਨਾਲ ਲੱਗਿਆ ਇਨ ਕੇਸ ਮੇਰੀ ਡੈਥ ਹੋ ਜਾਂਦੀ ਹੈ ਆਪਣਾ ਬੰਦੇ ਡੈਥ ਆਪਣਾ ਐਕਸੀਡੈਂਟ ਹੀ ਡੈਥ ਹੋ ਜਾਂਦੀ ਹੈ।
4: ਹਾਂਜੀ,
5: ਅਤੇ ਮਤਲਬ ਵੀ ਉਹ ਪੋਲਿਸੀ ਭਾਵੇਂ 4 ਸਾਲ ਪੁਰਾਣੀ ਹੈ ਭਾਵੇਂ 10 ਸਾਲ ਪੁਰਾਣੀ ਹੈ, ਕਿ ਉਹਦੇ ਨਾਲ ਪ੍ਰੀਮੀਅਰ ਫੰਡ ਹੋਣ ਦਾ ਮਤਲਬ ਰਾਈਡਰ ਲੱਗਿਆ।
4: ਹਾਂਜੀ,
5: ਇਹ ਜ਼ਰੂਰੀ ਆ, ਉਹ ਲੱਗਿਆ ਹੋਣਾ ਚਾਹੀਦਾ। ਫਿਰ ਤੁਸੀਂ ਜੇ ਮਨੀ ਬੈਕ ਵਾਪਸ ਲੈਣੀ ਆ 20 ਸਾਲ ਨੂੰ ਜਾਂ 15 ਸਾਲ ਨੂੰ, ਕਿ ਉਹਦੇ ਨਾਲ ਉਹ ਮਤਲਬ ਵੀ ਜਿਹੜਾ ਹੈਗਾ ਮਚਿਓਰਟੀ ਅਤੇ ਜਾਂ ਅਰਲੀ ਸਰੈਂਡਰ ਵੀ ਕਹਿ ਦਿੰਦਾ ਤੁਹਾਨੂੰ ਵੀ ਉਹ ਰਾਈਡਰ ਲੱਗੇ।
4: ਹਾਂਜੀ,
5: ਜੇ ਉਹ ਰਾਈਡਰ ਲੱਗਿਆ ਤਾਂ ਤੁਹਾਡੀ ਮਨੀ ਰਿਫੰਡ ਹੋਊਗੀ, ਜੇ ਉਹ ਰਾਈਡਰ ਨਹੀਂ ਲੱਗੇ ਵੇ ਤਾਂ ਮਨੀ ਰਿਫੰਡ ਨਹੀਂ ਹੋਣੀ।
4: ਹਾਂਜੀ,
5: ਇਹ ਮਤਲਬ ਮੇਰੇ ਮੂਹਰੇ 3-4 ਕੇਸ ਮਤਲਬ ਪਿਛਲੇ ਵੀਕ ਆਏ, ਤਾਂ ਕਰਕੇ ਮੈਨੂੰ ਇਹ ਗੱਲ ਕਰਨੀ ਪਈ। ਵੈਸੇ ਮੈਂ ਸ਼ੋਅ ਦੀ ਗੱਲ ਬਹੁਤ ਘੱਟ ਕਰਦਾ ਹੁੰਦਾ,
4: ਹਾਂਜੀ ਹਾਂਜੀ,
5: ਕਿਉਂਕਿ ਮਤਲਬ ਵੀ ਹਰ ਇੱਕ, ਮੈਂ ਪਹਿਲਾਂ ਵੀ ਕਹਿੰਦਾ ਹਰ ਇੱਕ ਬੰਦੇ ਦੀ ਲੋੜ ਵੱਖਰੀ ਹੈ,
4: ਬਿਲਕੁਲ,
5: ਹਰ ਬੰਦੇ ਦੀ ਅਫੋਰਡੇਬਿਲਿਟੀ ਵੱਖਰੀ ਹੈ,
4: ਬਿਲਕੁਲ,
5: ਹਰ ਬੰਦੇ ਦੀ ਮਤਲਬ ਵੀ ਜਿਹੜੀ ਮਤਲਬ ਵੀ ਉਹਨਾਂ ਦੇ ਡੈਟ ਹੈ ਉਹ ਵੱਖਰੇ ਹੈ, ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਹੁੰਦੀ, ਅਤੇ ਹਰ ਇੱਕ ਬੰਦਾ ਐਵਰੀ ਵਨ ਇਜ਼ ਡਿਫਰੈਂਟ, ਇਹ ਹੁੰਦਾ ਹੈ ਨਾ।
4: ਬਿਲਕੁਲ ਜੀ,
5: ਉਹ ਇਸ ਕਰਕੇ
4: ਮਾਨ ਸਾਹਿਬ ਆਪਣੇ ਨਾਲ ਕੱਲ ਜੁੜ ਚੁੱਕੇ ਨੇ ਬਲੂ ਟੈਂਡ ਗੱਲ ਕੀ ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
8: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
8: ਮਾਨ ਸਾਹਿਬ, ਜਿਹੜੀ ਪੇਮੈਂਟ ਆਪਾਂ ਫਿਰ 65 ਸਾਲ ਮਗਰੋਂ ਰਜੇ ਰਾਈਡਰ ਲੱਗੇ ਆਪਾਂ ਵਾਪਸ ਲੈਂਦੇ ਹਾਂ, ਉਹ ਇਨਕਮ ਚ ਐਡ ਹੁੰਦੀ ਹੈ ਜੀ?
5: ਨਹੀਂ ਨਹੀਂ, ਇਹ ਕਿਉਂਕਿ ਤੁਹਾਡੇ ਪ੍ਰੀਮੀਅਮ ਹੁੰਦੇ ਆ। ਹਾਂ, ਇਹਦੇ ਤੇ ਗੇਨ ਨਹੀਂ ਨਾ ਹੋਇਆ ਕੋਈ, ਜਿਹੜੀਆਂ ਪਾਲਿਸੀਆਂ ਗੇਨ ਹੋ ਜਾਂਦਾ, ਤੁਸੀਂ ਦਿੱਤਾ 10,000 ਕੈਸ਼ ਦਾ 20,000 ਹੋ ਗਿਆ, ਤੇ ਉਹਦੇ ਵਿੱਚੋਂ ਫਿਰ ਮਤਲਬ ਵੀ ਉਹਦੇ ਵਿੱਚੋਂ ਜੇ ਤੁਸੀਂ ਪੈਸੇ ਕਢਾਉਣੇ ਹੋ ਨਾ, ਤੇ ਉਹਦੇ ਵਿੱਚ ਕੁਸ ਪੋਰਸ਼ਨ ਦੇ ਉੱਤੇ ਉਹ ਐਡਜਸਟ ਕਰਕੇ ਦੱਸ ਦਿੰਦੇ, ਉਹਦੇ 3.5 ਲੱਖ ਦਾ ਕੁਸ ਪੋਰਸ਼ਨ ਦੇ ਉੱਤੇ ਤੁਹਾਡੀ ਉਹ ਇਨਕਮ ਬਣ ਜਾਂਦੀ ਹੈ। ਟੈਕਸ ਦੀਆਂ ਧਰਾਵਾਂ ਐਵੇਂ ਬਹੁਤ ਬਦਲਦੀਆਂ ਦੇਖੀਆਂ, ਬਹੁਤ ਵਾਰੀ ਕਦੇ ਉਹ ਘੱਟ ਜਾਂਦਾ, ਕਦੇ ਵੱਧ ਜਾਂਦਾ, ਮਤਲਬ ਹਰੇਕ ਥਾਂ ਤੇ ਹਨਾ, ਹਰੇਕ ਸਰਕਾਰਾਂ ਦੇ ਸਾਨੂੰ ਬਦਲ ਲੈਂਦੀਆਂ।
8: ਇਹਦੇ ਵਿੱਚ ਨਾ ਜ਼ਿਆਦਾ ਕਸੂਰ ਜਿਹੜੇ ਪੋਲਿਸੀ ਕਰਾਉਂਦੇ ਆ ਉਹਨਾਂ ਦਾ ਨੀ ਹੈਗਾ, ਤੁਸੀਂ ਨੀਆਂ ਦੇ ਵਿੱਚ ਕੰਕਰੀਟ ਪਾਓ, ਸਰੀਆ ਪਾਓ, ਆਪਣਾ ਬੇਸ ਮਜ਼ਬੂਤ ਕਰੋ ਤੇ ਘਰ ਮਜ਼ਬੂਤ ਹੋਊ, ਉਹ ਬੰਦੇ ਨੂੰ ਉਲਝਾ ਲੈਂਦੇ ਨੇ ਜੀ।
5: ਬਿਲਕੁਲ ਬਿਲਕੁਲ, ਦੇਖੋ
8: ਬੰਦਾ ਉਲਝ ਜਾਂਦਾ, ਕਹਿੰਦੇ ਵੀ ਗੱਲ ਸਹੀ ਆ, ਉਹ ਕਰਵਾ ਲੈਂਦਾ ਬਾਅਦ ਚ, ਜਦੋਂ ਤੁਹਾਡੇ ਵਰਗੇ ਆਪਾਂ ਸਿਆਣੇ ਬੰਦੇ ਤੋਂ ਪੁੱਛੀਦਾ ਕਿ ਹਾਂ ਵੀ ਜੀ ਇਹਦਾ ਫਾਇਦਾ ਕੀ ਆ, ਤੁਸੀਂ ਕਿਉਂਕਿ ਪੈਸੇ ਤਾਂ ਹੋਣੇ ਚਾਹੀਦੇ ਆ, 25 ਸਾਲਾਂ ਜਾਂ 30 ਸਾਲਾਂ ਨੂੰ ਤੁਸੀਂ ਕਿਹੜਾ ਹੋਣਾ ਕਿ ਨਹੀਂ ਉਰੇ ਹੋਣਾ।
5: ਠੀਕ ਹੈ, ਨਹੀਂ ਉਹਦੇ ਦੇਖੋ ਬਾਈ ਜੀ ਸਹੀ ਗੱਲ, ਹੁਣ ਤੁਸੀਂ ਪਹਿਲੀ ਵਾਰ ਏਅਰਪੋਰਟ ਤੇ ਆਏ ਹੋ, ਵੀ ਨਹੀਂ ਪਿਆ ਕਦੇ ਆਏ ਨੀ, ਤੁਸੀਂ ਟੈਕਸੀ ਡਰਾਈਵਰ ਨੂੰ ਕਹਿਣਾ ਵੀ ਮੈਂ ਜੀ ਜਾਣਾ ਮਤਲਬ ਵੀ ਆਪਣਾ ਫੇਰ ਮੌਂਟ ਹੋਟਲ ਜਾਣਾ, ਤੇ ਫੇਰ ਮੌਂਟ ਹੋਟਲ ਨੂੰ ਸਾਰੇ ਰਾਹ ਜਾਂਦੇ ਆ, ਸਿੱਧਾ ਰਾਹ ਤਾਂ ਹੈਗਾ, ਸਿੱਧਾ ਰਾਹ ਤਾਂ ਹੈਗਾ ਸਾਰਜਨ ਤੇ ਐਰਸ, ਉਦੋਂ ਵਿੰਗਾ ਹੈਗਾ ਪੋਲਟੇਜ, ਉਦੋਂ ਵਿੰਗਾ ਹੈਗਾ ਅਕੈਡਮੀ ਪਾਲੋ, ਬਾਹਲਾ ਇਲਾਜ ਕਰੂ ਬੰਦਾ, ਇੱਧਰ ਮਤਲਬ ਨੋਟਾ ਡੈਮ ਕੋਈ ਲੈ ਆਊਗਾ ਹਨਾ, ਤੇ ਜਦੋਂ ਬੰਦਾ ਮੁੜ ਕੇ ਆਊਗਾ ਉਦੋਂ ਉਹ ਦੇਖੂਗਾ ਵੀ ਉਹ ਬੰਦੇ ਨੇ ਮੇਥੋਂ $65 ਲਏ, ਇਸ ਬੰਦੇ ਨੇ ਮੇਥੋਂ $15 ਲਏ,
8: ਮਤਲਬ
5: ਕਸੂਰ, ਯਾਨੀ ਕਿ ਕਸੂਰ ਤਾਂ ਫਿਰ ਟੈਕਸੀ ਵਾਲੇ ਦਾ ਹੋਣਾ, ਪੈਸੰਜਰ ਦਾ ਕਸੂਰ ਨਹੀਂ, ਜਿਹੜੇ ਇੰਸ਼ੋਰੈਂਸ ਬੰਦੇ ਕਰਾਉਣ ਆਉਂਦੇ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ, ਇੰਸ਼ੋਰੈਂਸ ਕਰਨ ਵਾਲਿਆਂ ਦਾ ਇੰਸ਼ੋਰੈਂਸ ਹੁੰਦਾ।
8: ਮਤਲਬ ਜੇ ਟੈਕਸੀ ਵਾਲੇ ਗਲਤ ਲੈ ਕੇ ਜਾਂਦੇ ਆ, ਸੇਮ ਇਦਾਂ ਹੀ ਇੰਸ਼ੋਰੈਂਸ ਵਾਲੇ ਗਲਤ ਲੈ ਕੇ ਜਾਂਦੇ ਆ ਜੀ।
5: ਦੇਖੋ ਪ੍ਰੋਡਕਟ ਹੁੰਦੇ ਆ ਡੋਡੀ, ਕਈ ਪ੍ਰੋਡਕਟ ਹੁੰਦੇ ਆ ਕਿ ਮਤਲਬ ਮਹਿੰਗੇ ਬਹੁਤ ਹੁੰਦੇ ਆ, ਤੁਹਾਡਾ ਕੋਈ ਕੈਸ਼ ਨਹੀਂ ਬਣਦਾ ਜੇ, ਕਈ ਪ੍ਰੋਡਕਟ ਹੁੰਦੇ ਆ ਉਹ ਮਤਲਬ ਜੇ ਫਲੈਕਸੀਬਿਲਟੀ ਹੁੰਦੀ ਹੈ, ਤੁਸੀਂ ਆਪਦੀ ਮਰਜ਼ੀ ਨਾਲ ਕੈਸ਼ ਉਹਦੇ 'ਚ ਬਣਾ ਸਕਦੇ ਹੋ, ਕਈ ਮਤਲਬ ਵੀ ਕਈ ਪ੍ਰੋਡਕਟ ਇਹੋ ਜਾਂਦੇ ਆ ਹੋਲ ਲਾਈਫ ਪ੍ਰੋਡਕਟ, ਮਤਲਬ ਕਹੇ ਜਾਂਦੇ ਵੀ ਉਹ ਜਿਹੜੀ ਮਨੀ ਹੁੰਦੀ ਹੈ ਉਹ ਮਨੀ ਕੰਪਨੀ ਦੀ ਹੁੰਦੀ ਹੈ, ਉਹ 'ਤੇ ਤੁਸੀਂ ਲੋਨ ਲੈ ਸਕਦੇ ਹੋ, ਤੁਸੀਂ ਲੈ ਕਢਾ ਨਹੀਂ ਸਕਦੇ, ਉਹ ਫਿਰ ਲੋਨ ਹੈ ਜਦੋਂ ਡੈਥ ਹੋ ਗਈ ਉਹਨੇ ਉਦੋਂ ਕੱਟ ਲੈਣਾ, ਕੋਈ ਬੜੀਆਂ ਬੜੀਆਂ ਬੜੀਆਂ ਕਿਸਮ ਦੀਆਂ ਜਿਹੜੀਆਂ ਹੈ ਨਾ, ਮਤਲਬ
8: ਲੈਂਦੇ ਨੇ ਬੰਦੇ ਨੂੰ ਕਿ ਐਵੇਂ ਕਿੱਥੋਂ ਹਰੇ ਜਦੋਂ ਐਂਡ ਤੇ ਲੋਨ ਵੀ ਲੱਭੇ ਉਹ 'ਚ ਵੀ ਸਾਨੂੰ ਫਾਇਦਾ ਹੋਵੇ।
5: ਮੈਂ ਤੁਹਾਨੂੰ ਜੀ ਇਹ ਗੱਲ ਦੱਸਦਾ ਕਿ ਮਤਲਬ ਮੈਂ ਇਹੋ ਜਿਹੇ ਮੇਰੇ ਮੂਹਰੇ ਇਹੋ ਜਿਹੇ ਕੇਸ ਆਏ ਆ ਕਿ ਨਾ ਤਾਂ ਇੰਸ਼ੋਰੈਂਸ ਕਰਾਉਣ ਨੂੰ ਪਤਾ ਸੀਗਾ ਅਤੇ ਨਾ ਇੰਸ਼ੋਰੈਂਸ ਕਰਨ ਵਾਲੇ ਨੂੰ ਪਤਾ ਸੀ ਇਹਦਾ ਮਤਲਬ ਕੀ ਹੈ, ਵੀ ਜਿਹੜੀ ਕੈਸ਼ ਵੇਲੀ ਉਹਦਾ ਮਤਲਬ ਕੀ ਹੈ, ਉਹਨੂੰ ਬਿਲਕੁਲ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਵੀ ਡਿਵੀਡੈਂਸ ਕੀ ਹੁੰਦੇ ਆ, ਉਹਨੇ ਨਹੀਂ ਪਤਾ ਵੀ ਡਿਵੀਡੈਂਸ ਅਕੋਮੂਲੇਟ ਵੀ ਹੁੰਦੇ ਆ, ਡਿਵੀਡੈਂਸ ਇੰਸ਼ੋਰੈਂਸ ਵੀ ਬਾਏ ਕਰਦੇ ਆ, ਅੱਛਾ ਡਿਵੀਡੈਂਸ ਦੇ ਉੱਤੇ ਟੈਕਸ ਕਿਵੇਂ ਲੱਗਦਾ, ਕਦੋਂ ਲੱਗਦਾ, ਬਿਲਕੁਲ ਅਣਜਾਣ ਹੁੰਦੇ ਆ। ਮੇਰੇ ਕੋਲ ਬਹੁਤ ਆਉਂਦੇ ਆ ਲੋਕ, ਮੈਂ ਉਹਨੂੰ ਸਮਝਾਉਣਾ, ਕਹਿੰਦੇ ਸਾਨੂੰ ਤਾਂ ਜੀ ਦੱਸਿਆ ਨੇ, ਮੈਂ ਵੀ ਚਲੋ ਨਹੀਂ
8: ਪੋਲਸੀਆਂ ਕਰਾ ਕੇ ਮੁੜ ਕੇ ਜੋੜਨ ਲੱਗ ਜਾਂਦੇ ਵੀ ਸਾਡਾ ਤਾਂ ਇੰਨਾ ਪੈਸਾ ਜੁੜ ਗਿਆ, ਮੈਂ 10-15 ਸਾਲ ਤਾਂ ਤੁਸੀਂ ਕਿਸ਼ਤਾਂ ਸਿਰਫ ਪੋਲਸੀ ਦੇ ਜਿਹੜੀ ਪ੍ਰੀਮੀਅਮ ਦਿੰਦੇ ਹੋ ਉਹ ਤੋਂ ਬਾਅਦ ਤੁਹਾਡਾ ਕੈਸ਼ ਜੋੜਨ ਲੱਗਦਾ ਵਾ ਕਰੋੜ 5 ਸਾਲਾਂ ਮਗਰੋਂ,
5: ਕਈਆਂ ਦਾ ਤਾਂ 20 ਸਾਲ ਵੀ ਨਹੀਂ ਜੁੜਦਾ ਜੀ, ਡਿਪੈਂਡ ਕਰਦਾ
8: ਜਿਹੜਾ ਵੀ ਬੰਦਾ ਨਵਾਂ ਬਾਹਰੋਂ ਜਾਂ ਜਿਹੜਾ ਵੀ ਪੋਲਸੀ ਕਰਨ ਆਉਂਦਾ ਵੀਰ ਬਣ ਕੇ ਜੀ, ਸਲਾਹ ਚੰਗੀ ਦਿਆ ਕਰੋ ਕਿ ਵੀ
5: ਦੇਖੋ ਜੀ ਪਹਿਲਾਂ ਪਹਿਲੀ ਗੱਲ ਵੀ ਜਿਹੜੇ ਪੋਲਿਸੀ ਚ ਬੈਡ ਪੁਆਇੰਟ ਹੁੰਦੇ ਪਹਿਲਾਂ ਕਲਾਇੰਟ ਨੂੰ ਦੱਸ ਦਿਓ ਵੀ ਭਾਈ ਇਹਦੇ ਚ ਆਹ ਗੱਲਾਂ ਜੇ ਤੂੰ ਐਂ ਕਰੇਗਾ ਤਾਂ ਐਂ ਕਰੇਗਾ ਪਹਿਲਾਂ ਉਹਨੂੰ ਸਮਝਾ ਦਿਓਗੇ ਤਾਂ ਸਮਝ ਪੈਗੀ ਤੈਨੂੰ ਗੱਲ ਉਹ ਤੋਂ ਐਪਲੀਕੇਸ਼ਨ ਸਾਈਨ ਨਾ ਕਰੋ ਉਨੀ ਦੇਰ ਜਿੰਨੀ ਦੇਰ ਉਹ ਬੰਦਾ ਚੰਗੀ ਤਰ੍ਹਾਂ ਗੱਲ ਨਹੀਂ ਸਮਝਦਾ ਹਾਂਜੀ ਹੁਣ ਦੇਖੋ ਕਈ ਬੰਦੇ ਆ ਕਈ ਬੰਦਿਆਂ ਨੇ ਹੁਣ 50 ਪੋਲਿਸੀਆਂ ਖੇਤਾਂ ਵਿੱਚ 20 ਕੈਂਸਲ ਹੋ ਗਈਆਂ ਹੈ
8: ਕੈਂਸਲ
5: ਕਾਹਤੋਂ ਕਰਾ ਦੇ ਮਤਲਬ ਪੁੱਠੀ ਰਹਿ ਜਾ ਗਲਤ ਰਹਿ
8: ਉਹੀ ਗੱਲ ਨਾ ਅਗਲਾ ਕਹਿੰਦਾ ਵੀ ਅੱਜ ਕਰਾ ਅੱਜ ਮੇਰਾ ਜੀ ਜਿਹੜਾ ਹੈਗਾ ਵਾ ਦੂਜਾ ਆਪਣੇ ਕੀ ਕਹਿੰਦਾ ਨਾ ਮੇਰੀ
5: ਮੈਨੂੰ ਕਮਿਸ਼ਨ ਮਿਲ ਜੇ
8: ਕਹਿੰਦਾ ਟਾਰਗੇਟ ਆ
5: ਨਹੀਂ ਨਹੀਂ ਗਲਤ ਗਲਤ ਗਲਤ ਤਰੀਕਾ ਜੀ ਕੋਈ ਐਵੇਂ ਕਹਿ ਦਿੰਦਾ ਮੇਰਾ ਇੰਨੇ ਪੋਲਿਸੀਆਂ ਲਿਖਦਾ ਟਾਰਗੇਟ ਆ ਮੇਰੇ ਨਾਲ ਕੋਈ ਟਾਰਗੇਟ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਆਪਦੇ ਕੋਲ ਹੀ ਟਾਰਗੇਟ ਬਣਾਏ ਹੁੰਦੇ ਆ ਉਹਨੂੰ ਕਹੋ ਜੀ ਠੀਕ ਆ ਬੰਦੇ ਨੂੰ ਪਹਿਲਾਂ ਸਮਝਾਓ ਉਹਦੇ ਨਾਲ ਬੈਠ ਕੇ 10-15 ਮਿੰਟ ਗੱਲ ਕਰੋ ਉਹਨੂੰ ਜਦੋਂ ਬੰਦਾ ਕਹਿ ਦੇ ਹਾਂਜੀ ਮੈਨੂੰ ਮੈਂ ਤੈਨੂੰ ਸਮਝ ਆ ਗਈ ਭਾਈ ਇਹਦਾ ਮਤਲਬ ਕੀ ਆ ਹੋਰ ਕੋਈ ਕੁਐਸਚਨ ਨਹੀਂ ਤੇਰੇ ਮਾਇੰਡ 'ਚ ਜਿੰਨੇ ਵੀ ਕਲਾਇੰਟ ਥੋਤੋਂ ਕੁਐਸਚਨ ਥੋਤੋਂ ਕੁਐਸਚਨ ਪੁੱਛਦਾ ਤੁਸੀਂ ਜਵਾਬ ਦਿੰਦੇ ਹੋ ਉਹੀ ਤੁਹਾਡਾ ਐਕਸਪੀਰੀਅੰਸ ਹੈ ਉਹੀ ਤੁਹਾਨੂੰ ਤੁਹਾਨੂੰ ਪਰਫੈਕਟ ਬਣਾਉਂਦਾ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਜਿੰਨਾ ਮਰਜ਼ੀ ਕੁਛ ਕਰ ਲਓ ਤੁਸੀਂ ਮਤਲਬ ਉਹ ਚੀਜ਼ ਨਹੀਂ ਪ੍ਰਾਪਤ ਕਰਦੇ ਜਿਹੜੀ ਤੁਹਾਨੂੰ ਕਲਾਇੰਟ ਨਾਲ ਗੱਲਾਂ ਕਰਕੇ ਮਿਲਦੀ ਹੈ ਕਲਾਇੰਟ ਤੁਹਾਡੇ ਨਾਲ ਜ਼ਿਆਦਾ ਸਿਆਣਾ ਹੁੰਦਾ ਕਲਾਇੰਟ ਨੂੰ ਪਤਾ ਵੀ ਮੈਨੂੰ ਇਸ ਥਾਂ 'ਤੇ ਜਾ ਕੇ ਮਤਲਬ ਕਿ ਮੇਰੇ ਧੋਖਾ ਤਾਂ ਨਹੀਂ ਹੋ ਜੂ ਕਲਾਇੰਟ ਨੂੰ ਪਤਾ ਹੁੰਦਾ ਕਿ ਇਸ ਥਾਂ 'ਤੇ ਜਾ ਕੇ ਕਦੇ ਮੇਰੇ ਨਾਲ ਕੋਈ ਗੜਬੜ ਤਾਂ ਨਹੀਂ ਉਹ ਸਾਰਾ ਉਹਨੂੰ ਪਹਿਲਾਂ ਦੱਸ ਦਿਓ ਗੱਲ ਵੀ ਆ ਤਾਂ ਕਿ ਉਹਨੂੰ ਉਹ ਪ੍ਰਪੇਅਰ ਹੋਵੇ ਵੀ ਭਾਈ
8: ਕਲਾਇੰਟ ਤਾਂ ਸਿਆਣਾ ਹੁੰਦਾ ਨਾ ਕਈ ਬੰਦੇ ਨਾ ਜੀ ਉਹ ਕਹਿੰਦੇ ਨਾ ਵੀ ਉਹ ਇੱਕ ਬੰਦਾ ਮਿਲਿਆ ਉਹ ਕਹਿੰਦਾ ਯਾਰ ਅੱਗੇ ਨਾ ਅਸੀਂ ਇਹੋ ਜਿਹਾ ਕੰਮ ਕਰ ਦਿੰਦੇ ਸੀ ਜਹਾਜ਼ 'ਚ ਬੈਠੇ ਬੈਠੇ ਨਾਲ ਦੇ ਬੰਦੇ ਦੀਆਂ ਕਹਿੰਦਾ ਮੁੰਦਰੀਆਂ ਲੁਆ ਲੈਂਦੇ ਸੀ ਕਲਾਇੰਟ ਸਿਆਣਾ ਹੋ ਕੇ ਇਹਨਾਂ ਇੰਸ਼ੋਰੈਂਸ ਬ੍ਰੋਕਰ ਦੇ ਮੂਹਰੇ ਬਹਿੰਦਾ ਜੀ ਪਰ ਉਹ ਉਹਨੂੰ ਇਹੋ ਜਿਹੀਆਂ ਸਕੀਮਾਂ ਦੱਸਦੇ ਉਹਨੂੰ ਪਾਗਲ ਬਣਾ ਦਿੰਦੇ ਨੇ ਜੀ
5: ਉਹ ਗਲਤ ਗੱਲ
8: ਉਹ ਕਹਿੰਦੇ ਇਹ 'ਚ ਨਾ ਪਾ ਬਈ ਆਹ ਵਧੀਆ ਪ੍ਰੋਡਕਟ ਨੀ ਹੈਗਾ ਇਹ 'ਚ ਪਾ ਇਹ 'ਚ ਤੈਨੂੰ ਤੂੰ ਬਸ ਮਿਲੀਅਨ ਬਣ ਜਾਣਾ 15 ਸਾਲਾਂ ਨੂੰ ਉਹ ਜਿਹੜਾ ਕੋਟ ਪੈਂਟ ਸਵਾ ਲੈਂਦਾ ਕਿ ਮੈਂ ਮਿਲੀਅਨ ਬਣ ਕੇ ਜਾਊਂਗਾ ਇੰਡੀਆ ਉਹ ਏਦਾਂ ਸਹੀ ਗਾਈਡ ਕਰਿਆ ਕਰੋ ਆਪਾਂ ਤਾਂ ਹਰੇਕ ਨੂੰ ਹੀ ਕਹਿੰਦੇ ਆ ਵੀ ਹਰੇਕ ਬੰਦਾ ਉਹਰੇ ਮਿਹਨਤ ਬਹੁਤ ਔਖੀ ਕਰਦਾ ਵਾ
5: ਦੇਖੋ ਬਾਈ ਜੀ ਪਹਿਲਾਂ ਪਹਿਲਾਂ ਸਾਨੂੰ ਇਲਾਸਟ੍ਰੇਸ਼ਨ ਬਣਾਉਣੀ ਪੈਂਦੀ ਹੈ ਸਾਰੀ ਬਣਾਉਣੀ ਪੈਂਦੀ ਹੈ ਵੀ ਅੱਜ ਤੋਂ 5 ਸਾਲਾਂ ਨੂੰ ਕੈਸ਼ ਕਿੰਨਾ 10 ਨੂੰ ਕਿੰਨਾ 15 ਨੂੰ ਕਿੰਨਾ 20 ਨੂੰ ਕਿੰਨਾ ਉਹ ਪੜ੍ਹਾ ਕੇ ਫਿਰ ਉਹਦੇ 'ਤੇ ਸਾਈਨ ਹੁੰਦੇ ਆ ਮੇਰੇ ਕੋਲ ਇਹੋ ਜਿਹੇ ਕਲਾਇੰਟ ਵੀ ਆਇਆ ਮੈਂ ਪਹਿਲਾਂ ਤੈਨੂੰ ਆਹ ਪੇਪਰ ਦਿਖਾਇਆ ਸੀ ਨਾ ਜੀ ਉਹਨਾਂ ਦਾ ਕਾਪੀ ਸਿੱਧੇ ਕੋਲ ਕਾਪੀ ਦੇ ਉੱਤੇ ਲੈਣਾ ਮਾਰੀ ਜਾਂਦਾ ਸੀ ਮੈਂ ਦੇਖਾਂ ਤੇਰੇ ਕੋਈ
8: ਵਰਤਾ ਕਾਪੀ ਤੇ ਹੀ ਘਰ ਬਣਾ ਦਿੰਦੇ ਆ ਜੀ
5: ਕਹਿੰਦਾ ਜੀ ਆਹ ਕਾਪੀ ਆ ਮੈਂ ਕਿਹਾ ਯਾਰ ਮੈਨੂੰ 40 ਸਾਲ ਇੰਸ਼ੋਰੈਂਸ ਕਰਦੇ ਮੈਨੂੰ ਨਹੀਂ ਸਮਝ ਆ ਰਹੀ ਵੀ ਇਹਦਾ ਮਤਲਬ ਕੀ ਹੈ ਲੈਣ ਦਾ ਕੋਈ ਲਾਈਨ ਤਾਂ ਸਾਨੂੰ ਮਾਰੀ ਆ ਕੋਈ ਸੱਜੇ ਨੂੰ ਮਾਰੀ ਆ ਖੱਬੇ ਨੂੰ ਮਾਰੀ ਕੋਈ ਥੱਲੇ ਨੂੰ ਕੀਤੀ ਹੈ ਨਾ ਮੈਨੂੰ ਨਹੀਂ ਪਤਾ ਲੱਗਿਆ ਮੈਂ ਤੈਨੂੰ ਇਹਦਾ ਕੀ ਪਤਾ ਲੱਗੂ ਹੈ ਨਾ ਮੇਰਾ ਕਹਿਣ ਦਾ ਮਤਲਬ ਉਹ ਪੇਪਰ ਆ ਜਿਹੜੇ 7-8-10 ਪੇਪਰ ਹੁੰਦੇ ਆ ਸਾਰੇ ਉਹ ਸਾਰੇ ਦਿਖਾ ਕੇ ਫਿਰ ਤੋਂ ਸਾਈਨ ਕਰਾ ਕੇ ਉਹਨੂੰ ਕੱਲੀ ਕੱਲੀ ਗੱਲ ਸਮਝਾ ਕੇ ਫਿਰ ਉਸ ਨੂੰ ਮਤਲਬ ਵੀ ਤੁਸੀਂ ਕਹਿੰਦੇ ਫਿਰ ਜਾ ਕੇ ਮਤਲਬ ਤੁਹਾਨੂੰ ਕੋਈ ਕੰਪਲੇਂਟ ਹੋ ਜੇ ਹੈ ਨਾ ਕੋਈ ਕੰਪਲੇਂਟ ਹੈ ਨਾ ਕੋਈ ਨਹੀਂ ਕੰਪਲੇਂਟ ਆਉਂਦੀ ਹਾਂਜੀ ਥੈਂਕ ਯੂ ਜੀ
4: ਥੈਂਕ ਯੂ ਸੋ ਮਚ ਅਤੇ ਇਹਦੇ ਨਾਲ ਨਾਲ ਹੀ ਆਪਣਾ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ ਬੜੀ ਨੌਲੇਜ ਇਨਫੋਰਮੇਸ਼ਨ ਮਾਨ ਸਾਹਿਬ ਤੋਂ ਆਪਾਂ ਹਾਸਲ ਕਰ ਰਹੇ ਹਾਂ
5: ਅਤੇ ਗੀਤ ਲਾ ਦਿਓ ਹੁਣ
4: ਓਕੇ ਗੀਤ ਲਾ ਦਿੰਦੇ ਹਾਂ ਅਤੇ ਗੀਤ ਤੋਂ ਬਾਅਦ ਇੱਕ ਨਿੱਕੀ ਜਿਹੀ ਬ੍ਰੇਕ ਲਵਾਂਗੇ ਪਰ ਉਸ ਤੋਂ ਪਹਿਲਾਂ ਸਾਰਿਆਂ ਥੋੜ੍ਹੀ ਨੌਲੇਜ 'ਚ ਵਾਧਾ ਕਰਦਾ ਕਿ ਆਟੋ ਗਲਾਸ ਸ਼ੋਪ ਦੀ ਨਵੀਂ ਲੋਕੇਸ਼ਨ ਆ ਚੁੱਕੀ ਹੈ 484 ਸੈਂਟ ਮੈਰੀ ਰੋਡ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ 204-430-8138 ਦੇ ਉੱਤੇ ਅਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ 146 ਇਜ਼ਾਬੈਲ ਸਟਰੀਟ ਦੇ ਉੱਤੇ ਨੇ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਹੋਵੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਤੁਹਾਡਾ ਐਮ ਪੀ ਆਈ ਦਾ ਕੋਈ ਵੀ ਕਲੇਮ ਹੋਵੇ ਤੁਹਾਡਾ ਖੋਲ ਦੇਣਗੇ ਅਤੇ ਜੇ ਨਾਲ ਦੀ ਨਾਲ ਤੁਹਾਡਾ ਗਲਾਸ ਬਰੋਕ ਹੋ ਚੁੱਕਿਆ ਸ਼ੀਸ਼ਾ ਟੁੱਟ ਚੁੱਕਿਆ ਗੱਡੀ ਦਾ ਟੈਂਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਬਸ ਵਿਜ਼ਿਟ ਕਰਨਾ ਆ ਤੁਹਾਨੂੂੰ ਨਵਾਂ ਸ਼ੀਸ਼ਾ ਪਾ ਦੇਣਗੇ ਐਮ ਪੀ ਆਈ ਦੇ ਨਾਲ ਆਪਣੇ ਆਪ ਤੁਹਾਡਾ ਕਲੇਮ ਸਟਾਰਟ ਕਰ ਦੇਣਗੇ ਜੇ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਰੈਂਟਲ ਗੱਡੀ ਇਨਕਲੂਡ ਨਹੀਂ ਹੈਗੀ ਤਾਂ ਵੀ ਟੈਂਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਬਸ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਉੱਥੇ ਠੀਕ ਹੋਣ ਵਾਸਤੇ ਟਾਈਮ ਲੱਗੂਗਾ ਉਨੇ ਦਿਨ ਵਾਸਤੇ ਤੁਹਾਨੂੰ ਰੈਂਟਲ ਗੱਡੀ ਜੇ ਨਹੀਂ ਹੈਗੀ ਕੀ ਤਾਂ ਤੁਹਾਨੂੰ ਉਨੇ ਦਿਨ ਵਾਸਤੇ ਉਹ ਗੱਡੀ ਆਪਦੀ ਯੂਜ਼ ਕਰਨ ਵਾਸਤੇ ਦੇ ਦੇਣਗੇ ਬਸ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਹੈ ਤਾਂ ਨੰਬਰ ਦੁਆਰਾ ਨੋਟ ਕਰ ਲਓ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ ਵਾਲਿਆਂ ਦਾ 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ ਆ ਜਾਓ ਫਿਰ ਟਿੱਲੇ ਦੇ ਉੱਤੋਂ ਸੂਰਤ ਦੀਦੀ ਹੀਰ ਦੀ ਕੁਲਦੀਪ ਮਾਨਕ ਜੀ ਦਾ ਗਾਣਾ ਸੁਣ ਕੇ ਫਿਰ ਉਭਰੂ ਹੁੰਦੇ ਹਾਂ ਜੀ

0: CKJS 92.7 FM and HD1 Winnipeg, an Evanoff communication station.
1: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
2: ਕੀ ਗੱਲ ਹੋ ਗਈ?
1: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ। ਕੋਈ ਗਿਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
2: ਓ ਸਰਦਾਰ ਨੀ ਏ, ਕੋਈ ਅੱਜ ਮੈਂ ਮਿਲ ਕੇ ਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
1: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-7731 ਜਾਂ ਕਰਨਮਾਨ ਨੂੰ ਕਾਲ ਕਰੋ 204-339-7011। ਬਈ ਕੀ ਹੋਇਆ?
3: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
4: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
5: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ ਮਿਸਟਰ ਆਟੋ ਗਲਾਸ 90 ਮੈਕਡੋਨਲਡ ਐਵਨਿਊ ਵਿਨੀਪੈਗ।
6: The 2026 Sportage Clearout event is on now at Winnipeg Kia. Until May 30th, receive finance rates as low as 0.99% and lease rates as low as 4.49% for eligible current Kia owners, plus a $1,500 trade-in bonus when purchasing a new Kia. The 2026 Sportage Clearout event at Winnipeg Kia, 1717 Waverly Street. The deals are hotter at the south end.

0: live entertainment, cultural lights, delicious food,
1: and fun for the whole family.
0: You can experience the sights,
1: sounds,
0: tastes, and excitement on us. Visit CKJS.com now to get your name and to win a pair of tickets for you and a friend.
1: The X returns June 12th to 21st
0: at Exhibition Park.
1: Be there
0: with 92.7 FM CKJS.
2: Serving Winnipeg for over 50 years. This is 92.7 FM CKJS.
3: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
4: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣਗੀਆਂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਬੜਾ ਇੰਟਰਸਟਿੰਗ ਚੱਲ ਰਿਹਾ। ਆਪਾਂ ਨੂੰ ਪਾਲਿਸੀ ਦੇ ਬਾਰੇ, ਇਨਸ਼ੋਰੈਂਸ ਦੇ ਬਾਰੇ ਬਹੁਤ ਹੀ ਡਿਟੇਲ ਦੇ ਵਿੱਚ ਜਾਣਕਾਰੀ ਮਿਲ ਗਈ ਕਿ ਕਈ ਵਾਰੀ $6-7 ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ $6-7 ਲਾ ਕੇ ਹੋਰ ਇਨਵੈਸਟ ਕਰਕੇ ਆਪਾਂ ਬਹੁਤ ਸਾਰੇ ਲੱਖਾਂ ਰੁਪਏ ਬਚਾ ਸਕਦੇ ਹਾਂ। ਤਾਂ ਹੋਰ ਵੀ ਜੇ ਤੁਸੀਂ ਇੱਦਾਂ ਦੀਆਂ ਜਾਣਕਾਰੀਆਂ ਚਾਹੁੰਦੇ ਹੋ ਤਾਂ ਆਪਣੇ ਕੋਲ ਰਾਜਮਾਨ ਜੀ 204-780 ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਆਫਟਰ ਸ਼ੋਅ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤਾਂ 204-694-0731 ਇਹਨਾਂ ਦਾ ਨੰਬਰ ਹੈ। ਜੇ ਆਫਟਰ ਸ਼ੋਅ ਤੋਂ ਬਾਅਦ ਤੁਸੀਂ ਕੋਈ ਵੀ ਗੱਲ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਬਸੋਲੂਟਲੀ ਕਾਲ ਕਰਕੇ ਹੋਰ ਡਿਟੇਲ ਦੇ ਵਿੱਚ ਕਰ ਸਕਦੇ ਹੋ। ਹਾਂਜੀ ਮਾਨ ਸਾਹਿਬ।
5: ਹਾਂਜੀ, ਇੱਕ ਥੋੜ੍ਹਾ ਜਿਹਾ ਆਪਾਂ ਹੋਰ ਗੱਲ ਕਰ ਲਈਏ।
4: ਹਾਂਜੀ ਹਾਂਜੀ,
5: ਵੀ ਇਹ ਜਿਹੜੀ ਕ੍ਰਿਟੀਕਲ ਇਲਨੈਸ ਹੁੰਦੀ ਹੈ,
4: ਹਾਂਜੀ ਹਾਂਜੀ,
5: ਅਤੇ ਜਿਹੜੀ ਮਤਲਬ ਵੀ ਐਕਸੀਡੈਂਟਲ ਪੋਲਿਸੀ ਹੁੰਦੀ ਹੈ,
4: ਹਾਂਜੀ ਹਾਂਜੀ,
5: ਮਤਲਬ ਵੀ ਡਿਸਬਿਲਿਟੀ ਦੀ ਪੋਲਿਸੀ ਹੁੰਦੀ ਹੈ,
4: ਹਾਂਜੀ,
5: ਇਹ ਦੋਨੋਂ ਵੱਖਰੀਆਂ ਵੱਖਰੀਆਂ।
4: ਅੱਛਾ ਜੀ।
5: ਕਈ ਲੋਕ ਇਹਨੂੰ ਮਿਕਸ ਕਰ ਲੈਂਦੇ ਆ।
4: ਓਕੇ, ਇਹ ਦੋਨੇ ਅਲੱਗ ਅਲੱਗ ਨੇ?
5: ਅਲੱਗ ਅਲੱਗ ਹੈ। ਜਿਹੜੀ ਡਿਸਬਿਲਿਟੀ ਹੈ ਉਹਨੇ ਤੁਹਾਨੂੰ ਮਤਲਬ ਵੀ ਐਵਰੀ ਮੰਥ ਪੇ ਕਰਨਾ ਹੈ।
4: ਅੱਛਾ ਜੀ।
5: ਜੇ ਤੁਸੀਂ ਐਲੀਜੀਬਲ ਹੋ ਤਾਂ।
4: ਹਾਂਜੀ।
5: ਜਿਹੜੀ ਕ੍ਰਿਟੀਕਲ ਇਲਨੈਸ ਹੈ ਇਹਦਾ ਲੰਬਸਮ ਹੁੰਦਾ।
4: ਹਾਂਜੀ।
5: ਜੇ 50,000 ਦੀ, 25,000 ਦੀ, ਲੱਖ ਦੀ, ਜਿੰਨੀ ਵੀ ਕਰਾਈ ਹੈ ਇਹਦਾ ਲੰਬਸਮ ਦਿੱਤਾ ਜਾਂਦਾ।
4: ਹਾਂਜੀ।
5: ਜਿਹੜੀ ਹੈਗੀ ਡਿਸਬਿਲਿਟੀ ਹੈ ਉਹਦੇ ਵਿੱਚ ਹੈਗਾ ਜੇ ਤੁਹਾਡੀ ਵਰਕ ਉਹ ਵੀ ਵੇਖੋ ਹੁਣ ਤੁਸੀਂ ਚਾਰ ਪਾਲਸੀਆਂ ਕਰਾ ਲਈਆਂ।
4: ਹਾਂਜੀ।
5: ਜੇ ਡੈਥ ਹੋ ਗਈ ਚਾਰੇ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਦੇਣਾ।
4: ਹਾਂਜੀ।
5: ਕਈ ਲੋਕਾਂ ਦਾ ਆਮ ਸਵਾਲ ਲਾਉਂਦਾ ਜੀ ਮੇਰੀ ਇੱਕ ਪਹਿਲਾਂ ਪੋਲਿਸੀ ਚੱਲਦੀ ਹੈ 15-20 ਸਾਲ ਦੀ, ਇੱਕ ਮੈਂ ਨਵੀਂ ਕਰਾਈ ਹੈ, ਅਤੇ ਕੀ ਦੋਨੇ ਕਵਰ ਕਰੀਆਂ? ਯੈਸ। ਜੇ ਇਨ ਕੇਸ ਕਹਿੰਦਾ ਡੈਥ ਤਾਂ ਬੰਦੇ ਦੀ ਇੱਕ ਵਾਰੀ ਹੋਣੀ ਹੈ।
4: ਹਾਂਜੀ।
5: ਅਤੇ ਡਿਸਬਿਲਿਟੀ ਤਾਂ ਬੰਦੇ ਦੀ ਪਿਆ 15 ਵਾਰੀ ਵੀ ਉਸਦੀ ਹੈ, ਕਦੇ ਲੱਤ ਟੁੱਟ ਗਈ, ਕਦੇ ਬਾਂਹ ਟੁੱਟ ਗਈ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਹੈ ਨਾ।
4: ਹਾਂਜੀ।
5: ਸੋ ਇਸ ਕਰਕੇ ਮਤਲਬ ਇਨ ਕੇਸ ਡੈਥ ਜਿੰਨੀਆਂ ਵੀ ਤੁਹਾਡੇ ਕੋਲ ਪੋਲਿਸੀਆਂ ਹੈ, 3 ਆ ਚਾਹੇ 4 ਹੈ, 2 ਆ ਚਾਹੇ 5 ਹੈ, ਉਹ ਸਾਰਿਆਂ ਦਾ ਕਲੇਮ ਪੂਰਾ ਦਿੱਤਾ ਜਾਂਦਾ ਹੈ। ਕੋਈ ਉੱਥੇ ਡਿਸਕ ਕੱਟਿਆ ਨਹੀਂ ਜਾਂਦਾ। ਕੋਈ ਕੰਪਨੀ ਤੁਹਾਨੂੰ ਇਹ ਨਹੀਂ ਕਹਿ ਸਕਦੀ ਭਾਈ ਤੇਰੇ ਤਾਂ ਭਾਈ ਪਹਿਲਾਂ 1 ਲੱਖ ਦੀ ਹੈਗੀ ਅਤੇ ਸਾਡੀ ਵਾਲੀ ਪੋਲਿਸੀ ਦੇ ਵਿੱਚ ਤੇਰੀ 2 ਲੱਖ ਦੀ 7 ਲੱਖ ਹੀ ਦੇਵਾਂਗੇ ਨਾ।
4: ਹਾਂਜੀ।
5: ਜਿੰਨੇ ਦੀ ਪੋਲਿਸੀ ਹੈਗੀ ਉਹ ਉਹਨਾਂ ਨੂੰ ਕਲੇਮ ਜਿੰਨੀਆਂ ਪੋਲਿਸੀਆਂ ਦਾ ਉਹਦਾ ਕਲੇਮ ਮਿਲਦਾ ਹੈ। 2 ਹੈ ਚਾਹੇ 3 ਹੈ ਚਾਹੇ 4 ਹੈ ਚਾਹੇ 20 ਸਾਲ ਪੁਰਾਣੀਆਂ ਚਾਹੇ 5 ਸਾਲ ਪੁਰਾਣੀਆਂ, ਉਹਦਾ ਕਲੇਮ ਮਿਲਦਾ ਹੈ। ਹਾਂ, ਜਿਹੜੀ ਡਿਸਬਿਲਿਟੀ ਹੈ ਇਹ ਦੋ ਪਾਸੇ ਨਹੀਂ ਮਿਲਦੀ। ਇਹਦੇ ਮੈਕਸੀਮਮ ਜਿਹੜੇ ਜੇ ਤੁਸੀਂ $4,000 ਮਹੀਨੇ ਦਾ ਕਮਾਉਂਦੇ ਹੋ
4: ਤੇ
5: $3,000 ਤੱਕ ਤੁਹਾਡੀ ਕਵਰੇਜ ਹੈਗੀ। ਜੇ ਤੁਹਾਨੂੰ ਇੱਕੋ ਕੰਪਨੀ ਨੇ $3,000 ਦੇ ਵੀ ਕਵਰ ਕਰ ਲਿਆ ਤਾਂ ਦੂਜੀ ਤੁਹਾਡੀ ਪੋਲਿਸੀ ਲੇ ਫਿਰਦੇ, ਉਹਨਾਂ ਨੂੰ ਕਵਰ ਨਹੀਂ ਕਰਨਾ। ਅੱਛਾ। ਜੇ ਮਤਲਬ ਵੀ ਤੁਹਾਡੇ ਕੋਲ ਵਰਕਰ ਦੀ ਕੰਪਨਸੇਸ਼ਨ ਹੈਗੀ, WCB ਕਹਿੰਦੇ ਇਹਨੂੰ, ਉਹ ਸਭ ਤੋਂ ਵਧੀਆ।
4: ਅੱਛਾ।
5: ਜਿਹੜੇ ਐਲੀਜੀਬਲ ਹੈ ਜਿਹਨਾਂ ਕੋਲ ਹੋਈ ਵੀ ਹੈ ਉਹ ਤੁਹਾਡੀ ਜੇ ਸੱਟ ਲੱਗ ਜਾਂਦੀ ਹੈ ਕੰਮ 'ਤੇ,
4: ਹਾਂਜੀ,
5: ਤਾਂ ਤੁਹਾਡੀ ਉਹ ਪਹਿਲੇ ਦਿਨ ਤੋਂ ਹੀ 75% ਰਿਟਰਨ ਦਿੰਦੇ ਆ ਟੈਕਸ ਫਰੀ। ਸਭ ਤੋਂ ਵਧੀਆ ਉਹ ਆਪਦੇ ਇੰਪਲੋਇਰ ਨੂੰ ਕਹੋ ਵੀ ਜੀ ਮੇਰੀ ਸੀ ਆਪਣਾ ਕੰਪਨਸੇਸ਼ਨ, ਆਪਣਾ ਵਰਕਰ ਦੀ ਕੰਪਨਸੇਸ਼ਨ ਹੋਈ ਵੀ ਆ,
4: ਹਾਂਜੀ,
5: WCB ਹੋਈ ਆ। ਜੇ ਕਹਿੰਦਾ ਨਹੀਂ, ਉਹਨੂੰ ਰਿਕੁਐਸਟ ਕਰੋ ਬਈ ਮੈਂ ਕਰਾ ਸਕਦਾ, ਮੈਂ ਐਲੀਜੀਬਲ ਹਾਂ, ਕਿ ਮੈਂਡੇਟਰੀ ਹਰ ਇੰਪਲੋਇਰ ਨੂੰ ਕਰਾਉਣੀ ਪੈਂਦੀ ਆ, ਸਾਤੀ ਮਹੀਨੇ ਤੁਹਾਡੀ ਕਰਾਉਣੀ, ਹਰ ਇੱਕ ਨੂੰ ਕਰਾਉਣੀ ਪੈਂਦੀ ਹੈ।
4: ਹਾਂਜੀ।
5: ਉਹ ਕਈ ਵਾਰ ਪੂਰੀ ਨਹੀਂ ਹੁੰਦੀ, ਫਰਜ਼ ਕਰੋ ਤੁਸੀਂ 4,000 ਦੇ ਉੱਤੇ ਇੱਥੇ ਕੰਮ ਕਰਦੇ ਹੋ, 3,000 ਦੀ ਤੁਹਾਨੂੰ ਉਹ ਕੰਪਨੀ ਦੇ ਲੈਣਾ, ਪਰ ਤੁਹਾਡੇ ਇੰਪਲੋਇਰ ਨੇ ਕਰਾਈ ਹੈ ਤੁਹਾਡੀ 1500 ਦੀ। ਹਾਂ, ਜਿਹੜੀ ਤੁਹਾਡੇ ਕੋਲ ਦੂਜੀ ਫਿਰ ਆਪਦੀ ਪਰਸਨ ਲਈ ਵੀ ਹੈ ਉਹ ਪੋਰਸ਼ਨ ਨੂੰ ਕਵਰ ਕਰ ਲੈਂਦੀ ਹੈ। ਰਾਈਟ। ਉਹਦੀ ਫਿਰ ਵੇਰਿੰਗ ਫੀਡ ਹੁੰਦਾ ਵੀ ਪਹਿਲੇ ਪਹਿਲੇ ਦਿਨ ਤੋਂ ਹੀ ਲਾਗੂ ਹੁੰਦੀ ਹੈ ਕਿ ਉਹ 30 ਦਿਨਾਂ ਤੋਂ ਲਾਗੂ ਹੁੰਦੀ ਹੈ, ਕਿ 120 ਦਿਨਾਂ ਤੋਂ ਲਾਗੂ ਹੁੰਦੀ ਹੈ, ਕਿ 180 ਦਿਨਾਂ ਤੋਂ ਲਾਗੂ ਹੁੰਦੀ ਹੈ। ਉਹਦੇ ਵਿੱਚ ਜੇ ਡੋਡੀ ਧਰਾਵਾਂ ਹੁੰਦੀਆਂ, ਮਤਲਬ ਵੀ ਅੱਜ ਸਮਾਰ ਕੇ ਪੁੱਛ ਲੈਣਾ ਚਾਹੀਦਾ ਵੀ ਮੇਰੀ ਤੋਂ ਡਿਸਬਿਲਿਟੀ ਦੀ ਇਨਸ਼ੋਰੈਂਸ ਕਰਨ ਤਾਂ ਲੱਗਿਆ, ਇਹ ਜਦੋਂ ਮਤਲਬ ਮੇਰੇ 7 ਵੱਜ ਗਏ ਕਿੰਨਾ ਚਿਰ ਪੈਸੇ ਨਹੀਂ ਮਿਲਣੇ।
4: ਹਾਂਜੀ।
5: ਹੈ ਨਾ। ਇਹ ਵੀ ਮੇਰੇ ਕੋਲ ਕੇਸ ਆਇਆ, ਕਹਿੰਦੇ ਵੀ ਮੈਂ ਆਹ ਹੋ ਗਿਆ ਜੀ, ਅਤੇ ਉਹ ਕੰਪਨੀ ਵਾਲੇ ਕਹਿੰਦੇ ਜੀ ਤੱਕ ਤਾਂ ਵੇਟਿੰਗ ਵੀ 180 ਦਿਨ ਹੈ।
4: ਹਾਂਜੀ।
5: ਅਤੇ ਉਦੋਂ ਤੱਕ ਕਹਿੰਦਾ ਮੈਂ ਠੀਕ ਹੋ ਗਿਆ ਕੰਮ 'ਤੇ ਚਲੇ ਜਾਊ।
4: ਹਾਂਜੀ।
5: ਵੀ ਮੈਨੂੰ ਤਾਂ ਫਾਇਦਾ ਕੀ ਹੋਇਆ। ਮੈਂ ਕਹਾ ਇਹਦਾ ਤੂੰ ਉਦੋਂ ਪੁੱਛਿਆ ਜਿਹੜੇ ਰਵਜੇ ਤੱਕ ਕਰਵਾਈ ਸੀ।
4: ਹਾਂਜੀ।
5: ਅਤੇ ਤੂੰ ਇਹ 100 ਇਹ 6 ਮਹੀਨੇ ਦਾ ਰੱਖਿਆ ਗਿਆ ਉਹਨੂੰ।
4: ਹਾਂਜੀ।
5: ਵੇਟਿੰਗ ਪੀਰੀਅਡ ਕਾਹਤੋਂ ਰੱਖਿਆ? ਤੈਨੂੰ 6 ਮਹੀਨੇ ਕਿਤੋਂ ਹੋਰ ਇਨਕਮ ਆਉਣੀ ਸੀ।
4: ਹਾਂਜੀ।
5: ਤੇਰੇ ਕੋਲ ਹੋਰ ਪੋਲਿਸੀ ਸੀ ਜਿਹੜੀ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਸੀ, ਅਤੇ ਉਹਨੇ ਤੈਨੂੰ ਕਲੇਮ ਹੀ ਤੈਨੂੰ 7-6 ਮਹੀਨੇ ਵਾਸਤੇ ਦੇਣਾ ਸੀ।
4: ਹਾਂਜੀ।
5: ਫਿਰ ਤਾਂ ਮੰਨਦਾ ਵੀ ਹੋਗਾ ਬੰਦ ਹੋ ਗਈ ਦੇ ਚੱਲ ਪਈ, ਉਹ ਕਹਿੰਦਾ ਹੈ ਨਹੀਂ ਸੀ। ਮਤਲਬ ਬੜੀਆਂ ਫੀਲਡ ਦੇ ਵਿੱਚ ਬੜਾ ਕੁਛ ਵੇਖਣ ਨੂੰ ਮਿਲਦਾ। ਮੈਂ ਅਖੀਰ ਨੂੰ ਮੈਂ ਜਿਵੇਂ ਪਹਿਲਾਂ ਤਾਂ ਬਹੁਤ ਘੱਟ ਗੱਲ ਕਰਨੀ ਚਾਹੁੰਦਾ ਹੁੰਦਾ ਇਨਸ਼ੋਰੈਂਸ ਬਾਰੇ, ਪਰ ਜਦੋਂ ਫਿਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨਾ, ਫਿਰ ਆਪ ਨੂੰ ਵੀ ਦੁੱਖ ਹੁੰਦਾ ਵੀ ਯਾਰ ਕਿੰਨਾ ਇਨੋਸੈਂਟ ਬੰਦਾ ਹੈ। ਵੀ ਭਲਿਆ ਮਾਨ ਸਾਹਿਬ ਤੈਨੂੰ ਲਾਇਸੈਂਸ ਲਿਆ ਆਪਦਾ ਪੜ੍ਹ ਕੇ ਕੋਰਸ ਕਰਕੇ,
4: ਤੈਨੂੰ ਗਾਈਡ ਕਰੋ,
5: ਤੈਨੂੰ ਹੈਗਾ ਤੂੰ ਬੰਦੇ ਨੂੰ ਆਪਦੇ ਥੋੜ੍ਹੇ ਜਿਹੇ ਕਮਿਸ਼ਨ ਵਿੱਚ

0: ਕੇ ਆਉਂ ਉਹਨੂੰ ਬੰਦੇ ਉਹ ਤਾਂ ਕਰੀ ਬੈਠਾ ਜੀ ਮਤਲਬ ਮੇਰੇ ਕੋਲ ਪਾਲਿਸੀ ਹੈਗੀ ਡਿਸੇਬਿਲਿਟੀ ਦੀ ਅਤੇ ਮੈਨੂੰ 2000 ਮਿਲ ਜੂ
1: ਹਾਂਜੀ
0: ਅਤੇ ਵਿੱਚ ਪਾਇਆ ਪਿਆ ਮਤਲਬ ਵੀ 106 ਮਹੀਨੇ ਹੈ ਨਾ ਉਹ ਫਿਰ ਮਤਲਬ ਵੀ ਉਹ ਕਹਿੰਦਾ ਜੀ ਹੁਣ ਤਾਂ ਮੈਂ ਕੰਮ 'ਤੇ ਚਲੇ ਗਿਆ ਮੈਂ ਤਾਂ ਮਿਲਣਾ ਨਹੀਂ ਅਤੇ ਫਿਰ ਮੈਂ ਕਿਹਾ ਵੀ ਹੁਣ ਤੂੰ ਮੈਨੂੰ ਮੈਨੂੰ ਵੀ ਨਹੀਂ ਸਮਝਦਾ ਜਿਹੜੀ ਤੂੰ ਕਰਾਈ ਹੈ
1: ਮੈਨੂੰ
0: ਮੈਨੂੰ ਆਪ ਨਹੀਂ ਸਮਝ ਵੀ ਤੂੰ ਤੈਨੂੰ ਦੱਸਿਆ ਕਹਿੰਦਾ ਜੀ ਕਹਿੰਦਾ ਐਂ ਸਸਤੀ ਪੈਂਦੀ ਹੈ
1: ਹਾਂਜੀ
0: ਉਹ ਜਿਹੜੀ ਕੰਮ ਜਿਹੜੀ ਚੀਜ਼ ਤੁਹਾਡੇ ਕੰਮ ਹੀ ਨਹੀਂ ਆਉਣੀ
1: ਹਾਂਜੀ
0: ਉਹ ਸਸਤੀ ਤੁਸੀਂ ਕਰਾਉਣਾ
1: ਸਸਤੀ ਤੋਂ ਕੀ ਕਰਾਉਣਾ ਫਿਰ ਉਹ ਨਾ ਬਰਾਬਰੀ
0: ਜਿਹੜੀ ਤੁਹਾਡੇ ਕੰਮ ਹੀ ਨਹੀਂ ਆਉਣੀ ਉਹ ਤੁਸੀਂ ਉਹ ਤੁਸੀਂ ਉਹਦਾ ਮਤਲਬ ਕੀ ਰਹਿ ਗਿਆ
1: ਬਿਲਕੁਲ ਬਿਲਕੁਲ ਤੇ ਮਾਨ ਸਾਹਿਬ ਇੱਕ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਇੰਡੀਆ ਤੋਂ ਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
2: ਹਾਂਜੀ ਗਾਵੀ ਬਾਦਸ਼ਾਹ ਕੀ ਹਾਲ ਨੇ
1: ਚੜ੍ਹਦੀ ਕਲਾ ਜੀ
2: ਮਾਨ ਸਾਹਿਬ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
2: ਇੱਕ ਜੋਕ ਆਇਆ
0: ਹਾਂਜੀ
1: ਹਾਂਜੀ
2: ਸੁਣਾਉਂਦੇ ਆ ਤੁਹਾਨੂੰ
0: ਹਾਂਜੀ
2: ਗੱਲ ਏਦਾਂ ਵੀ ਜਦੋਂ ਤੁਹਾਨੂੰ ਇੱਕ ਔਰਤ ਪਸੰਦ ਕਰਦੀ ਹੈ ਨਾ
1: ਹਾਂਜੀ
2: ਤੇ ਤੁਸੀਂ ਇੱਕ ਪਤੀ ਹੋ ਅੱਛੇ ਪਤੀ
1: ਹਾਂਜੀ
0: ਕਿਵੇਂ ਜੀ
1: ਇੱਕ ਅੱਛੇ ਪਤੀ ਹੋ
2: ਪਸੰਦ ਕਰਦੇ ਆ ਨਾ ਤੁਸੀਂ ਇੱਕ ਅੱਛੇ ਪਤੀ ਹੋ
0: ਹਾਂਜੀ
1: ਹਾਂਜੀ
2: ਤੇ ਜਦੋਂ ਤੁਹਾਨੂੰ ਬਹੁਤ ਸਾਰੀਆਂ ਔਰਤਾਂ ਪਸੰਦ ਕਰਦੀਆਂ ਨੇ ਤੇ ਤੁਸੀਂ ਇੱਕ ਆਦਰਸ਼ ਵਿਅਕਤੀ ਹੋ ਤੇ ਜਦੋਂ ਤੁਹਾਨੂੰ ਹਜ਼ਾਰਾਂ ਔਰਤਾਂ ਪਸੰਦ ਕਰਦੀਆਂ ਨੇ ਫਿਰ ਤੁਸੀਂ ਇੱਕ ਲੀਡਰ ਹੋ
0: ਅੱਛਾ
2: ਤੇ ਜਦੋਂ ਤੁਹਾਨੂੰ ਪੂਰੇ ਸ਼ਹਿਰ ਦੀਆਂ ਔਰਤਾਂ ਪਸੰਦ ਕਰਦੀਆਂ ਨੇ ਫਿਰ ਤੁਸੀਂ ਇੱਕ ਗੋਲ ਗੱਪੇ ਵਿੱਚ ਨਾ
1: ਵਾਕਿ ਗੋਲਗੱਪੇ ਵਾਲੀ ਹੈ ਜਿਹਨੂੰ ਸਾਰੇ ਪਸੰਦ ਕਰਦੇ ਤੇ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਸਾਰਿਆਂ ਦੀ ਨੌਲੇਜ ਵਿੱਚ ਥੋੜਾ ਜਿਹਾ ਵਾਧਾ ਕਰ ਦਈਏ ਕਿ ਰੋਇਲ ਫਰਨੀਚਰ ਤੇ ਹਰ ਇੱਕ ਤਰ੍ਹਾਂ ਦੇ ਫਰਨੀਚਰ ਦੀ ਜਿਹੜੀ ਡੀਲ ਚੱਲ ਰਹੀ ਹੈ ਬੜੇ ਸਸਤੇ ਪ੍ਰਾਈਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਡੀਲਾਂ ਤਾਂ ਤੁਸੀਂ ਵਿਜ਼ਿਟ ਕਰ ਲਓ ਫਾਈਨੈਂਸ ਵੀ ਕਰਕੇ ਦਿੰਦੇ 6 ਤੋਂ ਲੈ ਕੇ 2 ਸਾਲ ਦੀ 0% ਇੰਟਰਸਟ ਰੇਟ ਤੇ ਹੋਰ ਕੀ ਚਾਹੀਦਾ 7 ਦਿਨ ਓਪਨ ਨੇ 16-10 ਸੈਂਟ ਜੇਮਸ ਸਟਰੀਟ ਦੇ ਤੁਸੀਂ ਵਿਜ਼ਿਟ ਕਰਨਾ ਸੁਪਿੰਦਰ ਬੋਪਾਰਾ ਜੀ ਨੂੰ ਸੰਪਰਕ ਕਰ ਲਓ 204-990-9090 ਦੇ ਉੱਤੇ ਗੁਰਦੀਸ਼ ਬੋਪਾਰਾ ਜੀ ਨੂੰ ਸੰਪਰਕ ਕਰ ਲਓ 204-599-3611 ਦੇ ਉੱਤੇ ਦਰਸ਼ਨ ਆਟੋ ਜਦੋਂ ਵੀ ਕਾਰ ਰਿਪੇਅਰ ਜਾਂ ਸਰਵਿਸ ਦਾ ਨਾਂ ਆਉਂਦਾ ਤਾਂ ਦਰਸ਼ਨ ਆਟੋ ਦਾ ਜਿਹੜਾ ਨੰਬਰ 1 ਤੇ ਨਾਮ ਆਉਂਦਾ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਵੈਨਿਊ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਲਓ 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਵਨ ਸਟੋਪ ਟਰੱਕ ਸੇਲ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ ਬੜੇ ਸਾਰੇ ਉਹਨਾਂ ਕੋਲ ਪੈਕੇਜ ਨੇ ਬੜੇ ਲੋ ਮਾਈਲੇਜ ਉਹਨਾਂ ਕੋਲ ਟਰੱਕ ਖੜ੍ਹੇ ਨੇ ਅਤੇ ਬਹੁਤ ਸਾਰੀਆਂ ਉਹਨਾਂ ਕੋਲ ਸੇਲ ਚੱਲ ਰਹੀਆਂ ਨੇ ਫਾਈਨੈਂਸ ਵੀ ਕਰਕੇ ਦਿੰਦੇ ਬੜੀ ਘੱਟ ਇੰਟਰਸਟ ਰੇਟ ਦੇ ਉੱਤੇ ਜੇ ਤੁਸੀਂ ਇੰਜਨ ਰਿਪੇਅਰ ਕਰਾਉਣਾ ਹੋਵੇ ਜਾਂ ਮੇਜਰ ਰਿਪੇਅਰ ਕਰਾਉਣੀ ਹੋਵੇ ਉਹਦੇ 'ਤੇ ਵੀ ਫਾਈਨੈਂਸ ਕਰ ਦਿੰਦੇ ਫਿਊਲ ਕਾਰਡ ਵੀ ਤੁਹਾਨੂੰ ਮਿਲ ਜਾਣਗੇ ਮੇਨ ਗੱਲ ਆ ਜਾਂਦੀ ਹੈ ਸਿਕਿਉਰਟੀ ਡਿਪੋਜ਼ਿਟ ਦੀ ਕੋਈ ਸਿਕਿਉਰਟੀ ਡਿਪੋਜ਼ਿਟ ਨਹੀਂ ਕਰਾਉਣਾ ਕੁਝ ਵੀ ਰਿਕੁਆਇਰਡ ਨਹੀਂਗਾ ਬਸ ਤੁਸੀਂ ਸੰਪਰਕ ਕਰ ਲਓ 204-396-5404-5592 ਵਨ ਸਟੋਪ ਟਰੱਕ ਐਂਡ ਸੇਲਰ ਨਾਲ ਸੰਪਰਕ ਕਰਕੇ ਵਧੀਆ ਵਧੀਆ ਜਿਹੜਾ ਟਰੱਕ ਆਪਦਾ ਬਾਏ ਕਰ ਸਕਦੇ ਹੋ ਅਤੇ ਪ੍ਰਿਸਟੀਨ ਡੈਂਟਲ ਸਪੈਸ਼ਲ ਟ੍ਰੀਟਮੈਂਟ ਕਰਦੇ ਆ ਜਿਹੜਾ ਬੱਚਿਆਂ ਦਾ ਤੁਸੀਂ ਵੀ ਆਪਦੇ ਬੱਚਿਆਂ ਦਾ ਟ੍ਰੀਟਮੈਂਟ ਕਰਾਉਣਾ ਹੋਵੇ ਸਪੈਸ਼ਲ ਤਾਂ ਪ੍ਰਿਸਟੀਨ ਡੈਂਟਲਾਂ ਨਾਲ ਸੰਪਰਕ ਕਰ ਲਓ ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਫਿਲਿੰਗ ਕਰਾਉਣੀ ਹੋਵੇ ਇਮਪਲਾਂਟ ਕਰਾਉਣਾ ਹੋਵੇ ਜਾਂ ਰੈਗੂਲਰ ਕਰਾਉਣੀ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਸਮੱਸਿਆ ਨਾਲ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਗਏ ਕਿ ਇਹਨਾਂ ਕੋਲ ਆਪਦੀ ਡਿਜੀਟਲ ਲੈਬ ਆ ਤਾਂ ਤੁਸੀਂ ਬਸ ਸੰਪਰਕ ਕਰ ਲਓ ਤੁਹਾਡੇ ਹਰ ਇੱਕ ਮਸਲੇ ਦਾ ਹੱਲ ਹੋ ਜਾਣਾ ਦੰਦਾਂ ਨੂੰ ਲੈ ਕੇ 11-15 ਗੇਟਵੇ ਰੋਡ ਦੇ ਤੁਸੀਂ ਵਿਜ਼ਿਟ ਕਰਨਾ 431-317-4444 'ਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜਾ ਤੁਸੀਂ ਆਪਦਾ ਇਲਾਜ ਕਰਾ ਸਕਦੇ ਹੋ ਢਿੱਲੋ ਲਾਈਟੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਹੋਲਸੇਲ ਦੇ ਉੱਤੇ ਬ੍ਰਾਂਡਡ ਲਾਈਟਾਂ ਲੈਣੀਆਂ ਚਾਹੁੰਦੇ ਹੋ 955 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ 204-919-5540 ਦੇ ਉੱਤੇ ਸੰਪਰਕ ਕਰਕੇ ਢਿੱਲੋ ਲਾਈਟਿੰਗ ਵਾਲਿਆਂ ਨਾਲ ਸੰਪਰਕ ਕਰਕੇ ਵਧੀਆ ਵਧੀਆ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਜ਼ ਦੇ ਉੱਤੇ ਲੈ ਲਓ ਹਾਂਜੀ ਮਾਨ ਸਾਹਿਬ
0: ਹਾਂਜੀ ਆਪਾਂ ਗੱਲ ਕਰਦੇ ਸੀ ਆਪਣਾ ਡਿਸੇਬਿਲਿਟੀ ਦੀ
1: ਹਾਂਜੀ ਹਾਂਜੀ
0: ਡਿਸੇਬਿਲਿਟੀ ਦੇ ਵਿੱਚ ਹੁੰਦਾ ਵੀ ਜੋ ਜਿਹਦੇ ਵਰਕਰ ਦੀ ਕੰਪਨਸੇਸ਼ਨ ਹੈ ਵਰਕਰ ਦੀ ਕੰਪਨਸੇਸ਼ਨ ਉਸ ਬੰਦੇ ਦੀ ਹੁੰਦੀ ਹੈ ਜਿਹੜਾ ਪੇਰੋਲ 'ਤੇ ਆ
1: ਹਾਂਜੀ ਹਾਂਜੀ
0: ਪਹਿਲੀ ਗੱਲ ਤਾਂ ਗੱਲ ਹੀ ਮੁੱਕੀ ਹੈ ਨਾ
1: ਹਾਂਜੀ ਹਾਂਜੀ
0: ਮਤਲਬ ਵੀ ਜਿਹੜੇ ਸੈਲਫ ਇੰਪਲਾਈਡ ਆ ਉਹਨਾਂ ਦੀ ਉਹ ਜਵਾਬ ਦੇ ਦਿੰਦੇ ਨਹੀਂ ਕਰਦੇ
1: ਹਾਂਜੀ
0: ਮੇਰੇ ਕੋਲ ਕਾਫੀ ਬੰਦੇ ਆ ਵੀ ਜਵਾਬ ਦੇ ਦਿੱਤਾ ਜੀ ਉਹਨਾਂ ਨੇ
1: ਹਾਂਜੀ
0: ਚਲੋ ਉਹਦੇ ਵੀ ਕਈ ਤਰੀਕੇ ਹੁੰਦੇ ਆ ਫਿਰ ਉਹ ਲੇਟ ਹੋ ਜਾਂਦਾ ਉਸ ਤੋਂ ਗੱਲ ਤੋਂ ਚਲੋ ਉਹ ਆਪਾਂ ਗੱਲ ਨਹੀਂ ਛੇੜਦੇ
1: ਹਾਂਜੀ ਹਾਂਜੀ
0: ਹੁਣ ਕਈ ਬੰਦੇ ਕਹਿੰਦੇ ਜੀ ਮੈਂ ਡਿਸੇਬਿਲਿਟੀ ਇੰਸ਼ੋਰੈਂਸ ਕੋਣੀ ਜੇ ਮਤਲਬ ਮੈਂ ਘਰੇ ਸੱਟ ਲੱਗੀ ਜਾਂ ਘਰੇ ਹੋ ਗਿਆ ਜਿਹੜਾ ਬੰਦਾ ਪੇਰੋਲ 'ਤੇ ਆ
1: ਹਾਂਜੀ
0: ਜਿਹੜੇ ਬੰਦੇ ਦੀ ਵਰਕਰ ਦੀ ਕੰਪਨਸੇਸ਼ਨ ਹੋਈ ਆ ਜਿਹਦਾ ਕੰਮ 'ਤੇ ਸੱਟ ਲੱਗੀ ਤਾਂ ਉਹਨਾਂ ਨੇ ਪੇ ਕਰਨਾ
1: ਹਾਂਜੀ
0: ਕੋਈ 2 ਰੈਮ ਨਹੀਂ ਪਹਿਲੇ ਦਿਨ ਤੋਂ ਕਰਨਾ
1: ਹਾਂਜੀ
0: ਜਿੰਨੀ ਦੇਰ ਕੰਮ 'ਤੇ ਵਾਪਸ ਨਹੀਂ ਜਾਣਾ
1: ਉਨੀ ਦੇਰ ਤੱਕ
0: ਭਾਵੇਂ 65 ਸਾਲ ਦੀ ਉਮਰ ਤੱਕ ਨਾ ਕੰਮ 'ਤੇ ਜਾਵੇ ਇਹੋ ਜਿਹੀ ਸੱਟ ਲੱਗੀ ਉਹਨੂੰ ਦੇਣਾ ਪਊਗਾ
1: ਬਿਲਕੁਲ
0: ਇੱਕ ਹੁੰਦਾ ਜੀ ਹੁਣ ਫਿਰ ਦੂਜਾ ਕੁਐਸਚਨ ਜੇ ਜੀ ਘਰੇ ਬਿਮਾਰ ਹੋ ਗਿਆ ਜਾਂ ਘਰੇ ਸੱਟ ਲੱਗੀ ਉਹਨੂੰ EI ਆਪਾਂ ਭਰਦੇ ਹਾਂ
1: ਅੱਛਾ ਜੀ
0: ਆਪਣੇ ਇੱਕ ਇੰਪਲਾਇਰ EI ਕਰਦਾ ਅਨਪਲਾਇਮੈਂਟ ਇੰਸ਼ੋਰੈਂਸ
1: ਹਾਂਜੀ ਹਾਂਜੀ
0: ਛੋਟਾ ਆਪਾਂ EI ਕਹਿੰਦੇ ਨੇ ਅਨਪਲਾਇਮੈਂਟ ਇੰਸ਼ੋਰੈਂਸ ਨੂੰ ਉਹ ਤੁਹਾਨੂੰ ਪੇ ਕਰਦੀ ਹੈ
1: ਅੱਛਾ
0: ਉਹ ਲਿਮਿਟਡ ਸਮੇਂ ਵਾਸਤੇ ਕਰਦੀ ਹੈ ਉਹ ਇਹ ਨਹੀਂ ਕਰਦੇ ਕਿ ਵਰਕਰ 'ਚ ਕੰਪਨਸੇਸ਼ਨ ਵਾਂਗੂ ਜਿੰਨੀ ਦੇਰ ਤੁਸੀਂ ਮਤਲਬ ਨਹੀਂ ਵਾਪਸ ਕਰਦੇ ਉਹਦੇ ਉਹ ਹੁੰਦਾ ਉਸ ਕੇਸ ਦੇ ਵਿੱਚ ਕੀ ਕਰਦਾ ਵੀ ਜੇ ਬੰਦੇ ਦੀ ਡਿਸੇਬਿਲਿਟੀ ਕਰਨੀ ਹੈ ਤਾਂ 180 ਦਿਨ ਦਾ ਵੇਟਿੰਗ ਪੀਰੀਅਡ ਉਦੋਂ ਲੱਗਦਾ ਅੱਛਾ ਵੀ ਤੂੰ ਭਾਈ ਤੈਨੂੰ ਪੇ ਰੋਲ ਤੇ ਇੰਨਾ ਚਿਰ ਤਾਂ ਤੈਨੂੰ ਉੱਧਰ ਮਿਲ ਜਾਣੀ ਹੈ, ਉੱਧਰ ਮੁੜ ਕੇ ਜੇ ਤੇਰੀ ਇਸ ਬਿਮਾਰੀ ਜਾਂ ਤੇਰੀ ਜਿਹੜੀ ਸੱਟ ਹੈ ਲੰਮੀ ਪੈਗੀ ਤੇ ਤੇਰੇ ਗਾਹ 2 ਸਾਲ ਦੇ ਜਾਂ 5 ਸਾਲ ਦੇ ਬੈਨੀਫਿਟ ਮੈਂ ਤੈਨੂੰ ਹੋਰ ਸੈੱਲ ਕਰ ਦਿੰਦਾ ਤੇ ਤੂੰ 180 ਦਿਨਾਂ ਬਾਅਦ ਮਤਲਬ ਜਾਂ 90 ਦਿਨਾਂ ਬਾਅਦ ਜਾਂ 180 ਦਿਨਾਂ ਬਾਅਦ ਤੂੰ ਮਤਲਬ ਆਪਣੀ ਇਹ ਅਤੇ ਤੇਰੀ ਇਹ ਤੇਰੀ ਇਹ ਇੰਸ਼ੋਰੈਂਸ ਲਾਗੂ ਹੋ ਜਾਏਗੀ, ਉਹਨਾਂ ਕੇਸਾਂ ਦੇ ਵਿੱਚ ਲੰਮੀ ਲੱਗਦੇ ਆ। ਪਰ ਜਿਹੜਾ ਬੰਦਾ ਮਤਲਬ ਵੀ ਜਿਹੜਾ ਬੰਦਾ ਨਾ ਅਲੀਜੀ ਵਾਲਾ ਹੈਗਾ EI ਵਾਸਤੇ, ਨਾ ਅਲੀਜੀ ਵਾਲਾ ਹੈਗਾ ਵਰਕਰਸ ਕੰਪਨਸੇਸ਼ਨ ਵਾਸਤੇ, ਅਤੇ ਉਸ ਉਹੋ ਜਿਹੇ ਬੰਦੇ ਦੀ ਬਿਨਾਂ ਵਜ੍ਹਾ ਤੋਂ 180 ਦਿਨ ਦਾ ਵੇਟਿੰਗ ਪੀਰੀਅਡ ਲਾਉਣਾ ਜਾਂ 90 ਦਿਨ ਦਾ ਵੇਟਿੰਗ ਹੋਣਾ, ਉਹ ਬਹੁਤ ਚੰਗੀ ਗੱਲ ਨਹੀਂ। ਮਤਲਬ ਵੇਖਣਾ ਪੈਂਦਾ ਵੀ ਇਹਦੀ ਬੰਦੇ ਦੀ ਲੋੜ ਕੀ ਹੈ, ਇਹ ਕਿਉਂ ਇਹ ਮੈਨੂੰ ਕਹਿ ਰਿਹਾ ਕਿ ਮੈਨੂੰ ਮਤਲਬ ਵੀ ਕ੍ਰਿਟੀਕਲਨੈਸ ਚਾਹੀਦੀ ਹੈ ਜਾਂ ਮੈਨੂੰ ਡਿਸੇਬਿਲਟੀ ਚਾਹੀਦੀ ਹੈ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਸਮਝਣ ਵਾਲੀ ਗੱਲ ਹੈ।
1: ਬਿਲਕੁਲ
0: ਰਾਈਟ, ਬਹੁਤ ਜ਼ਿਆਦਾ ਬਿਗ ਡਿਫਰੈਂਟ ਹੈਗਾ। ਜਿਹੜੀ ਮਤਲਬ ਵੀ ਡਿਸੇਬਿਲਟੀ ਹੈ ਤੁਹਾਡੀ ਇੰਸ਼ੋਰੈਂਸ, ਉਹ ਤੁਹਾਨੂੰ ਮਹੀਨੇ ਮਹੀਨੇ ਦੇ ਪੇ ਕਰਨਾ ਉਹਨੇ, ਹਰੇਕ ਮਹੀਨੇ ਜੇ ਸੱਟ ਲੱਗੀ ਕੰਮ 'ਤੇ ਲੱਗੀ ਵਰਕਰ ਨੇ ਕਰਨਾ, ਘਰੇ ਲੱਗ ਗਈ ਤੁਹਾਨੂੰ EI ਨੇ ਕਰਨਾ। ਜੇ ਤੁਹਾਡੇ ਕੋਲ ਪ੍ਰਾਈਵੇਟ ਇਹੋ ਜਿਹੀ ਹੈਗੀ ਤਾਂ ਨਾ ਤੁਸੀਂ ਵਰਕਰ ਕੰਪਨਸੇਸ਼ਨ ਹੈ ਨਾ ਤੁਹਾਡੇ, ਤੁਸੀਂ EI ਨੂੰ ਬਿਲੋਂਗ ਕਰਦੇ ਹੋ, ਤੁਸੀਂ ਆਪਦੀ $3,000 ਦੀ ਮਤਲਬ ਪੋਲਿਸੀ ਕਰਾ ਲਈ ਪਰ ਮੰਥ ਦੀ।
1: ਹਾਂਜੀ,
0: ਵੇਟਿੰਗ ਪੀਰੀਅਡ ਰੱਖ ਲਿਆ ਤਾਂ ਤੁਸੀਂ ਮਤਲਬ ਵੀ ਇੱਕ ਫਸਟ ਡੇ ਪਹਿਲੇ ਦਿਨ ਤੋਂ,
1: ਹਾਂਜੀ
0: ਉਸ ਨੂੰ ਪਹਿਲੇ ਦਿਨ ਤੋਂ ਪੇ ਕਰੋ। ਜੇ ਤੁਸੀਂ ਵੇਟਿੰਗ ਪੀਰੀਅਡ ਰੱਖਿਆ 30 ਦਿਨ, ਫਿਰ ਤੁਹਾਨੂੰ 30 ਦਿਨ ਤੋਂ ਲੱਗੋ ਪੇ ਕਰੂਗੀ, ਹੈ ਨਾ।
1: ਹਾਂਜੀ,
0: ਮਤਲਬ ਵੀ ਉਹਦੇ ਹਰ ਇੱਕ ਗੱਲ ਦੇ ਵਿੱਚ ਚੰਗੀ ਤਰ੍ਹਾਂ ਇਹ ਗੱਲ ਨੂੰ ਅੰਡਰਸਟੈਂਡ ਕਰ ਲੈਣਾ ਚਾਹੀਦਾ ਵੀ ਤੁਸੀਂ ਕਿਹੋ ਜਿਹਾ ਕੰਮ ਕਰਦੇ ਹੋ, ਕੀ ਤੁਸੀਂ ਪੇਰੋਲ 'ਤੇ ਹੋ, ਕੀ ਤੁਸੀਂ ਸੈਲਫ ਇੰਪਲਾਈਡ ਹੋ, ਕੀ ਤੁਹਾਡਾ ਆਪਣਾ ਬਿਜ਼ਨਸ ਰਨ ਕਰਦੇ ਹੋ, ਮਤਲਬ ਕਿ ਤੁਹਾਡੀ ਆਪਣੀ ਕੰਪਨੀ ਹੈ, ਤੁਸੀਂ ਕਿਹੜੀ ਸਿਚੁਏਸ਼ਨ 'ਚੋਂ। ਹਾਂਜੀ, ਕਾਲ ਲੈ ਲਿਆ ਕਰੋ।
1: ਬਿਲਕੁਲ ਜੀ, ਆ ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਜੀ ਵੀਰੇ, ਕੀ ਹਾਲ ਨੇ?
1: ਚੜ੍ਹਦੀ ਕਲਾ ਜੀ,
3: ਮਾਨ ਸਾਹਿਬ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
3: ਮਾਨ ਸਾਹਿਬ। ਇੱਕ ਕਨਵਰਟ ਇੰਸ਼ੋਰੈਂਸ ਹੁੰਦੀ ਹੈ, ਉਹਦੇ ਬਾਰੇ ਚਾਨਣਾ ਪਾਏ ਉਹਦਾ ਮਾੜਾ ਜਿਹਾ।
0: ਕਿਹੜੀ?
3: ਕਨਵਰਟ ਇੰਸ਼ੋਰੈਂਸ,
0: ਕਨਵਰਜਨ ਦੀ ਗੱਲ, ਕਨਵਰਜਨ ਦੀ ਗੱਲ, ਉਹ ਇਹ ਹੁੰਦਾ ਜਿਹੜੇ ਬੰਦਿਆਂ ਕੋਲ ਟਰਮ ਇੰਸ਼ੋਰੈਂਸ ਹੁੰਦੀ ਹੈ, ਮਤਲਬ ਵੀ 20 ਸਾਲ ਦੀ ਟਰਮ ਹੈ, 10 ਸਾਲ ਦੀ ਟਰਮ ਹੈ, 30 ਸਾਲ ਦੀ ਟਰਮ ਹੈ, 25 ਦੀ ਹੈ, 35 ਦੀ ਹੈ, ਉਹਦੇ 'ਚ ਇੱਕ ਲਾਈਨ ਲਿਖੀ ਹੁੰਦੀ ਹੈ ਮਤਲਬ ਕਨਵਰਜਨ ਡੇਟ, ਵੀ ਉਹ ਜਿਹੜੀ ਟਰਮ ਇੰਸ਼ੋਰੈਂਸ ਨੂੰ ਕਦੇ ਵੀ ਤੁਸੀਂ ਉਸ ਡੇਟ ਤੋਂ ਪਹਿਲਾਂ ਮੋਸਟਲੀ 75 ਸਾਲ ਹੁੰਦਾ ਹੈ, ਕਈਆਂ 70 ਵੀ ਆ, 75 ਸਾਲ ਦੀ ਉਮਰ ਤੋਂ ਪਹਿਲਾਂ ਜਾਂ ਉਹਦੇ ਡੇਟ ਲਿਖੀ ਹੁੰਦੀ ਹੈ ਪੋਲਿਸੀ ਵਿੱਚ, ਵੀ ਉਸ ਡੇਟ ਤੋਂ ਪਹਿਲਾਂ ਤੁਸੀਂ ਆਪਣੀ ਪੋਲਿਸੀ ਨੂੰ ਕਨਵਰਟ ਕਰ ਲਓ। ਕਨਵਰਟ ਦਾ ਮਤਲਬ ਵੀ ਤੁਸੀਂ ਟਰਮ ਨੂੰ ਛੱਡ ਕੇ, ਜਾਨੀ ਤੁਸੀਂ ਕਿਰਾਏ ਦੇ ਮਕਾਨ ਨੂੰ ਛੱਡ ਕੇ ਤੁਸੀਂ ਆਪਣਾ ਮਕਾਨ ਬਾਏ ਕਰ ਲਓ, ਸਿੱਧਾ ਸਿੰਪਲ ਜੇ ਤੁਹਾਨੂੰ ਸ਼ਬਦ ਨੂੰ ਦੱਸਾਂ ਤਾਂ। ਕਹਿਣ ਦਾ ਮਤਲਬ ਜਿਹੜੀ ਟਰਮ ਇੰਸ਼ੋਰੈਂਸ ਆ, ਇੱਕ ਲੈ ਕੇ ਮਤਲਬ ਵੀ ਆਪਣੀ ਰੈਂਟ ਕੀਤੀ ਵੀ ਇੰਸ਼ੋਰੈਂਸ ਹੈ, ਉਹ ਟੈਂਪਰੇਰੀ ਇੰਸ਼ੋਰੈਂਸ ਵੀ ਕਹਿ ਦਿੰਦੇ ਆ, ਉਹ ਇਸੇ ਇਹੋ ਜਿਹੀ ਇੰਸ਼ੋਰੈਂਸ ਆ ਜਿਵੇਂ ਆਪਾਂ ਕਿਸੇ ਮਕਾਨ 'ਚ ਕਿਰਾਏ 'ਤੇ ਰਹਿੰਦੇ ਹੋਗੇ, ਅਤੇ ਜਦੋਂ ਆਪਾਂ ਉਹਨੂੰ ਕਨਵਰਟ ਕਰਦੇ ਹਾਂ ਉਹ ਫਿਰ ਮਤਲਬ ਤੁਹਾਡੀ ਪੋਲਿਸੀ ਪਰਮਾਨੈਂਟ ਬਣ ਜਾਂਦੀ ਹੈ, ਉਹ ਯੂਨੀਵਰਸਲ ਲਾਈਫ ਵੀ ਹੋ ਸਕਦੀ ਹੈ, ਉਹ ਮਤਲਬ ਡਿਵੀਡੈਂਸ ਵਾਲੀਆਂ ਪੋਲਿਸੀਆਂ ਹੈਗੀਆਂ, ਮਤਲਬ ਹੋਰ ਲਾਈਫ ਪੋਲਿਸੀਆਂ ਹੈਗੀਆਂ, ਉਹ ਵੀ ਹੋ ਸਕਦੀ ਹੈ ਨੋਨ
3: ਪੋਲਿਸੀ। ਹਾਂਜੀ, ਆਪਾਂ 20 ਸਾਲ ਬਾਅਦ, 25 ਸਾਲ ਬਾਅਦ ਜਦੋਂ ਮਰਜ਼ੀ ਜਦ ਤੱਕ ਆਪਣੀ ਉਹ ਵੈਲਿਡਿਟੀ ਹੈਗੀ ਉਦੋਂ ਤੱਕ ਕਰਵਾ ਸਕਦੇ।
0: ਬਿਲਕੁਲ, ਤੁਹਾਨੂੰ ਉਹਦਾ ਇੱਕੋ ਹੀ ਫਾਇਦਾ ਹੁੰਦਾ ਕਿ ਤੁਹਾਨੂੰ ਮੈਡੀਕਲ ਦਾ ਪਰੂਫ ਨਹੀਂ ਦੇਣਾ ਪੈਂਦਾ, ਮਤਲਬ ਜੇ ਤੁਹਾਡੇ ਕੋਲ ਚੱਲਦੀ ਹੈ ਤਾਂ ਤੁਸੀਂ 20 ਸਾਲ ਦੇ ਗਏ ਹੋ ਤਾਂ ਮੁੜ ਕੇ ਤੁਹਾਡੀ ਸਿਹਤ ਹੋਈ ਬਹੁਤ ਖਰਾਬ, ਅਤੇ ਤੁਸੀਂ ਦੇਖਿਆ ਜੀ ਤਾਂ ਕਿਸ਼ਤ ਬਹੁਤ ਵੱਧ ਜਾਣੀ ਜੇ ਰਿਨਿਊਲ ਆਉਣੀ ਹੈ, ਅਤੇ ਫਿਰ ਇਹਨੇ ਮੇਰੀ ਪੋਲਿਸੀ ਨੇ ਖਤਮ ਹੋ ਜਾਣਾ 75-80 ਸਾਲ ਜਾਂ 85 ਸਾਲ 'ਤੇ। ਤੁਹਾਡੇ ਕੋਲ ਪੂਰਾ ਰਾਈਟਸ ਹੈਗਾ, ਤੁਹਾਨੂੰ ਭਾਵੇਂ ਕਿੰਨੀ ਵੀ ਤੁਹਾਡੀ ਸਿਹਤ ਖਰਾਬ ਹੈ, ਕੰਪਨੀ ਨੂੰ ਹਰ ਹਾਲਤ ਤੁਹਾਡੀ ਪੋਲਿਸੀ ਕਨਵਰਟ ਕਰਨੀ ਪਊਗੀ, ਮਤਲਬ ਪਰਮਾਨੈਂਟ ਦੇ ਨਾਲ, ਉਹ ਤੁਹਾਡੀ ਮਰਜ਼ੀ ਹੈ ਫਿਰ ਤੁਸੀਂ ਕਿਹੋ ਜਿਹੀ ਕਨਵਰਜਨ ਚੁਣਦੇ ਹੋ।
3: ਜਿਵੇਂ ਆਪਾਂ ਸਮਝ ਲਓ ਹੁਣ ਕਰਵਾ ਰਹੇ ਹਾਂ, ਅੱਜ ਦੀ ਤਰੀਕ 'ਚ ਕਰਵਾ ਲਈ, ਅੱਜ ਤੋਂ 20 ਸਾਲ ਬਾਅਦ ਕਰਵਾਈ, ਉਹਦਾ
0: ਪੈਸਿਆਂ ਦਾ ਫਰਕ ਤਾਂ ਨਹੀਂ ਪਊਗਾ ਇੰਸ਼ੋਰੈਂਸ ਦੇ ਵਿੱਚ? ਨਹੀਂ, ਉਹਦਾ ਜਿਹੜਾ ਪ੍ਰੀਮੀਅਮ ਲੱਗੂਗਾ ਉਹ ਸਹੀ ਦਾ ਲੱਗੂਗਾ ਉਹ ਜਦੋਂ ਕਨਵਰਟ ਕਰੋਗੇ। ਜੇ ਤੁਹਾਡੀ ਉਮਰ 30 ਸਾਲ ਹੈ ਅਤੇ 20 ਸਾਲ ਨੂੰ ਜਾ ਕੇ ਤੁਸੀਂ ਕਨਵਰਟ ਕਰਦੇ ਹੋ ਤਾਂ ਰੇਟ ਉਹ 50 ਸਾਲ ਦੀ ਉਮਰ ਵਾਲੇ ਲੱਗੂਗਾ, ਅੱਜ ਵਾਲਾ ਰੇਟ ਨਹੀਂ ਲੱਗਣਾ।
3: ਠੀਕ,
0: ਹਾਂ, ਜੇ ਤੁਸੀਂ ਮਤਲਬ ਵੀ 35 ਸਾਲ ਦੀ ਉਮਰ ਹੈ ਅਤੇ ਤੁਸੀਂ 15 ਸਾਲਾਂ ਬਾਅਦ 50 ਸਾਲ ਦੀ ਉਮਰ ਜਾ ਕੇ ਕਨਵਰਟ ਕਰਦੇ ਹੋ ਅਤੇ ਉਹ ਤੁਹਾਡਾ ਉਸ ਟਾਈਮ ਦੇ ਉੱਤੇ ਉਸ ਉਮਰ ਦੇ ਉੱਤੇ ਤੁਹਾਡਾ ਉਹ ਰੇਟ ਲੱਗੂਗਾ ਜਿਹੜਾ 50 ਸਾਲ ਦੇ ਬੰਦੇ ਨੋਰਮਲ ਲੱਗਦਾ। ਤੁਹਾਨੂੰ ਇੱਕੋ ਹੀ ਉਹ 'ਚ ਫਾਇਦਾ ਕਿ ਤੁਹਾਨੂੰ ਉਹਦੇ 'ਤੇ ਮੈਡੀਕਲ ਕਰਾਉਣ ਦੀ ਲੋੜ ਨਹੀਂ, ਜਿੰਨਾ ਮਰਜ਼ੀ ਮਤਲਬ ਵੀ ਤੁਹਾਡੀ ਹਾਲਤ ਖਰਾਬ ਹੈਗੀ ਅਤੇ
3: ਨਹੀਂ ਨਹੀਂ ਇੱਕ ਕਈ ਪੋਲਿਸੀ ਵਾਲਿਆਂ ਕੋਲ ਤੁਸੀਂ ਜਾਓ, ਤੁਹਾਨੂੰ ਮੈਨੂੰ ਮਾਨ ਸਾਹਿਬ ਲੱਗਦਾ ਨਾ ਜਿਉਣ ਦੇ ਨਾਲੋਂ ਵੱਧ ਮਰਨ ਦੇ ਫਾਇਦੇ ਗਿਣਾ ਦਿੰਦੇ ਨੇ ਬੰਦੇ ਨੂੰ।
0: ਵੈਸੇ ਅੰਛਿਉਣ ਦੇ ਵਿੱਚ ਹੁੰਦੇ ਹੀ ਮਰਨ ਦਾ ਫਾਇਦਾ ਗਾ, ਜਿਉਂਦੇ ਜੀਣ ਤਾਂ ਬਹੁਤ ਘੱਟ ਹੁੰਦੇ। ਇਹ ਅੰਛਿਉਣ ਤੁਹਾਡੇ ਵਾਸਤੇ ਨਹੀਂ ਹੁੰਦੀ, ਤੁਹਾਡੇ ਬੱਚਿਆਂ ਵਾਸਤੇ ਹੁੰਦੀ ਹੈ, ਤੁਹਾਡੀ ਵਾਈਫ ਵਾਸਤੇ ਹੁੰਦੀ ਹੈ, ਤੁਹਾਡੇ ਮਾਂ ਪਿਓ ਵਾਸਤੇ ਹੁੰਦੀ ਹੈ, ਤੁਹਾਡੇ ਜਿਹੜੇ ਬੰਦੇ ਇਹਨੂੰ ਤੁਸੀਂ ਜਿਉਂਦੇ ਛੱਡ ਜਾਣੇ ਹੋ ਇਹ ਉਹਨਾਂ ਵਾਸਤੇ ਹੁੰਦੀ ਹੈ, ਤੁਹਾਡੇ ਵਾਸਤੇ ਤਾਂ ਉਹਦੇ ਵਿੱਚ ਜਿਹੜਾ ਕੈਸ਼ ਪਿਆ ਹੁੰਦਾ ਕੈਸ਼ ਵੀ ਨਹੀਂ ਹੁੰਦੀ ਹੈ, ਉਹੀ ਤੁਹਾਡੇ ਕੰਮ ਦੀ ਹੁੰਦੀ ਹੈ।
3: ਅੱਛਾ ਮਾਨ ਸਾਹਿਬ, ਜਿਹੜਾ ਉਹ ਹੁੰਦਾ ਵਾ ਜਿਹੜਾ ਆਪਾਂ ਪ੍ਰੀਮੀਅਮ ਦੇ ਰਹੇ ਹਾਂ, ਜਿਹੜਾ 25-30 ਸਾਲ ਦਾ ਆਪਣਾ ਟਰਮ ਆ ਜਿਹੜੀ ਆਪਣੀ ਕਿਸ਼ਤ ਜਾ ਰਹੀ ਆ, ਇਹਦੇ ਨਾਲ ਫਿਰ ਉਹ ਵੀ ਵਾਪਸ ਪੈਸੇ ਆਉਂਦੇ ਨੇ ਜਿਹੜਾ ਪ੍ਰੀਮੀਅਮ ਗਿਆ ਹੁੰਦਾ ਵਾ?
0: ਨਾ, ਟਰਮ ਦੇ ਵਿੱਚ ਕਦੇ ਨਹੀਂ ਆਉਂਦਾ। ਜਿਵੇਂ ਜਿਵੇਂ ਆਪਾਂ ਕਿਰਾਏ ਤੇ ਬੈਠੇ ਮਗਾਂ ਬੈਠੇ ਹਾਂ ਨਾ, ਜਿਹੜਾ ਆਪਾਂ ਕਿਰਾਇਆ ਦੇ ਦਿੱਤਾ ਤੇ 30 ਦਿਨ ਆਪਣੇ ਨੂੰ ਆਪਾਂ ਕਿਰਾਏ ਲੈ ਗਏ, ਜਿੱਦੇ ਤੁਸੀਂ ਅਗਲੇ 30 ਦਿਨ ਕਿਰਾਇਆ ਨਹੀਂ ਦਿੱਤਾ ਤੇ ਤੁਸੀਂ ਤੁਹਾਡੇ ਉਹਨਾਂ ਨੇ ਬਿਸਤਰ ਗੋਲ ਕਰ ਦੇਣਾ। ਇਮੇਜਿਕਲੀ ਟਰਮ ਦੇ ਵਿੱਚ 30 ਦਿਨ ਦਾ ਵੇਟਿੰਗ ਆਪਾਂ ਹੁੰਦਾ ਹੈ ਗਰੇਸ ਪੀਰੀਅਡ। ਜੇ ਮਸਲ ਤੁਹਾਡੀ 30 ਤਰੀਕ ਨੂੰ ਕਿਸ ਜਾਂਦੀ ਹੈ ਤੇ ਅਗਲੀ ਇੱਕ ਵਾਰ ਚਲੀ ਗਈ, ਅਗਲੀ ਵਾਰੀ 30 ਤਰੀਕ ਤੱਕ ਨਾ ਗਈ, ਉਹ ਗਰੇਸ ਪੀਰੀਅਡ ਖਤਮ ਹੋ ਗਿਆ, ਪਾਲਿਸੀ ਕੈਂਸਲ ਹੋਈ।
2: ਠੀਕ ਹੈ ਸਰ, ਥੈਂਕ ਯੂ ਜੀ ਸੋ ਮਚ।
0: ਥੈਂਕ ਯੂ। ਹਾਂ, ਸੋ ਇਸ ਕਰਕੇ ਨਾ ਇਹਦੇ ਬਹੁਤ ਕਾਫੀ ਕੁਛ ਹੁੰਦਾ ਮਤਲਬ ਵੀ ਪੌਲ ਦੇ ਵਿੱਚ, ਜਿਵੇਂ ਮਤਲਬ ਉਹਨਾਂ ਨੇ ਕਿਹਾ ਮਤਲਬ ਵੀ ਬੰਦੇ ਨੂੰ ਆਪਦਾ ਫਾਇਦਾ ਨਹੀਂ। ਇੰਸ਼ੋਰੈਂਸ ਬੰਦਾ ਕਿਉਂ ਕਰਾਉਂਦਾ? ਇੰਸ਼ੋਰੈਂਸ ਬੰਦਾ ਤਾਂ ਕਰਾਉਂਦਾ ਕਿ ਜੇ ਮੈਂ ਕੱਲ੍ਹ ਨੂੰ ਨਾ ਹੋਇਆ, ਮੇਰੇ ਪਰਿਵਾਰ ਦਾ ਫਾਈਨੈਂਸ਼ਲੀ ਉਹਨਾਂ ਦੇ ਬਲਡ ਨਾ ਪੈ ਜੇ, ਮੇਰੇ ਮਾਂ ਪਿਓ ਦੇ ਬਲਡ ਨਾ ਪੈ ਜੇ, ਮੇਰੇ ਬੱਚਿਆਂ ਨੂੰ ਮਤਲਬ ਵੀ ਕਿਸੇ ਅੱਗੇ ਹੱਥ ਨਾ ਫਲਾਉਣੇ ਪੈਣ। ਪੋਲਸੀ ਜਿਹੜਾ ਇੰਸ਼ੋਰੈਂਸ ਕਰਾਉਂਦਾ ਇਸ ਕਰਕੇ ਕਰਾਉਂਦਾ। ਹਾਂ, ਪਰ ਜੇ ਉਹ ਹਰੀ ਕੰਮ ਰਹਿੰਦਾ, ਠੀਕ ਹੈ, 65 ਸਾਲ ਦੀ ਉਮਰ ਤੱਕ ਜਾ ਕੇ ਉਹਦੀ ਪੋਲਸੀ ਨੂੰ ਕੈਸ਼ ਕਰਾਉਣਾ ਚਾਹੁੰਦਾ, ਬੜੀ ਕੁਛ ਨਾ ਕਰਾ ਸਕਦਾ, ਜਾਂ ਆਪਦੇ ਵਿੱਚੋਂ ਉੱਨੇ ਕੁ ਪੈਸੇ ਆਪਦੇ ਰਿਟਾਇਰਮੈਂਟ ਵਾਸਤੇ ਕੱਢ ਸਕਦਾ, ਜੇ ਜਿੰਨੇ ਕੰਨ ਭਾਵ ਬਾਕੀ ਪੋਲਸੀ ਚੱਲਦੀ ਰਹੇ। ਬਹੁਤ ਕੁਛ ਹੈ ਇਹਦੇ 'ਚ, ਬਹੁਤ ਲੰਮਾ ਚੌੜਾ ਇਹਦੇ 'ਚ ਹੈਗਾ, ਜੇ ਆਪਾਂ ਇਹਦੇ 4 ਦਿਨ ਵੀ ਬੋਲੀ ਜਾਗੇ ਤਾਂ ਇਹ ਵਿਸ਼ਾ ਮੁੱਖ ਨਾਲ ਨਹੀਂ ਹੈਗਾ, ਮਤਲਬ ਵੀ ਇਹਦੇ 'ਚ ਇੰਨਾ ਕੁਛ ਹੈਗਾ।
1: ਪਰ ਕਾਫੀ ਡੀਪਲੀ ਇਹਦੇ 'ਚ ਬਹੁਤ ਸਾਰੇ ਪਾਰਟ ਨੇ, ਅਲੱਗ ਅਲੱਗ
0: ਬਹੁਤ ਕੁਛ ਹੈ ਇਹਦੇ ਵਿੱਚ। ਪਰ ਗੱਲ ਇੰਨੀ ਹੈ ਵੀ ਮਤਲਬ ਜਦੋਂ ਵੀ ਤੁਸੀਂ ਮਤਲਬ ਵੀ ਪੋਲਸੀ ਕਰਾਉਣੀ ਹੈ ਕਿਸੇ ਤੋਂ ਵੀ ਕਰਾਉਣੀ ਹੋ, ਉਹਨੂੰ ਕਹੇ ਵੀ ਮੇਰੇ ਮੂਹਰੇ ਕੱਢ ਕੇ ਪੇਪਰ ਰੱਖ, ਅੱਜ ਤੋਂ ਜੇ 10 ਸਾਲ ਮੈਨੂੰ ਲੋੜ ਪੈ ਗਈ ਮੈਂ ਕਿੰਨੇ ਪੈਸੇ ਕੱਢ ਸਕਦਾ,
1: ਬਿਲਕੁਲ,
0: ਅੱਜ ਤੋਂ 5 ਨੂੰ ਲੋੜ ਪਏ ਕਿੰਨੇ ਕੱਢ ਸਕਦਾ, 20 ਨੂੰ ਕਿੰਨੇ ਕੱਢ ਸਕਦਾ, ਜੇ ਮੈਂ ਨਹੀਂ ਕੈਸ਼ ਕਰਾਉਂਦਾ 65 ਸਾਲ ਤੋਂ ਰਿਟਾਇਰ ਹੋ ਕੇ ਮੇਰੀ ਪੋਲਿਸ ਦਾ ਕੀ ਬਣੂਗਾ। ਹਰ ਹਾਲਤ ਹਰ ਹਰ ਹਰ ਐਡਵਾਈਜ਼ਰ ਨੂੰ ਪਹਿਲੇ ਇਹ ਗੱਲ ਪੁੱਛੋ,
1: ਹਰ ਇੱਕ ਸਵਾਲ ਦਾ ਜਵਾਬ ਲੈਣਾ ਚਾਹੀਦਾ।
0: ਜਿਹੜਾ ਬੰਦਾ ਤੁਹਾਨੂੰ ਕਾਪੀ ਲਿਖੇ ਲਕੀਰਾਂ ਮਾਰੀ ਜਾਂਦਾ ਨਾ, ਇਹਦਾ ਇੰਨੇ ਪਰਸੈਂਟ ਹੋ ਜੂਗਾ, ਇਹ 20% ਹੋ ਗਿਆ, ਆਹ ਆ ਗਿਆ, ਉਹਦੀ ਕੋਈ ਗੱਲ ਨਾ ਸੁਣੋ। ਉਹਨੇ ਕਿਹਾ ਕੰਪਿਊਟਰ ਤੇਰੇ ਕੋਲ ਪਿਆ, ਪ੍ਰਿੰਟਰ ਤੇਰੇ ਕੋਲ ਪਿਆ, ਪਲੀਜ਼ ਪ੍ਰਿੰਟ ਕਰ ਇਹਨੂੰ, ਪ੍ਰਿੰਟ ਕਰਕੇ ਮੈਨੂੰ ਦੱਸ ਕੀ ਆ ਮੇਰੇ ਨੇ ਕੁਛ ਪੱਲੇ ਪੈ ਰਿਹਾ, ਕਿਉਂਕਿ ਮੇਰੇ ਕੋਲ ਬੰਦੇ ਜਦੋਂ ਆਉਂਦੇ ਨਾ ਪੋਲਸੀ ਰਿਵਿਊ ਕਰਨ, ਅਤੇ ਉਹਦੇ ਨਾਲ ਪੋਲਸੀ ਦੇ ਵਿੱਚੋਂ ਟੰਗਿਆ ਹੁੰਦਾ ਕਿ ਪੇਪਰ ਜਿਹਾ, ਉਹ ਦਿਖਾ ਦਿੰਦੇ, ਕਹਿੰਦੇ ਸਾਨੂੰ ਤੁਸੀਂ ਐਂ ਕਲੈਂਕ ਐਂ ਸਮਝਾ ਸੀ। ਉਹ ਮੈਂ ਕਿਹਾ ਤਾਂ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੈ, ਲਵਾਂ ਦੱਸ ਗਿਆ ਤੈਨੂੰ ਕੀ ਕਿਹਾ ਸੀ, ਆਹ ਲਾਈਨ ਇੱਧਰ ਨੂੰ ਜਾਂਦੀ ਸੱਜੇ ਪਾਸੇ ਨੂੰ, ਇਹਦਾ ਮਤਲਬ ਕੀ ਹੈ, ਫਿਰ ਇੱਕ ਖੱਬੇ ਪਾਸੇ ਨੂੰ ਜਾਂਦੀ ਹੈ, ਉਹਦੇ ਉੱਤੇ ਲਿਖਿਆ 20%, ਇਹਦੇ ਲਿਖਿਆ 30%, ਮੈਂ ਕਿਹਾ ਮਤਲਬ ਕੀ ਹੈ, ਮੈਨੂੰ ਕੀ ਹੈ, ਮੇਰੇ ਮੇਰੇ ਤਾਂ ਸਮਝ ਪੈਂਦਾ ਨਹੀਂ, ਹੈ ਨਾ, ਅਤੇ 40 ਸਾਲ ਇੰਸ਼ੋਰੈਂਸ ਕਰਦੇ ਨੂੰ ਹੋਏ, ਜੇ ਤੇਰੀ ਕਹਿੰਦਾ ਹੁਣ ਤਾਂ ਉਦੋਂ ਤਾਂ ਮੇਰੀ ਸਮਝ ਪੈ ਗਿਆ ਸੀ, ਕਹਿੰਦਾ ਹੁਣ ਤਾਂ ਮੇਰੀ ਸਮਝ ਵੀ ਨਹੀਂ ਪੈਂਦਾ।
1: ਹਾਂਜੀ,
0: ਫਿਰ ਇਹੋ ਜਿਹਾ ਪੇਪਰ 'ਤੇ ਕਦੇ ਸਾਈਨ ਨਾ ਕਰੋ ਜਿਹੜੀ ਪੇਪਰ 'ਤੇ ਤੁਹਾਨੂੰ ਅੱਜ ਤਾਂ ਸਮਝ ਆਉਂਦੀ ਹੈ, ਅਤੇ ਅੱਜ ਤੋਂ 20 ਸਾਲਾਂ ਨੂੰ ਉਹਦੀ ਸਮਝ ਨਹੀਂ ਤੁਹਾਨੂੰ ਆਉਂਦੀ।
1: ਹਾਂਜੀ,
0: ਹਮੇਸ਼ਾ ਤੁਹਾਨੂੰ ਕੰਪਨੀ ਹਰ ਸਾਲ ਤੁਹਾਡੇ ਘਰ ਸਟੇਟਮੈਂਟ ਭੇਜਦੀ ਹੈ, ਪੋਲਸੀ ਸਟੇਟਮੈਂਟ ਭੇਜਦੀ ਹੈ, ਆਪਣਾ ਜਿਹੜਾ ਐਡਰੈਸ ਆ ਉਹਨੂੰ ਅਪਡੇਟਡ ਰੱਖੋ, ਜੇ ਐਡਰੈਸ ਤੁਹਾਡਾ ਨਹੀਂ ਤਾਂ ਤੁਹਾਨੂੰ ਉਹ ਸਾਲ ਦੇ ਸਾਲ ਮਿਲਣ ਵਾਲੀ ਜਿਹੜੀ ਹੈ ਨਾ ਉਹ ਤੁਹਾਨੂੰ ਸਟੇਟਮੈਂਟ ਨਹੀਂ ਮਿਲਣੀ, ਅਤੇ ਤੁਸੀਂ ਭੰਬਲ ਭੁੱਸੇ 'ਚ ਪੈ ਜਾਓਗੇ। ਸੋ ਇਸ ਕਰਕੇ ਤੁਸੀਂ ਹਮੇਸ਼ਾ ਜੋ ਵੀ ਮਤਲਬ ਜਦੋਂ ਤੁਹਾਨੂੰ ਸਟੇਟਮੈਂਟ ਆਉਂਦੀ ਹੈ ਆਪਦੀ ਪੋਲਸੀ ਕੱਢ ਕੇ ਉਹਦਾ ਮਿਲਾਓ ਵੀ ਮਤਲਬ ਵੀ 2 ਸਾਲਾਂ ਬਾਅਦ ਕਿਹਾ ਸੀ ਜੀ ਕੈਸ਼ ਵੈਲਿਊ 'ਚ ਇੰਨਾ ਹੋਊਗਾ, ਹੈਗਾ ਇਹ 'ਚ ਡਿਵੀਡੈਂਡ ਸੀਗੇ ਇਹਦੇ ਹੈਗੇ, ਇਹ 'ਚ ਮਤਲਬ ਗਰੰਟਡ ਕੈਸ਼ ਵੈਲਿਊ ਹੈਗੀ ਤਾਂ ਮਤਲਬ ਹੈਗੀ, ਮਤਲਬ ਕਿ ਉਹ ਸਭ ਕੁਛ ਮਤਲਬ ਉਹਨੂੰ ਨਾਲ ਮਿਲਾਓ, ਜੇ ਨਹੀਂ ਮਿਲਦਾ ਤਾਂ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਗੱਲ ਕਰੋ ਵੀ ਆ ਜੇ ਮੈਨੂੰ ਫਰਕ ਲੱਗਦਾ ਹੈ ਨਾ, ਮਤਲਬ ਵੀ ਆ ਜਿਹੜਾ ਉੱਤੇ ਮੈਂ ਸਾਈਨ ਕੀਤੇ ਹੈ ਉਹ ਤਾਂ ਕਹੀ ਜਾਂਦਾ ਮੇਰੇ 5000 ਹੋਊਗਾ ਅਤੇ ਇਹ 'ਚ ਤਾਂ 500 ਵੀ ਹੀ ਨਹੀਂ। ਸੋ ਇਸ ਗੱਲਾਂ ਨਾ ਇਹ ਗੱਲਾਂ ਬਹੁਤ ਖਿਆਲ ਰੱਖਣ ਵਾਲੀਆਂ ਹੁੰਦੀਆਂ, ਅਤੇ ਜਿਹੜੇ ਕਿ ਐਡਵਾਈਜ਼ਰ ਨੂੰ ਚਾਹੀਦਾ ਕਿ ਜਿਹੜਾ ਤੁਹਾਡੇ ਮੂਹਰੇ ਕਲਾਇੰਟ ਬੈਠਾ ਉਸਨੂੰ ਉਸਨੂੰ ਚੰਗੀ ਤਰ੍ਹਾਂ ਗੱਲ ਸਮਝਾਵੇ, ਉਹਦਾ ਪੂਰਾ ਟਾਈਮ ਸਪੈਂਡ ਕਰੇ, ਕਾਹਲ ਨਹੀਂ ਕਰਨੀ ਚਾਹੀਦੀ ਇਹਦੇ ਕੰਮ 'ਚ। ਤੁਹਾਡੇ ਇਹ ਤੁਹਾਡੇ ਮਤਲਬ ਵੀ ਪੈਸੇ ਦਾ ਮਸਲਾ ਹੈ ਨਾ, ਤੁਹਾਡੀ ਲਾਈਫ ਦਾ ਮਸਲਾ, ਤੁਹਾਡੇ ਬੱਚਿਆਂ ਦੇ ਭਵਿੱਖ ਦਾ ਮਸਲਾ ਹੈ, ਕਦੇ ਇਹਦੇ ਵਿੱਚ ਕਾਹਲ ਨਹੀਂ ਕਰਨੀ ਹੁੰਦੀ। ਮੇਰੇ ਕੋਲ ਕਲਾਇੰਟ ਆਉਂਦੇ ਆ ਮੇਰੇ ਘੰਟਾ ਡੇਢ ਡੇਢ ਘੰਟਾ ਦੋ ਘੰਟੇ ਉਹ ਬੈਠੇ ਰਹਿੰਦੇ, ਰਾਈਟ, ਅਤੇ ਮਤਲਬ ਵੀ ਕਦੇ ਨਾ ਕਦੇ ਐਡਵਾਈਜ਼ਰ ਨੂੰ ਕਦੇ ਨਹੀਂ ਆਖਣਾ ਚਾਹੀਦਾ ਵੀ ਬਾਈ ਵਾਰ ਵਾਰ ਕੁਐਸਚਨ ਪੁੱਛੀ ਜਾਂਦਾ ਹੈ ਨਾ,
1: ਬਿਲਕੁਲ,
0: ਕਿਉਂਕਿ ਵਾਰ ਵਾਰ ਉਹ ਤਾਂ ਪੁੱਛਦਾ ਕਿ ਤੁਹਾਨੂੰ ਸਮਝਾਉਣਾ ਨਹੀਂ ਚਾਹੁੰਦੇ ਜਾਂ ਉਹਨੂੰ ਸਮਝ 'ਚ ਨਹੀਂ ਪਿਆ,
1: ਜਾਂ ਉਹਨੂੰ ਸਮਝ ਨਹੀਂ,
0: ਜਦੋਂ ਦੂਜੀ ਵਾਰ ਹਮੇਸ਼ਾ ਬੰਦਾ ਉਦੋਂ ਕੁਐਸਚਨ ਪੁੱਛੇਗਾ ਜਾਂ ਤਾਂ ਤੁਹਾਨੂੰ ਸਮਝਾਉਣਾ ਨਹੀਂ ਆਇਆ ਜਾਂ ਤੁਸੀਂ ਹੇਰਾ ਫੇਰੀ ਨਾਲ ਉਹਨੂੰ ਪਾਸੇ ਲਿਜਾਣਾ ਚਾਹੁੰਦਾ, ਉਹਦੇ ਉਹਦੇ ਪੁਆਇੰਟ ਤੋਂ ਜਿਹੜਾ ਪੁਆਇੰਟ 'ਤੇ ਉਹ ਤੁਹਾਨੂੰ ਲਿਆਉਣਾ ਚਾਹੁੰਦਾ ਹੈ, ਤੁਸੀਂ ਉਸ ਪੁਆਇੰਟ 'ਤੇ ਆਉਣਾ ਨਹੀਂ ਚਾਹੁੰਦੇ, ਉਹ ਤੁਹਾਨੂੰ ਤਾਂ ਵਾਰ ਵਾਰ ਕੁਐਸਚਨ ਕਰਦਾ, ਨਹੀਂ ਤਾਂ ਉਹ ਕਲਾਇੰਟ ਪਹਿਲੇ ਵਾਰੀ ਸੈਟਿਸਫਾਈ ਹੋ ਜਾਣਾ ਚਾਹੀਦਾ ਜਿਹੜਾ ਜਿਹੜੀ ਗੱਲ ਤੁਹਾਨੂੰ ਪੁੱਛੀ ਹੈ ਤੁਹਾਨੂੰ ਸਾਫ਼ ਸੁਥਰਾ ਜਵਾਬ ਦਿਓ, ਉਹ ਇੰਸ਼ੋਰੈਂਸ ਕਰਾਵੇ ਜਾਂ ਨਾ ਕਰਾਵੇ ਤੁਹਾਡਾ ਫਰਜ਼ ਇਹ ਹੈ ਕਿ ਤੁਸੀਂ ਮਤਲਬ ਆਪਦੀ ਮਤਲਬ ਇਮਾਨਦਾਰੀ ਨਾਲ ਸਾਰੀ ਗੱਲ ਉਸ ਖੋਲ੍ਹ ਕੇ ਅਤੇ ਮੂਹਰੇ ਰੱਖ ਦਿਓ, ਜਿਹੜੇ ਬੈਡ ਪੁਆਇੰਟ ਹੋਊ ਵੀ ਜਿਹੜੇ ਚੰਗੇ ਪੁਆਇੰਟ ਹੋਊ ਵੀ ਕਿਸੇ ਹੋਰ ਕੰਪਨੀ ਦੇ ਪ੍ਰੋਡਕਟ ਨਾਲ ਜਾਂ ਕਿਸੇ ਹੋਰ ਪ੍ਰੋਡਕਟ ਨਾਲ ਤੁਸੀਂ ਕੰਪੇਅਰ ਕਰਨਾ ਹੈ। ਹੁਣ ਨੋਨ ਪਾਰਟੀਸਪੇਟਿੰਗ ਪ੍ਰੋਡਕਟ ਹੈ, ਰਾਈਟ, ਉਹ ਪਾਰਟੀਸਪੇਟਿੰਗ ਜਿਹੜੀ ਪੋਲਸੀ ਹੈ ਉਹਦੇ ਨਾਲ ਉਹ ਕਿਵੇਂ ਮਤਲਬ ਵੀ ਮੈਚ ਕਰੂਗਾ, ਹੈ ਨਾ, ਜਾਂ ਯੂਨੀਵਰਸਲ ਲਾਈਫ ਹੈਗੀਆਂ ਉਹਦੇ ਨਾਲ ਉਹਦਾ ਪ੍ਰੋਡਕਟ ਕਿਵੇਂ ਮਤਲਬ ਵੀ ਬੰਦੇ ਕੰਪੇਅਰ ਕਰਨਗੇ। ਸੋ ਬਹੁਤ ਕੁਛ ਹੁੰਦਾ ਹੈ ਨਾ, ਸੋ ਮਤਲਬ ਸਿਰਫ ਜਿਹੜਾ ਅਡਵਾਈਜ਼ਰ ਹੈ ਉਹਨੂੰ ਆਪਣੀ ਗੱਲ ਨਹੀਂ ਠੋਸਣੀ ਚਾਹੀਦੀ ਕਲਾਇੰਟ ਦੀ, ਵੀ ਨਹੀਂ ਤੇਰੇ ਵਾਸਤੇ ਆਹੀ ਚੰਗੀ ਹੈ, ਉਹਨੂੰ ਨਾਲ ਹੋਰ ਵੀ ਤਿੰਨ ਚਾਰ ਚੀਜ਼ਾਂ ਦਿਖਾ ਦਿਓ ਵੀ ਭਾਈ ਆਹ ਜਿਹੜੀ ਚੀਜ਼ ਹੈ ਨਾ ਇਹ ਮੈਂ ਤੈਨੂੰ ਤਾਂ ਨਹੀਂ ਰਿਕਮੈਂਡ ਕਰਦਾ ਵੀ ਮੇਰਾ ਇਹਦੇ ਨਾਲ ਬਹੁਤ ਬੈਡ ਐਕਸਪੀਰੀਅੰਸ ਹੈ, ਆਹ ਮੈਂ ਤੈਨੂੰ ਤਾਂ ਰਿਕਮੈਂਡ ਕਰਦਾ ਵੀ ਮੇਰਾ ਪਿਛਲੀ ਚਾਲ ਦਾ ਪਿਛਲੇ 40 ਸਾਲ ਦਾ ਇਹਨਾਂ ਵਾਹ ਪਿਆ ਵਾ ਵੀ ਮੈਨੂੰ ਇਹ 'ਚ ਕੋਈ ਦਿੱਕਤ ਨਹੀਂ ਆਈ, ਆਹ ਪ੍ਰੋਡਕਟ ਮੈਂ ਤੈਨੂੰ ਤਾਂ ਨਹੀਂ ਦੱਸਣਾ ਚਾਹੁੰਦਾ ਸੀ ਕਿ ਇਹਦੀ ਮਤਲਬ ਹਾਦਸਾਂ ਦੇ ਇਹਦੀ ਪ੍ਰੋਬਲਮ ਆਉਣੀ ਆਉਣੀ
1: ਸਾਰਿਆਂ ਨੂੰ ਕਲੀਅਰ ਆਊਟ ਕਰ ਦੇਣਾ ਚਾਹੀਦਾ ਅਤੇ ਕਾਲ ਅਟੈਂਡ ਕਰਦੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਿਆ ਕਿ ਮੈਡੀਕਲ ਕਲੀਨਿਕ ਅਤੇ ਵਾਕ ਇਨ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਹੈਗੇ ਨੇ ਅਤੇ ਫਲੂ ਸ਼ੋਟ ਵੀ ਤੁਹਾਨੂੰ ਲੱਗ ਜਾਣਗੇ ਜੇ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ ਅਤੇ ਫੈਮਿਲੀ ਡਾਕਟਰ ਮਿਲ ਜਾਣਗੇ ਜੇ ਤੁਹਾਨੂੰ ਫੈਮਿਲੀ ਡਾਕਟਰ ਚਾਹੀਦਾ ਅਤੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੈ ਤੁਹਾਨੂੰ ਬਸ ਵਿਜ਼ਿਟ ਕਰ ਲਓ 1987 ਜੈਫਰਸਨ ਅਵੈਨਿਊ 204-416-1139 'ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਮੰਡੇ ਟੂ ਫਰਾਈਡੇ 9-5:30 ਸੈਟਰਡੇ 9-4 ਅਤੇ ਸੰਡੇ 9-1 ਜਿਹੜੇ ਹਾਜ਼ਰ ਹੁੰਦੇ ਨੇ ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਆ ਅਤੇ ਨਾਲ ਦੇ ਨਾਲ ਆਪਾਂ ਕਾਲਜ ਜ਼ਰੂਰ ਅਟੈਂਡ ਕਰਕੇ ਰੇਡੀਓ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
2: ਮੈਂ ਆਪਣੇ ਬਾਰੇ ਪੁੱਛਣਾ ਚਾਹੁੰਦਾ ਜੀ ਮੈਨੂੰ ਕਿਹੜੀ ਪੋਲਿਸੀ ਲੈਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਜੀ ਮੇਰੀ ਏਜ ਇਸ ਟਾਈਮ 68 ਦੇ ਵਿੱਚ ਪ੍ਰਵੇਸ਼ ਕੀਤਾ ਜੀ ਮੈਂ ਮੈਂ ਜੋਬ ਕਰਦਾ ਫੈਡੈਕਸ ਪਾਰਟ ਟਾਈਮ ਸ਼ਾਮ ਨੂੰ 5-10 ਤੱਕ
0: ਹਾਂਜੀ
2: ਤੇ ਨਾਲ ਮੈਂ ਦਿਨੇ ਡਿਲੀਵਰੀ ਕਰਦਾ ਫੂਡ ਦੀਆਂ 3 ਕੰਪਨੀਆਂ ਨਾਲ
0: ਹਾਂਜੀ ਰਿਕਮੈਂਡ ਕਰੂੰਗਾ ਠੀਕ ਹੈ ਤੁਹਾਡੇ ਕੋਲ ਪਾਲਿਸੀ ਚਾਹੀਦੀ ਹੈ ਮਤਲਬ ਪਰਮਾਨੈਂਟ ਜਿਹਦੀ ਕਦੇ ਵੀ ਕਿਸ਼ਤ ਨਾ ਵਧੇ ਉਹਦੇ ਵਿੱਚੋਂ ਰਿਟਰਨ ਭਾਵੇਂ ਤੁਹਾਨੂੰ ਘੱਟ ਆ ਜੇ ਕੋਈ ਗੱਲ ਨਹੀਂ ਮਤਲਬ ਵੀ ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ 90 ਸਾਲ ਦੀ ਮੁੱਥ ਕੇ ਜਾਣਾ ਤੁਹਾਡੀ 68 ਸਾਲ ਦੀ ਮੁੱਖ ਤੁਸੀਂ 22 ਸਾਲ ਜਾਣਾ 22 ਸਾਲ ਦੇ ਵੀ ਤੁਸੀਂ ਦੇਣਾ ਕਿੰਨਾ ਕੰਪਨੀਆਂ ਨੂੰ ਕੀ ਤੁਹਾਡੇ ਉਨੇ ਕੁ ਮੁੜੇ ਆਉਂਦੇ ਆ ਮਤਲਬ ਉਹਦਾ ਹਿਸਾਬ ਲਾਉਣਾ ਪੈਂਦਾ ਵੀ ਤੁਸੀਂ ਦੇ ਕੇ ਇਹ ਤਾਂ ਨਹੀਂ ਹੋਇਆ ਕਿ ਤੁਸੀਂ ਦੇ ਪੈਸੇ ਜ਼ਿਆਦਾ ਦਿੱਤੇ ਅਤੇ ਇਨਕੇਸ ਡੈਥ ਤੁਹਾਨੂੰ ਘੱਟ ਮੁੜਦੇ ਹੁਣ ਇਹਦੇ ਪੁੱਠੇ ਸਿੱਧੇ ਨਾਂ ਰੱਖੇ ਹੋਏ ਲੋਕਾਂ ਦੇ ਹਾਂ ਜਾਂ ਅਨਲੈਸ ਕੇ ਕੋਈ ਫਿਊਨਰਲ ਹੋਮ ਵਾਲੇ ਆਪਦੇ ਵੱਲੋਂ ਕੋਈ ਉੱਥੋਂ ਫੰਡ ਜਮ੍ਹਾਂ ਕਰਾਉਂਦੇ ਹੋਣ ਵੀ ਭਾਈ ਆਹ ਤੁਹਾਨੂੰ ਕਰਦੇ ਨੇ ਉਹਦੇ ਬਾਰੇ ਮੈਨੂੰ ਨੌਲੇਜ ਹੈ ਨਹੀਂ ਕਿਉਂਕਿ ਮਤਲਬ ਵੀ ਉਹ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਫਿਊਨਰਲ ਹੋਮ 'ਚ ਕੰਮ ਕਰਦੇ ਆ ਉਹ ਤੁਹਾਨੂੰ ਦੱਸ ਦੇਣਗੇ ਭਾਈ ਮਤਲਬ ਵੀ ਅੱਜ ਤੋਂ ਹਾਂ ਦੇਖੋ ਹੁਣ ਜੇ ਤੁਸੀਂ ਸਸਤੀ ਪੈਂਦੇ ਜੇ ਤੁਸੀਂ ਟਰਮ ਕਰਾਉਣੇ ਹੋ ਉਹ ਤੁਹਾਡੀ 85 ਸਾਲ ਦੇ ਜਾ ਕੇ ਐਕਸਪਾਇਰ ਹੋ ਜਾਣੀ ਹੈ ਜਿਹੜੀ ਟਰਮ ਇੰਸ਼ੋਰੈਂਸ ਆ ਉਹ ਵੱਧ ਤੋਂ ਵੱਧ 85 ਸਾਲ ਤੱਕ ਤੁਹਾਡੇ ਕੰਮ ਕਰੂਗੀ ਅਤੇ ਤੁਹਾਨੂੰ ਇਸ ਇਹਦੇ ਵਿੱਚ ਤੁਹਾਨੂੰ ਬਾਏ ਵੀ ਤੁਹਾਨੂੰ 15 ਸਾਲ ਦੀ ਟਰਮ ਬਾਏ ਕਰਨੀ ਪਊਗੀ ਠੀਕ ਹੈ ਉਹ 83-68 ਅਤੇ 15-83 ਸਾਲ ਦੀ ਉਮਰ ਤੱਕ ਤੁਹਾਡੀ ਉਹ ਤੁਹਾਨੂੰ
2: ਕਵਰ ਹੁੰਦਾ ਹਾਂਜੀ
0: ਹਾਂਜੀ ਬਿਲਕੁਲ ਲਿਮਿਟ ਹੁੰਦੀ ਹੈ ਜੀ ਬਿਲਕੁਲ ਲਿਮਿਟ ਹੁੰਦੀ ਮਤਲਬ ਵੀ ਜਿਹੜੀਆਂ ਟਰਮ ਪਾਲਿਸੀਆਂ 100 ਸਾਲ ਦੀ ਵੀ ਟਰਮ ਹੁੰਦੀ ਹੈ ਪਰ ਜਿਹੜੀਆਂ ਮਤਲਬ ਆਮ ਜਿਹੜੀਆਂ ਸਸਤੀਆਂ ਟਰਮ ਹੁੰਦੀਆਂ ਨਾ ਉਹ ਮਤਲਬ ਵੀ 15 ਸਾਲ ਦੀ 10 ਸਾਲ ਦੀ 20 ਸਾਲ ਦਿੰਦੇ ਆ ਨਹੀਂ ਅਮਾਊਂਟ ਦੇ ਕੋਈ ਲਿਮਿਟ ਨਹੀਂ ਅਮਾਊਂਟ ਹੁੰਦਾ ਜੀ ਜਿੰਨੀ ਤੁਹਾਡੀ ਇਨਕਮ ਹੈ ਉਹਨੂੰ 20 ਨਾਲ ਗੁਣਾ ਕਰ ਲਓ ਅਤੇ ਜਿੰਨੇ ਤੁਹਾਡੇ ਕੋਲ ਐਸੈਟਸ ਹੈ ਜਿੰਨੀ ਤੁਹਾਡੀ ਪ੍ਰੋਪਰਟੀ ਹੈ ਮਤਲਬ ਉਹਨੂੰ 4 ਨਾਲ ਗੁਣਾ ਕਰ ਲਓ ਫਰਜ਼ ਕਰੋ ਜੇ ਤੁਸੀਂ ਮਤਲਬ ਵੀ ਫਰਜ਼ ਕਰੋ ਜੇ ਤੁਸੀਂ $30,000 ਮਤਲਬ ਸਾਲ ਦਾ ਕਮਾਉਂਦੇ ਹੋ ਰਾਈਟ ਅਤੇ ਤੁਸੀਂ $6,00,000 ਤੱਕ ਦੀ ਮਤਲਬ ਬਾਏ ਕਰ ਸਕਦੇ ਹੋ ਇੰਸ਼ੋਰੈਂਸ 20 ਨਾਲ ਗੁਣਾ ਕਰ ਲਓ
2: ਮਤਲਬ ਕਿੰਨੀ
0: ਹੋ ਗਈ ਇਹ ਨਹੀਂ ਪਤਾ ਜੀ
1: ਮੈਨੂੰ ਇਹ ਮੈਂ ਜਾਣ ਨਹੀਂ ਦੱਸ
0: ਬਾਅਦ ਮੈਨੂੰ ਫੋਨ ਕਰ ਲਓ ਮੈਂ ਤੁਹਾਨੂੰ ਸਾਰਾ ਚਾਨਣਾ ਪਾ ਜੂੰ ਵੀ ਤੁਹਾਡੇ ਵਾਸਤੇ ਕਿਹੜੀ ਚੰਗੀ ਹੈ ਕਿਹੜੀ ਨਹੀਂ ਚੰਗੀ
2: ਤੁਸੀਂ
0: ਖਾਦੇ
1: ਆਂਡਿਆਂ ਦੇ ਜਿਹੜਾ ਨਮਕ ਪਾਉਂਦੇ ਆ ਨੂਣ ਪਾਉਂਦੇ ਆ ਉਹ ਕਹਿੰਦੇ ਕਿਉਂ ਪਾਉਂਦੇ ਆ ਫਾਇਦਾ ਉਹਦਾ ਕਿ ਨੁਕਸਾਨ
0: ਹੈ ਹਾਂ ਦੱਸ ਦੋ
1: ਠੀਕ ਹੈ ਧੰਨਵਾਦ ਜੀ ਧੰਨਵਾਦ ਅਤੇ ਨੰਬਰ ਨੋਟ ਕਰ ਲਿਓ ਜੀ 204-694-0731 ਦੇ ਉੱਤੇ ਰਾਜਮਨ ਜੀ ਨਾਲ ਤੁਸੀਂ ਬਾਅਦ 'ਚ ਆਫਟਰ ਸ਼ੋਅ ਵੀ ਕਾਲ ਕਰਕੇ ਹੋਰ ਡਿਟੇਲ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਅਤੇ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਇੱਕ ਥੋੜ੍ਹਾ ਜਿਹਾ ਕੁਐਸਚਨ ਸੀ ਇਹ ਜਿਹੜੀ ਪਰਮਾਨੈਂਟ
4: ਤੇ ਯੂਨੀਵਰਸਲ ਤੇ ਹੋਲ ਲਾਈਫ ਇਤਨਾ ਚ ਕੀ ਡਿਫਰੈਂਸ ਹੁੰਦਾ ਸਰ?
0: ਦੇਖੋ ਜਿਹੜੀ ਤਾਂ ਇਹ ਜੀ ਮਤਲਬ ਵੀ ਆਪਣਾ ਟਰਮ ਇਨਸ਼ੋਰੈਂਸ ਹੈ
4: ਜੀ,
0: ਉਹ ਤਾਂ ਸਾਫ ਹੀ ਬੋਲਦੀ ਹੈ ਵੀ ਇਹਦੀ ਕੋਈ ਟਰਮ ਹੈਗੀ 10 ਸਾਲ 20 ਸਾਲ 25 30 35 40 ਪਰ ਉਹਦੇ ਵਿੱਚ ਇੱਕ ਪ੍ਰੋਬਲਮ ਹੈ, ਜਦੋਂ ਡੈਥ ਹੋ ਜਾਂਦੀ ਹੈ ਉਹ ਜਿਹੜੀ ਉਹਦੀ ਕੈਸ਼ ਵੈਲਿਊ ਹੈ ਉਹ ਕੰਪਨੀ ਰੱਖ ਲੈਂਦੀ ਹੈ। ਜੇ ਤੁਹਾਡੀ ਮਤਲਬ ਵੀ 2-2.5 ਲੱਖ ਦੀ ਪੋਲਿਸੀ ਹੈ 2.5 ਲੱਖ ਤੁਹਾਨੂੰ ਫਿਰ ਦਿੱਤਾ ਜਾਊਗਾ। ਜੇ ਤੁਹਾਡਾ 'ਚ 50,000 ਕੈਸ਼ ਜੁੜਿਆ ਪਿਆ ਉਹ ਕੰਪਨੀ ਰੱਖ ਲੈਣਾ, ਤੁਹਾਨੂੰ ਨਾਲ ਨਹੀਂ ਮਿਲਣਾ। ਜਦੋਂ ਤੁਸੀਂ ਨੋਨ ਪਾਰਟੀਸਪੇਟਿੰਗ ਪਰਮਾਨੈਂਟ ਪੋਲਿਸੀ ਦੇ ਵਿੱਚੋਂ ਪੈਸਾ ਕੱਢੋਗੇ 50,000 ਰੁਪਇਆ ਉਹਦੇ ਵਿੱਚ ਤੁਸੀਂ 20,000 ਲੈ ਲਿਆ, ਉਹ ਕੰਪਨੀ ਤੁਹਾਨੂੰ ਲੋਨ ਦੇਊਗੀ। ਉਹ ਕੰਪਨੀ ਤੁਹਾਨੂੰ 5-6 ਸਾਲ ਡਿਪੈਂਡ ਕਰਦਾ, 4 ਤੋਂ ਲੈ ਕੇ 8 ਤੱਕ ਕੋਈ ਵੀ ਤੁਹਾਨੂੰ ਇੰਟਰਸਟ ਚਾਰਜ ਕਰ ਸਕਦੀ ਹੈ। ਉਹ ਤੁਹਾਨੂੰ ਮਤਲਬ ਵੀ ਜਦੋਂ ਜੇ ਤੁਸੀਂ ਨਹੀਂ ਉਹਨੂੰ ਵਾਪਸ ਕਰਦੇ ਅਤੇ ਉਹ ਜਦੋਂ ਡੈਥ ਹੁੰਦੀ ਹੈ ਅਤੇ ਉਹ ਮਤਲਬ ਵੀ ਤੁਹਾਡਾ ਜਿਹੜਾ 20,000 ਲੈ ਤੇ ਪਲੱਸ ਉਹਦਾ ਉਦੋਂ ਤੱਕ ਵਿਆਜ ਪੈਣਾ ਹੈ, ਉਹਨਾਂ ਨੇ ਇਨਕੇਸ ਡੈਥ ਉੱਥੋਂ ਕੱਟ ਲੈਣਾ ਹੈ। ਇੱਕ ਪਰਮਾਨੈਂਟ ਜਿਹੜੀ ਹੁੰਦੀ ਹੈ ਹੋਲ ਲਾਈਫ ਹੁੰਦੀ ਹੈ, ਹੋਲ ਲਾਈਫ ਇਹ ਦੋਨੇ ਹੀ ਹੈ। ਹੋਲ ਲਾਈਫ ਹੁੰਦਾ ਇੱਕ ਪਾਰਟੀਸਪੇਟਿੰਗ ਪੋਲਿਸੀ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਕੰਪਨੀ ਦੇ ਡਿਵੀਡੈਂਸ ਮਿਲਦੇ ਆ। ਡਿਵੀਡੈਂਸ ਗਰੰਟਡ ਨਹੀਂ ਹੁੰਦੇ ਪਰ ਮੋਸਟਲੀ ਜਿੰਨੇ ਕੁ ਕੰਪਨੀਆਂ ਦੱਸੇ ਹੁੰਦੇ ਆ ਉਹਦੇ ਇਰਦ ਗਿਰਦ ਹੀ ਹੁੰਦੇ ਆ। ਉਹਦੇ ਵਿੱਚ ਹੁੰਦਾ ਕਿ ਜਿਹੜੇ ਡਿਵੀਡੈਂਸ ਹੈ ਉਹ ਤੁਸੀਂ 5 ਤਰੀਕਿਆਂ ਨਾਲ ਵਰਤ ਸਕਦੇ ਹੋ। ਤੁਸੀਂ ਹਰੇਕ ਸਾਲ ਡਿਵੀਡੈਂਸ ਕੈਸ਼ ਵੀ ਲੈ ਸਕਦੇ ਹੋ, ਉਹ ਡਿਵੀਡੈਂਸ ਦਾ ਤੁਸੀਂ ਇੰਸ਼ੋਰੈਂਸ ਵੀ ਬਾਏ ਕਰ ਸਕਦੇ ਹੋ। ਤੁਸੀਂ ਪਹਿਲੇ ਹੀ ਇਨਹਾਂਸਮੈਂਟ ਪੋਲਿਸੀ ਲੈ ਕੇ ਮਤਲਬ ਪਹਿਲੇ ਹੀ ਤੁਸੀਂ ਕਹਿ ਸਕਦੇ ਜੀ ਮਤਲਬ ਮੈਂ 50,000 ਦੀ ਪੋਲਿਸੀ ਨੂੰ ਮੈਂ ਪੇ ਕਰੂੰਗਾ ਅਤੇ ਆ 2 ਲੱਖ ਡਾਲਰ ਮੇਰੇ ਨਾਲ ਇਨਹਾਂਸਮੈਂਟ ਲੱਗਦੇ, 2.5 ਲੱਖ ਦੀ ਪੋਲਿਸੀ ਕਰ ਦਿਓ ਇਹਨੂੰ ਮੇਰੇ ਡਿਵੀਡੈਂਸ ਪੇ ਕਰਨਗੇ। ਉਹਦੇ ਵਿੱਚ ਡਿਵੀਡੈਂਸ ਤੁਹਾਡੀ ਇਨਹਾਂਸਮੈਂਟ ਨੂੰ ਵੀ ਪੇ ਕਰੀ ਜਾਂਦੇ ਆ, 50,000 ਨੂੰ ਤੁਸੀਂ ਪੇ ਕਰੀ ਜਾਂਦੇ ਹੋ, ਜਿਹੜਾ ਫਿਰ ਵੀ ਡਿਵੀਡੈਂਸ ਕੋਲ ਬਚ ਗਏ ਉਹ ਤੁਹਾਡੇ ਕੈਸ਼ ਚਲੇ ਜਾਂਦੇ। ਉਹ ਮਤਲਬ ਵੀ ਹੋਲ ਲਾਈਫ ਪੋਲਿਸੀ ਉਹਨੂੰ ਹੋਲ ਲਾਈਫ ਕਹਿ ਦਿੰਦੇ ਆ। ਇੱਕ ਹਰ ਕੰਪਨੀ ਹਾਂਜੀ ਹਾਂਜੀ ਹੋਲ ਲਾਈਫ ਦੇ ਵਿੱਚ ਪਾਰਟੀਸਪੇਟ ਹੈਗਾ ਅਤੇ ਨੋਨ ਪਾਰਟੀਸਪੇਟ ਹੈਗਾ। ਨੋਨ ਪਾਰਟੀਸਪੇਟ ਦੇ ਵਿੱਚ ਸਾਰਾ ਕੁਛ ਗਰੰਟਡ ਹੁੰਦਾ, ਉਹਦੇ ਵਿੱਚ ਕੈਸ਼ ਵੀ ਗਰੰਟਡ ਹੈ, ਉਹਦੇ 'ਚ ਇੰਸ਼ੋਰੈਂਸ ਵੀ ਗਰੰਟਡ ਹੈ, ਉਹਦੇ ਵਿੱਚ ਜਿਹੜੇ ਪ੍ਰੀਮੀਅਮ ਨੇ ਉਹ ਵੀ ਗਰੰਟਡ ਹੈ। ਪਰ ਉਹਦੇ ਵਿੱਚ ਇਹ ਪ੍ਰੋਬਲਮ ਹੈ ਕਿ ਜਦੋਂ ਜਿਹੜੇ ਉਹ ਕੈਸ਼ ਵੀ ਤੁਹਾਡੀ ਨਹੀਂ, ਉਹ ਕੰਪਨੀ ਦੀ ਹੈ। ਜਦ ਜੇ ਡੈਥ ਹੋ ਗਈ ਉਹ ਕੰਪਨੀ ਰੱਖ ਲੈਣੀ ਹੈ। ਜੇ ਮਤਲਬ ਤੁਸੀਂ ਉਹਦੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੁਹਾਨੂੰ ਲੋਨ ਕਰਨਗੇ, ਉਹ ਲੋਨ ਦੇ ਉੱਤੇ ਫਿਰ ਵਿਆਜ ਲਾਉਣਗੇ। ਫਿਰ ਜਾਂ ਤੁਸੀਂ ਵਿਆਜ ਤੋਂ ਵਿਆਜ ਸਮੇਂ ਤੁਹਾਨੂੰ ਵਾਪਸ ਕਰੋ ਜਾਂ ਥੋੜ੍ਹਾ ਥੋੜ੍ਹਾ ਪੈਸਾ ਵਾਪਸ ਕਰ ਦਿਓ। ਨਹੀਂ ਜੇ ਇਨਕੇ ਡੈਥ ਹੋ ਜਾਂਦੀ ਹੈ ਅਤੇ ਉਹਨਾਂ ਨੇ ਕੀ ਕਰਨਾ, ਮਤਲਬ ਵੀ ਉਹ ਤੁਹਾਡਾ ਮਤਲਬ ਵੀ ਜੇ ਜਿੰਨਾ ਵੀ ਸਣੇ ਲੋਨ ਅਤੇ ਜਿੰਨਾ ਤੁਸੀਂ ਪੈਸੇ ਵਿੱਚ ਕਢਾਇਆ ਉਹਨਾਂ ਨੇ ਉਹ ਕੱਟ ਕੇ ਬੈਨੀਫਿਸ਼ਨ ਚੈੱਕ ਦੇ ਦੇਣਾ। ਹਾਂਜੀ ਅਤੇ ਜਿਹੜੀ ਹੁੰਦੀ ਹੈ ਯੂਨੀਵਰਸਲ ਲਾਈਫ ਹੁੰਦੀ ਹੈ, ਇਹ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਲੈਵਲ ਹੁੰਦੀ ਹੈ, ਲੈਵਲ ਦੇ ਵਿੱਚ ਇਹ ਹੈ ਕਿ ਤੁਸੀਂ ਮਤਲਬ ਵੀ 100 ਸਾਲ ਵਾਲੇ ਦਾ ਵੀ ਪ੍ਰੀਮੀਅਮ ਦੇਣਾ ਹੈ ਅਤੇ 30 ਸਾਲ ਦੇ ਪ੍ਰੀਮੀਅਮ ਦੇਣਾ। ਇੱਕ ਵਾਈ ਆਰ ਟੀ ਹੁੰਦੀ ਹੈ ਕਿ ਉਹ ਹਰੇਕ ਸਾਲ ਤੁਹਾਡੀ ਕਾਸਟ ਆਫ ਇੰਸ਼ੋਰੈਂਸ ਵੱਧਦੀ ਜਾਂਦੀ ਹੈ ਥੋੜ੍ਹੀ ਥੋੜ੍ਹੀ, ਮਤਲਬ ਹਰੇਕ ਸਾਲ ਤੁਹਾਡੀ ਡਾਲਰ ਵੱਧਦੀ ਜਾਂਦੀ, ਡਾਲਰ ਵੱਧਦੀ ਜਾਂਦੀ ਹੈ। ਪਰ ਉਹ ਐਡ ਦੀ ਐਂਡ 'ਤੇ ਜਾ ਕੇ ਮਤਲਬ ਵੀ ਉਹਦੇ 'ਚ ਫਲੈਕਸੀਬਿਲਟੀ ਹੁੰਦੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਪ੍ਰੀਮੀਅਮ ਵੱਧ ਵੀ ਕਰ ਸਕਦੇ ਹੋ, ਪ੍ਰੀਮੀਅਮ ਘੱਟ ਵੀ ਕਰ ਸਕਦੇ ਹੋ। ਉਹਦੇ ਵਿੱਚੋਂ ਜੇ ਇਨਕੇ ਡੈਥ ਹੋ ਗਈ ਤਾਂ ਉਹ ਜਿਹੜਾ ਜਿੰਨਾ ਪੈਸਾ ਤੁਹਾਡਾ ਜੁੜਿਆ ਪਿਆ 20,000 30,000 40,000 50,000 ਜੇ 5 ਲੱਖ ਦੀ ਪੋਲਿਸੀ ਹੈ ਤਾਂ ਉਹ ਨਾਲ ਬੈਨੀਫਿਸ਼ ਨੂੰ ਉਹ ਮਿਲ ਜਾਣਾ। ਇਹ ਜੇ ਤੁਸੀਂ ਇਹਦੇ ਵਿੱਚੋਂ ਪੈਸੇ ਕੈਸ਼ ਕਰਾਉਣੇ ਆ ਯੂਨੀਵਰਸਲ ਲਾਈਫ ਦੇ ਵਿੱਚੋਂ, ਇਹਦੇ ਉੱਤੇ ਤੁਹਾਨੂੰ ਕੋਈ ਵਿਆਜ ਨਹੀਂ ਚਾਰਜ ਕੀਤਾ ਹੁੰਦਾ, ਇਹ ਮਨੀ ਤੁਹਾਡੀ ਹੁੰਦੀ ਹੈ ਜਦੋਂ ਮਰਜ਼ੀ ਲੈ ਲਓ। ਇਨਕੇ ਡੈਥ ਵੀ ਉਹਨਾਂ ਨੇ ਤੁਹਾਨੂੰ ਉਹ ਦੇ ਦੇਣੀ ਹੁੰਦੀ ਹੈ, ਜੇ ਤੁਸੀਂ ਆਪ ਵਿੱਚੋਂ ਕਢਾ ਕੇ ਵਰਤਣੀ ਹੈ ਉਹ ਮਨੀ ਤੁਹਾਡੀ ਹੁੰਦੀ ਹੈ, ਜਿਵੇਂ ਮਰਜ਼ੀ ਉਹਨੂੰ ਵਰਤ ਲਓ। ਉਹਨੂੰ ਉਸ ਪੋਲਿਸੀ ਨੂੰ ਯੂਨੀਵਰਸਲ ਲਾਈਫ ਨੂੰ ਤੁਸੀਂ ਆਪ ਆਪਣੀ ਮਰਜ਼ੀ ਨਾਲ ਚਲਾਉਣਾ, ਮਤਲਬ ਵੀ ਇੱਕ ਵਾਰ ਤੁਹਾਨੂੰ ਗਾਈਡਲਾਈਨ ਦੇ ਦੇਣੀ ਹੈ ਕੰਪਨੀ ਨੇ ਕੰਪਨੀ ਵੀ ਮਿਨੀਮਮ ਪ੍ਰੀਮੀਅਮ ਤੁਹਾਡਾ ਜੀ 50 ਡਾਲਰ ਹੈ ਅਤੇ ਮੈਕਸੀਮਮ ਪ੍ਰੀਮੀਅਮ ਤੁਹਾਡਾ 1,000 ਡਾਲਰ ਹੈ। ਇਹਦੇ ਵਿੱਚ ਤੁਸੀਂ ਜੋ ਮਰਜ਼ੀ ਪੇ ਕਰੀਓ,
4: ਜੋ ਮਰਜ਼ੀ
0: ਆਪਣੀ ਮਰਜ਼ੀ ਨੂੰ ਸਿਲੈਕਟ ਕਰ ਸਕਦੇ ਹੋ ਅਮਾਊਂਟ ਜਿਹੜਾ ਤਿਹੜਾ ਤੁਹਾਨੂੰ ਚੰਗਾ ਲੱਗਦਾ, ਅਤੇ ਉਸ ਪੇਮੈਂਟ ਨੂੰ ਤੁਸੀਂ ਜੇ ਘੱਟ ਰੱਖ ਲਈ ਵੱਧ ਵੀ ਕਰ ਸਕਦੇ ਹੋ, ਜੇ ਕਦੇ ਵੱਧ ਰੱਖ ਲਈ ਉਹਨੂੰ ਘੱਟ ਵੀ ਕਰ ਸਕਦੇ ਹੋ। ਇਹ ਤੁਹਾਡੇ ਹੱਥ 'ਚ ਗੇਮ ਹੁੰਦੀ ਹੈ ਵੀ ਤੁਸੀਂ ਕੀ ਸੋਚਦੇ ਹੋ, ਮਤਲਬ ਵੀ ਤੁਸੀਂ ਜਾ ਕੇ ਦੇਖਿਆ 50-55 ਸਾਲ 'ਤੇ ਜਾ ਕੇ ਹੈਲਥ ਜ਼ਿਆਦਾ ਖਰਾਬ ਵੀ ਮੈਂ ਇੰਨੀ ਮਤਲਬ ਉੱਥੋਂ ਤੱਕ ਜਾਣਾ। ਤੁਸੀਂ ਆਪਣੇ ਹਿਸਾਬ ਨਾਲ ਜਦੋਂ ਮਰਜ਼ੀ ਪੋਲਿਸੀ ਨੂੰ ਅਮੈਂਡ ਕਰ ਲਓ, ਜਦੋਂ ਮਰਜ਼ੀ ਪੋਲਿਸੀ ਨੂੰ ਵੱਧ ਘੱਟ ਕਰ ਲਓ। ਫਲੈਕਸੀਬਲ ਪਾਲਿਸੀ ਹੈ ਜਿਹੜੀ ਹੋਲ ਲਾਈਫ ਪਾਲਿਸੀ ਹੈ, ਨੋਨ ਪਾਰਟੀਸਪੇਟਿੰਗ ਪਾਲਿਸੀ ਹੈ। ਜੇ ਉਹ 10 ਸਾਲ ਪੁਰਾਣੀ ਨਹੀਂ ਹੈਗੀ, ਉਹਦੇ ਜੇ ਮਤਲਬ ਇਹਦੀ 9 ਸਾਲ ਪੁਰਾਣੀ 8 ਸਾਲ ਪੁਰਾਣੀ ਹੈ, ਜੇ ਕੈਸ਼ਵਲੀ ਸ਼ੁਰੂ ਨਹੀਂ ਹੋਈ, ਉਹਦੇ 30 ਦਿਨ ਕਿਸ਼ਤ ਨਹੀਂ ਗਈ ਤਾਂ ਉਹਨੂੰ ਕੈਂਸਲ ਹੋ ਜਾਣਾ, ਪਿਛਲੇ ਪੈਸੇ ਦਿੱਤੇ ਵੀ ਗਏ ਅਤੇ ਮੂਹਰਲੇ ਤਾਂ ਜਾਣੇ ਜਾਣਾ। ਹੋਲ ਲਾਈਫ ਦੇ ਵਿੱਚ ਇਹ ਹੁੰਦਾ ਕਿ ਉਹ ਜੇ ਕੋਈ ਮਤਲਬ ਤੁਹਾਡੀ ਕਿਸ਼ਤ 1-2 ਸਾਲ ਨਹੀਂ ਵੀ ਜਾਂਦੀ, ਉਹਦੇ ਵਿੱਚ ਡਿਵੀਡੈਂਸ ਆ ਰਹੇ ਆ, ਤੁਹਾਡਾ ਕੈਸ਼ ਵੈਲਿਊ ਪਿਆ, ਅਤੇ ਉਹ ਤੁਹਾਨੂੰ ਕੰਪਨੀ ਲੋਨ ਕਰ ਦਿੰਦੀ, ਉਹਨੂੰ ਪ੍ਰੀਮੀਅਮ ਲੋਨ ਕਹਿੰਦੇ ਆ। ਕੰਪਨੀ ਆਪਦੇ ਕੋਲੋਂ ਲੋਨ ਦੇ ਕੇ ਤੁਹਾਡੀ ਕਿਸ਼ਤ ਦੇ ਦਿੰਦੀ ਹੈ ਅਤੇ ਮੁੜ ਕੇ ਤੁਹਾਨੂੰ ਲੈਟਰ ਪਾ ਦਿੰਦੀ ਵੀ ਤੁਹਾਡੇ ਤੇਰੇ ਵਿਆਹ ਦੇ ਉੱਤੇ ਭਾਈ ਆਹ 500 ਡਾਲਰ ਭਰਿਆ 2 ਮਹੀਨੇ ਦਾ, ਅਤੇ ਤੂੰ ਮਤਲਬ ਵੀ ਜਾਂ ਸਾਨੂੰ ਵਾਪਸ ਕਰ, ਨਹੀਂ ਅਸੀਂ ਇੱਥੇ ਪੋਲਿਸੀ ਲੋਨ ਕਰ ਦਿੰਦੇ। ਉਹਦੇ ਅਤੇ ਜਿਹੜੀ ਇਹ ਯੂਨੀਵਰਸ ਲਾਈਫ ਹੁੰਦੀ ਹੈ ਇਹਦੇ ਉੱਤੇ ਲੋਨ ਨਹੀਂ ਹੁੰਦਾ, ਇਹਦੇ ਵਿੱਚ ਜੇ ਤੁਹਾਡਾ $10,000 ਪਿਆ ਉਹਦੇ 'ਤੇ ਵਿਆਜ 'ਤੇ ਬੋਨਸ ਦੇ ਕੇ ਜਿਹੜੀਆਂ ਦੀ ਕਾਸਟ ਆਫ ਹੁੰਦੀ ਹੈ 100 ਉਸ ਮਹੀਨੇ ਦੀ ਉਹਨਾਂ ਨੇ ਕੱਟ ਲੈਣੀ ਹੈ। ਮਤਲਬ ਵੱਖਰੋ ਵੱਖਰੀਆਂ ਵੇਖਣਾ ਪੈਂਦਾ ਵੀ ਕਿਹੜਾ ਕਿਹੜਾ ਕਿਹੜੇ ਕਿਹੜੇ ਕਲਾਇੰਟ ਦੀ ਅੱਜ ਫਾਈਨੈਂਸ਼ੀਅਲ ਹਾਲਾਤ ਅੱਜ ਹੈ, ਅੱਜ ਤੋਂ 20 ਸਾਲ ਨੂੰ ਕੀ ਹੋਣਗੇ, 10 ਨੂੰ ਕੀ ਹੋਣਗੇ, 30 ਨੂੰ ਕੀ ਹੋਣਗੇ, 65 'ਤੇ ਕੀ ਹੋਣਗੇ, ਬੱਚੇ ਦੇ ਕਿੰਨੇ ਆ, ਇਹਨੂੰ ਕੀ ਚਾਹੀਦਾ, ਕਿਹੋ ਜਿਹਾ, ਉਹ ਤਰੀਕੇ ਨਾਲ ਪੋਲਿਸੀ ਐਡਵਾਈਜ਼ ਨੂੰ ਡਿਜ਼ਾਇਨ ਕਰਨੀ ਚਾਹੀਦੀ ਹੈ, ਨਾ ਕਿ ਸਾਰਿਆਂ ਨੂੰ ਇੱਕ ਰੱਸੀ ਬੰਨ੍ਹ ਦਿਓ, 20 ਲੱਖ ਦੀ ਪੋਲਿਸੀ ਕਰਾ ਲਈ ਆਪਣਾ ਲੈਵਲ 'ਤੇ 4 ਲੱਖ ਦੇ ਨਾਲ ਟਰਮ ਲਾ ਦਿਓ, ਉਹ ਨਾ ਉਹਨੂੰ ਇਹ ਪਤਾ ਹੁੰਦਾ ਵੀ ਮੇਰਾ 20 ਸਾਲ ਨੂੰ ਜਾ ਕੇ ਟਰਮ ਦਾ ਬਣੂਗਾ ਕੀ, ਮਤਲਬ ਕਿਸ਼ਤ ਜਿਹੜੀ ਅੱਜ ਮੈਂ $50 ਦਿਨ ਕਦੇ, ਇਹ ਤਾਂ ਨਹੀਂ ਕਿਸ਼ਤ 500 ਹੋ ਜੂਗੀ, ਸਾਰੀ ਗੱਲਾਂ ਦਾ। ਹਾਂਜੀ ਡਿਪੈਂਡ ਕਰਦਾ ਜੀ ਕਿੰਨੇ ਕਰਦੇ ਹੋ, ਜੇ ਫਰਜ਼ ਕਰੀਏ ਉਹਦੇ ਵਿੱਚ ਜੇ ਮਤਲਬ ਤੁਹਾਨੂੰ ਗੇਨ ਹੋਇਆ ਬਾਈ ਜ਼ਿਆਦਾ, ਤਾਂ ਜਿਹੜਾ ਉਤਲਾ ਗੇਨ ਆ ਉਹਦੇ ਉੱਤੇ ਤੁਹਾਨੂੰ ਤੁਹਾਡੀ ਇਨਕਮ ਬਣ ਜਾਂਦੀ, ਉਹ ਤੁਹਾਨੂੰ ਟੈਕਸ ਲੱਗੂਗਾ, ਸਾਰੇ 'ਤੇ ਨਹੀਂ ਲੱਗਦਾ। ਫਰਜ਼ ਕਰੋ ਤੁਹਾਡਾ 20,000 ਉਹਦੇ 'ਚ ਕੈਸ਼ ਪਿਆ, ਉਹਦੇ ਵਿੱਚ ਤੁਸੀਂ 5 ਕਢਾਉਣੇ ਨਹੀਂ ਲੱਗਦਾ, ਉਹ ਫਿਰ ਜੇ ਕੱਢਦੇ ਫਿਰ ਤੁਹਾਨੂੰ ਕੰਪਨੀ ਦੱਸ ਵੀ ਦਿੰਦੀ ਹੈ ਵੀ ਜੇ ਤੁਸੀਂ $10,000 ਹੈ ਜੀ,
4: ਪਰਸਨਲ ਅਮਾਊਂਟ 'ਚ ਅਮਾਊਂਟ ਐਡ ਨਹੀਂ ਹੁੰਦੀ ਫਿਰ ਜੀ,
0: ਕਿਵੇਂ
4: ਮਤਲਬ ਪਰਸਨਲ ਇਨਕਮ ਲੈਸ ਤੇ ਮੰਨ ਲਓ 30,000 ਜਾਂ 35,000 ਉਹਦੇ ਵਿੱਚੋਂ
0: $20,000 ਕੈਸ਼ ਕਰਾਇਆ ਤਾਂ ਜੀ ਤੁਹਾਡਾ ਮਤੇ 'ਚ $7,000 ਤੁਹਾਡੀ ਇਨਕਮ ਬਣਦੀ ਹੈ, ਉਹ ਤੁਹਾਨੂੰ ਪਹਿਲਾਂ ਦੱਸ ਦਿੰਦੀ ਹੈ ਕੰਪਨੀ, ਮਤਲਬ ਵੀ ਜੇ ਇੰਨੇ ਪੈਸੇ ਕਢਾਉਣੇ ਆ ਆਹ ਪੋਰਸ਼ਨ ਹੈ ਜਿਹੜਾ ਤੁਹਾਡੇ ਕਲਾਇੰਟ ਨੂੰ ਦੱਸ ਦਿਓ ਵੀ ਅਗਲੇ ਸਾਲ ਅਸੀਂ ਇਹਨੂੰ T5 ਭੇਜਾਂਗੇ, ਇਹਦੇ ਇਹ ਉਹਦੀ ਇਨਕਮ ਬਣੂਗੀ, ਸਾਰੀ ਨਹੀਂ ਬਣਦੀ ਹੁੰਦੀ, ਉਹ ਤਾਂ ਪੋਰਸ਼ਨ ਹੁੰਦਾ। ਹਾਂ ਜੇ ਪਾਰਟ ਟਾਈਮ ਕੰਮ ਕਰਦੇ ਹੋ ਤੁਸੀਂ, ਮਤਲਬ ਕਈ ਬਹੁਤ ਤਰੀਕੇ ਆ ਜੀ, ਬਹੁਤ ਤਰੀਕੇ ਜੇ ਤੁਸੀਂ ਜਿਵੇਂ ਯੂਨੀਵਰਸ ਲਾਈਫ ਹੁੰਦੀ ਆ, ਤੁਸੀਂ ਪਹਿਲਾਂ ਮਤਲਬ ਉਹਦੀ ਕਿਸ਼ਤ ਘੱਟ ਦੇਣ ਲੱਗ ਜਾਓ, ਬਾਅਦ ਦੇ ਵਿੱਚ ਤੁਹਾਡਾ ਬਿਜ਼ਨਸ ਚੰਗਾ ਚੱਲਦਾ, ਕੰਮ ਚੰਗਾ, ਕਿਤੇ ਵੱਧ ਦੇਣ ਲੱਗ ਜਾਓ, ਹੈ ਨਾ। ਜਿਹੜੀਆਂ ਹੋਲ ਲਾਈਫ ਪੋਲਿਸੀਆਂ ਉਹ 'ਚ ਤੁਸੀਂ ਇਹ ਕਰ ਨਹੀਂ ਸਕਦੇ, ਜਾਂ ਜਿਹੜੀਆਂ ਮਤਲਬ ਵੀ ਡਿਵੀਡੈਂਸ ਜਾਂ ਨੋਨ ਪਾਰਟੀਸਪੇਸ਼ਨ ਪੋਲਿਸੀਆਂ ਉਹਦੇ ਵਿੱਚ ਨਹੀਂ ਤੁਸੀਂ ਕਰ ਸਕਦੇ, ਉਹਦੇ ਵਿੱਚ ਜਿਹੜਾ ਇੱਕ ਜਿਹੜੀ ਕਿਸ਼ਤ ਬਣਤੀ ਕੰਪਨੀ ਨੇ ਉਹੀ ਦੇਣੀ ਪਊ, ਵੱਧ ਘੱਟ ਨਹੀਂ ਕਰ ਸਕਦੇ। ਹਾਂਜੀ ਉਹ ਵੱਧ ਘੱਟ ਨਹੀਂ ਕਰ ਸਕਦੇ। ਹਾਂਜੀ ਮੈਂ ਯੂਨੀਵਰਸਲ ਕਿਉਂਕਿ ਮਤਲਬ ਵੀ ਉਹਦੇ 'ਚ ਫਲੈਕਸੀਬਿਲਟੀ ਹੈ, ਜੇ ਕੱਲ੍ਹ ਨੂੰ ਤੁਹਾਡੇ ਹਾਲਾਤ ਚੰਗੇ ਵੀ ਹੋ ਸਕਦੇ, ਇਦੋਂ ਬੈਡ ਵੀ ਹੋ ਸਕਦੇ, ਪਰ ਹੋਲ ਲਾਈਫ ਨੂੰ ਤੁਸੀਂ ਕੀ ਕਰੋਗੇ, ਉਹਦੇ ਨਾਲ ਤੁਸੀਂ ਉਹਦੇ $1 ਵਧਾ ਸਕਦੇ ਹੋ, ਕਿਸ਼ਤ ਨਾ ਉਹਦੀ ਘਟਾ ਸਕਦੇ ਹੋ, ਬਿਲਕੁਲ ਉਹ ਫਿਕਸ ਹੋ ਗਈ। ਹਾਂਜੀ ਉਹਨੂੰ ਜੇ ਜੇ ਤੁਹਾਡੇ ਪੈਸੇ ਨਹੀਂ ਗਏ, ਮਤਲਬ ਵੀ ਜੇ ਤੁਹਾਡੀ ਪੋਲਿਸੀ ਦਾ ਕੈਸ਼ ਫਲੂ ਨਹੀਂ ਬਣਿਆ ਅਤੇ ਮਤਲਬ ਵੀ ਉਹਦੇ ਹੈ ਨਹੀਂ, ਤਾਂ ਉਸ 'ਤੇ 30 ਦਿਨਾਂ ਤੁਹਾਡੀ ਮਤਲਬ ਪੋਲਿਸੀ ਦੇ ਪੈਸੇ ਨਹੀਂ ਗਏ, 2 ਮਹੀਨਿਆਂ ਨੇ ਉਹਨੇ ਕੈਂਸਲ ਹੋ ਜਾਣਾ। ਜਿਹੜੀ ਯੂਨੀਵਰਸਲ ਲਾਈਫ ਹੈ ਉਹਦੇ 'ਚ ਇਹ ਪ੍ਰੋਬਲਮ ਨਹੀਂ ਹੋਈ, ਇਹ ਮਤਲਬ ਜੇ ਜੇ ਮਤਲਬ ਤੁਹਾਡੇ ਕੋਲ ਵਧੀਆ ਤਰੀਕੇ ਨਾਲ ਡਿਜ਼ਾਇਨ ਕੀਤੀ ਵੀ ਹੈ ਪੋਲਿਸੀ ਯੂਨੀਵਰਸਲ ਲਾਈਫ, ਅਤੇ ਜੇ ਤੁਸੀਂ ਸਾਲ ਵਿੱਚ ਮੇਰੇ ਕੋਲ ਬੜੇ ਕਲਾਇੰਟ ਆ ਜਿਹਨਾਂ ਨੂੰ ਸੇਵ ਕੀਤਾ, ਇੰਡੀਆ ਚਲੇ ਗਏ ਨਹੀਂ, ਉਹਨਾਂ ਨੇ 2-2, 3-3 ਸਾਲ ਪੈਸੇ ਦਿੱਤੇ, ਮੁੜ ਕੇ ਡੈਥ ਹੋ ਗਈ, ਉਹ ਮੈਂ ਸੇਵ ਉਹਨਾਂ ਦੀ ਕਲੇਮ ਮੈਂ ਸੇਵ ਕਰ ਗਿਆ, ਸਿਰਫ ਇਸ ਦੇ ਕਰਕੇ ਕਿ ਉਹਨਾਂ ਦੀ ਉੱਥੇ ਕੈਸ਼ ਵੀਲੀ ਪਈ ਸੀ, ਉਹਦੇ ਵਿੱਚੋਂ ਉਹ ਕਾਸਟ ਆਫ ਇੰਸ਼ੋਰੈਂਸ ਕੱਟੀ ਗਈ, ਬਾਕੀ ਤਾਂ ਉਤਰਿਆ ਫਿਰ ਹੈਗਾ। ਮਤਲਬ ਦੇਖਣਾ ਪੈਂਦਾ ਕਲਾਇੰਟ ਵੀ, ਕਲਾਇੰਟ ਕੰਮ ਕਿਹੋ ਜਿਹਾ ਕਰਦਾ, ਕਲਾਇੰਟ ਮਤਲਬ ਵੀ ਹਾਂਜੀ ਸਾਰਾ ਕੁਝ ਤੁਹਾਡੇ ਹਾਲਾਤਾਂ ਦੇ ਖਰਾਬ ਕਰਦਾ ਅਤੇ ਮਤਲਬ ਡਿਪੈਂਡ ਕਰਦਾ, ਮਤਲਬ ਵੀ ਇੱਕ ਜਿਵੇਂ ਪਹਿਲਾਂ ਮੈਂ ਕਿਹਾ ਸੀ ਡਿਫਰੈਂਟ, ਹਰ ਬੰਦੇ ਦੀ ਮਤਲਬ ਲੋੜ ਹੈ ਜਿਹੜੀ ਵੱਖਰੀ ਹੈ, ਅਤੇ ਉਸ ਨੂੰ ਉਸੇ ਮਤਲਬ ਰੱਖ ਕੇ ਉਹਨੂੰ ਉਹਨੂੰ ਮਤਲਬ ਚੁਣਿਆ ਜਾਂਦਾ।
4: ਹਾਂਜੀ
0: ਹਾਂਜੀ ਉਹਦੇ ਵਿੱਚ ਦੇਖੋ ਜੀ, ਡੈਥ ਤਾਂ ਇੱਕੋ ਵਾਰੀ ਹੋਣੀ ਹੈ, ਜਿੱਥੇ ਮਰਜ਼ੀ ਹੋ ਜੇ। ਹਾਂ ਇਹਦੇ ਵਿੱਚ ਇਹ ਹੁੰਦਾ ਵੀ ਜੇ ਕੋਈ ਬੰਦਾ ਸੁਈਸਾਈਡ ਕਰ ਜੇ, ਆਤਮ ਹੱਤਿਆ ਕਰ ਜੇ ਪੋਲਿਸੀ ਕਰਵਾਉਣ ਤੋਂ ਬਾਅਦ, ਉੱਥੇ 2 ਸਾਲ ਉਹਨੂੰ ਕਲੇਮ, ਹੁਣ 2 ਸਾਲ ਤੋਂ ਪਹਿਲਾਂ ਬਿਨਾਂ ਕਰਜ਼ੇ ਨੂੰ ਕਲੇਮ ਨਹੀਂ ਮਿਲਦਾ। ਕਈ ਪੋਲਿਸੀਆਂ ਕਈ ਕੰਪਨੀਆਂ ਹੈਗੀਆਂ 5 ਸਾਲ ਤੱਕ ਵੀ ਚਲੀਆਂ ਜਾਂਦੀਆਂ ਸੁਈਸਾਈਡ ਦੀ ਵਾਲੀ ਕੇਸ 'ਚ, ਨਹੀਂ ਇਸ ਕੇਸ ਨੂੰ ਉਹਨੂੰ ਮਤਲਬ ਵੀ ਇਨਵੈਸਟੀਗੇਟ ਕਰਦੀਆਂ ਵੀ ਜਿਹੜੇ ਬੰਦੇ ਨੇ ਅੱਜ ਤੋਂ 4 ਸਾਲ ਪਹਿਲਾਂ ਪੋਲਿਸੀ ਲਈ ਸੀ, ਕਦੇ ਇਹ ਬਿਮਾਰੀ ਉਹਨੂੰ ਪਹਿਲਾਂ ਤਾਂ ਨਹੀਂ ਸੀ, ਕੋਈ ਗੱਲ ਉਹ ਫਿਰ ਉਹ ਪਿੱਛੇ ਤੱਕ ਜਾਂਦੀਆਂ। ਸੋ ਇਸ ਵਾਰ ਜਦੋਂ ਪੋਲਿਸੀ ਬਾਏ ਕਰਦੇ ਹੋ ਕੋਈ ਚੀਜ਼ ਹਾਈਡ ਨਾ ਕਰੋ, ਸਾਰੀ ਦੱਸ ਦਿਓ, ਉਹ ਫਿਰ ਕੰਪਨੀ ਨੂੰ ਡਿਸਾਈਡ ਕਰਨੇ ਕਿ ਉਹਨਾਂ ਨੇ ਤੁਹਾਨੂੰ ਪੋਲਿਸੀ ਇਸ਼ੂ ਕਰਨੀ ਹੈ ਕਿ ਨਹੀਂ।
1: ਬਿਲਕੁਲ ਜੀ, ਅਤੇ ਬਾਕੀ ਤੁਸੀਂ ਆ ਮਾਨ ਸਾਹਿਬ ਦਾ ਨੰਬਰ ਨੋਟ ਕਰ ਲਓ,
0: ਨੰਬਰ ਨੋਟ ਕਰ ਲਓ,
1: 2004-6-94-0-700-31 ਦੇ ਉੱਤੇ ਤੁਸੀਂ ਆਫਟਰ ਸ਼ੋ ਕਾਲ ਕਰਕੇ ਡਿਟੇਲ ਦੇ ਵਿੱਚ, ਚਾਹੇ ਮੀਟਿੰਗ ਸੈੱਟ ਕਰ ਲਿਓ, ਚਾਹੇ ਕਾਲ ਦੇ ਉੱਤੇ ਤੁਸੀਂ ਡਿਟੇਲ ਦੇ ਵਿੱਚ ਗੱਲ ਕਰ ਲਿਓ ਜੀ।
4: ਬਿਲਕੁਲ ਜੀ,
0: ਹਾਂਜੀ ਮੈਂ ਤੁਹਾਨੂੰ ਐਕਸਪਲੇਨ ਕਰ ਦੂੰਗਾ ਜੀ।
1: ਧੰਨਵਾਦ ਜੀ। ਅਤੇ ਲਾਸਟ ਦੇ ਉੱਤੇ ਮਾਨ ਸਾਹਿਬ ਆਪਣੇ ਕੋਲ ਤੁਹਾਡੇ ਤੋਂ ਹੈਲਥ ਟਿਪ ਵੀ ਜ਼ਰੂਰ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸਦਾ ਕਿ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਐਂਬਰ ਗੇਟ ਵਾਲੀ ਵਾਲਮਾਰਟ ਦੀ ਬੈਕ ਸਾਈਡ 'ਤੇ ਘਰ ਦੇਖ ਰਹੇ ਹੋ, ਫੈਮਿਲੀ ਹੋਮ ਮਿਲ ਜਾਣਗੇ ਤੁਹਾਨੂੰ, ਅਤੇ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਲੈਣਾ ਤਾਂ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਵੀ ਸਿੰਗਲ ਫੈਮਿਲੀ ਹੋਮ ਇਹਨਾਂ ਕੋਲ ਹੈਗੇ ਨੇ, ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ ਇਹਨਾਂ ਕੋਲ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ 2004-999-1105 ਦੇ ਉੱਤੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਆਪਦੇ ਘਰ ਜਿਹੜੇ ਸੁਪਨਿਆਂ ਦੇ ਲੈ ਸਕਦੇ ਹੋ। ਅਤੇ ਗੰਡੂ ਆਟੋ ਸੇਲ ਵਾਲਿਆਂ ਕੋਲ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਯੂਜ਼ਡ ਕਾਰਾਂ ਦੇ ਉੱਤੇ ਵੈਨ ਐਸ ਯੂ ਵੀ ਲੈ ਸਕਦੇ ਹੋ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ ਹਰ ਇੱਕ ਮਾਡਲ ਦੀ, ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਣਗੇ ਘੱਟ ਜਿਹੜੇ ਚੱਲੇ ਹੋਏ ਨੇ ਅਤੇ ਘੱਟ ਹੀ ਪ੍ਰਾਈਜ਼ ਦੇ ਉੱਤੇ। 222 ਮੈਕਲੂ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਮਹਿੰਦਰ ਸਿੰਘ ਗੰਡੂ ਜੀ ਨੂੰ ਸੰਪਰਕ ਕਰ ਲਓ 204-227-8288 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੇ ਤੁਸੀਂ ਟਰੈਵਲ ਕਰਨਾ ਅਤੇ ਜਾਂ ਤੁਸੀਂ ਆਪਦੇ ਮੰਮੀ ਡੈਡੀ ਨੂੰ ਜਾਂ ਪਾਰਟਨਰ ਨੂੰ ਜਾਂ ਭੈਣ ਭਰਾਵਾਂ ਨੂੰ ਇੰਡੀਆ ਤੋਂ ਸੱਦਣਾ ਚਾਹੁੰਦੇ ਹੋ ਅਤੇ ਇਹ ਟਿਕਟਾਂ ਹੁਣ ਵੇਖੀਆਂ ਆਪਾਂ ਕਾਫੀ ਮਹਿੰਗੀਆਂ ਹੋ ਚੁੱਕੀਆਂ, ਅਤੇ ਜੇ ਤੁਸੀਂ ਸਸਤੀਆਂ ਚਾਹੁੰਦੇ ਹੋ ਅਤੇ ਤੁਹਾਨੂੰ ਦੱਸ ਗਏ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਜਿਨ੍ਹਾਂ ਕੋਲ ਬਹੁਤ ਸਾਰੀਆਂ ਸਸਤੀਆਂ ਟਿਕਟਾਂ ਮਿਲ ਜਾਣਗੀਆਂ, ਬੈਸਟ ਵੈਕੇਸ਼ਨ ਪੈਕੇਜ ਮਿਲ ਜਾਣਗੇ ਜੇ ਤੁਸੀਂ ਆਪਦੇ ਪਾਰਟਨਰ ਨਾਲ ਕਿਤੇ ਘੁੰਮਣ ਫਿਰਨ ਜਾਣਾ ਤਾਂ ਚੀਪ ਫਲਾਈਟ ਟਿਕਟ ਦੇ ਲਈ, ਡੋਮੈਸਟਿਕ ਜਾਂ ਇੰਟਰਨੈਸ਼ਨਲ ਟੂਰ ਕਰਨਾ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ 204-202-04 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਤੁਸੀਂ ਗ੍ਰੈਬ ਕਰ ਸਕਦੇ ਹੋ। ਹਾਂਜੀ ਮਾਨ ਸਾਹਿਬ,
0: ਹਾਂਜੀ ਆਪਾਂ ਟਿਪ ਦੇ ਗਏ ਹੈਲਥ ਦੇ,
1: ਬਿਲਕੁਲ ਬਿਲਕੁਲ ਮਾਨ ਸਾਹਿਬ ਲਾਸਟ ਦੇ ਉੱਤੇ ਤੁਹਾਡੇ ਤੋਂ ਅਸੀਂ ਹੈਲਥ ਟਿਪ ਜ਼ਰੂਰ ਲੈਂਦੇ ਹਾਂ ਅਤੇ ਬੜੀ ਨੌਲੇਜ ਵਾਲੀ ਹੁੰਦੀ ਹੈ ਅਤੇ ਅੱਜ ਵੀ ਅਸੀਂ ਤੁਹਾਡੇ ਤੋਂ ਲੈਣਾ ਚਾਹਾਂਗੇ, ਬੇਸ਼ੱਕ ਸਮਾਂ ਥੋੜ੍ਹਾ ਜਿਹਾ ਅਤੇ ਪਰ ਸਾਨੂੰ ਆ ਕੇ
0: ਬਹੁਤ ਹੈ,
1: ਜ਼ਰੂਰ ਦੇ ਕੇ ਜਾਓ ਜਾਂਦੇ ਇੱਕ ਹੈਲਥ ਟਿਪ
0: ਆਪਣੇ ਕੋਲ 5 ਮਿੰਟ ਵਧੇ ਦਿੰਦੇ।
1: ਹਾਂਜੀ ਹਾਂਜੀ,
0: ਜਿਹੜੀ ਸੀ ਨਾ ਅੰਡੇ ਦੇ ਉੱਤੇ ਸਾਲਟ ਲਾਉਣਾ,
1: ਹਾਂਜੀ ਹਾਂਜੀ
0: ਮਰੀਜ਼ ਨੇ ਪੁੱਛਿਆ,
1: ਹਾਂਜੀ
0: ਇਹ ਬਹੁਤ ਖਤਰਨਾਕ ਹੈ ਕਿਉਂਕਿ ਅੰਡੇ ਦੇ ਵਿੱਚ ਪਹਿਲਾਂ ਹੀ ਸੋਡੀਅਮ ਇੰਨਾ ਹੁੰਦਾ ਕਿ ਤੁਹਾਨੂੰ ਉਹਦੇ ਉੱਤੇ ਹੋਰ ਉਹਦੇ ਸੋਡੀਅਮ ਪਾਉਣ ਦੀ ਲੋੜ ਨਹੀਂ, ਕਿਉਂਕਿ ਇਹਦੇ ਵਿੱਚ ਮਤਲਬ ਬੇਸਿਕ ਕੋਲੈਸਟਰ ਉਹਦੀ ਜਰਦ ਜਿਹੀ ਕੋਲੈਸਟਰ ਹੁੰਦੇ ਆ, ਕੋਲੈਸਟਰ ਕਾਫੀ ਹੁੰਦੇ ਆ, ਉੱਤੇ ਤੁਸੀਂ ਲੂਣ ਪਾ ਲਿਆ ਤੇ ਉਹਦੇ ਨਾਲ ਤੁਹਾਨੂੰ ਮਤਲਬ ਵੀ ਬਲੱਡ ਪ੍ਰੈਸ਼ਰ ਹੋਣ ਦੇ ਜ਼ਿਆਦਾ ਚਾਂਸ ਹੈ, ਜੇ ਤੁਸੀਂ ਹਰ ਰੋਜ਼ ਅੰਡੇ ਖਾਂਦੇ ਤਾਂ ਲੂਣ ਸੜਕਦੇ ਨਾ ਬਲੱਡ ਪ੍ਰੈਸ਼ਰ ਹੋਣ ਦੇ ਚਾਂਸ ਹੈ,
1: ਕਿਉਂਕਿ ਕਈ ਵਾਰੀ ਆ ਹੁੰਦਾ ਕਿ ਟੇਸਟ ਦੇ ਲਈ ਥੋੜ੍ਹਾ ਜਿਹਾ ਪਾ ਲਈਦਾ ਨਹੀਂ ਪਾਉਣਾ ਚਾਹੀਦਾ।
0: ਹਾਂ ਉਹ ਹੈਗਾ ਮਤਲਬ ਜਦੋਂ ਵੀ ਤੁਸੀਂ ਅੰਡਾ ਉਬਾਲ ਕੇ ਖਾਣਾ ਉਹਦੇ ਨਾਲ ਚਮਚਾ ਇੱਕ ਹਲਦੀ ਦਾਲ ਰੱਖ ਲਓ।
1: ਅੱਛਾ, ਹਲਦੀ ਦਾਲ,
0: ਹਲਦੀ ਨਾਲ ਲਾ ਕੇ ਨਾ ਅੰਡਾ ਖਾਈ ਚੱਲੋ, ਉਹ ਤੁਹਾਨੂੰ ਗੁਣਕਾਰੀ ਹੈ, ਕਦੇ ਵੀ ਅੰਡੇ ਦੇ ਉੱਤੇ ਲੂਣ ਨਾ ਪਾਓ, ਖਤਰਨਾਕ ਹੈ।
1: ਕਹਾਵਤ ਵੀ ਇਹ ਨਾ ਸਿਆਣੇ ਦਾ ਕਿਆ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ।
0: ਹਾਂਜੀ, ਔਲੇ ਦੇਖਣਾ, ਔਲੇ ਨੂੰ ਚਾਹੇ ਤੁਸੀਂ ਉਬਾਲ ਲਓ,
1: ਹਾਂਜੀ,
0: ਚਾਹੇ ਤੁਸੀਂ ਝਾੜ ਪਾ ਲਓ,
1: ਹਾਂਜੀ,
0: ਚਾਹੇ ਤੁਸੀਂ ਤਾਂ ਮੁਰੱਬਾ ਪਾ ਲਓ,
1: ਹਾਂਜੀ,
0: ਚਾਹੇ ਇਹਨੂੰ ਤੁਸੀਂ ਕਿਸੇ ਰੂਪ ਦੇ ਵਿੱਚ ਵੀ ਖਾ ਲਓ, ਇਹਦੇ ਜਿਹੜੇ ਤੱਤ ਹੈ ਨਾ ਔਲੇ ਦੇ, ਇੱਕ ਐਸਾ ਫਰੂਟ ਹੈ, ਐਸੀ ਚੀਜ਼ ਹੈ ਰੱਬ ਨੇ ਬਣਾਈ, ਇਹਦੇ ਅੰਦਰੋਂ ਉਹ ਤੱਤ ਨਹੀਂ ਖਤਮ ਹੁੰਦਾ।
1: ਅੱਛਾ ਜੀ,
0: ਕਈ ਚੀਜ਼ਾਂ ਦੇ ਵਿੱਚ ਜਿਵੇਂ ਹਲਦੀ ਆ ਜਾਂ ਕਈ ਚੀਜ਼ਾਂ ਹੈਗੀਆਂ ਉਹਨੂੰ ਆਪਾਂ ਥੋੜ੍ਹਾ ਜਿਹਾ ਜ਼ਿਆਦਾ ਰਾੜ ਗਏ,
1: ਹਾਂਜੀ,
0: ਅਤੇ ਉਹਦਾ ਜਿਹੜਾ ਤੱਤ ਉਹਦਾ ਗੁਣ ਹੁੰਦਾ ਨਾ ਉਹ ਮਤਲਬ ਵੀ ਉਹ ਜ਼ੀਰੋ ਹੋ ਜਾਂਦਾ।
1: ਹਾਂਜੀ,
0: ਔਲਾ ਇੱਕ ਇਹੋ ਜਿਹੀ ਚੀਜ਼ ਹੈ, ਇਹਨੂੰ ਤੁਸੀਂ ਉਬਾਲ ਕੇ ਕੱਚਾ ਖਾ ਲਓ, ਉਹ ਵੀ ਤਾਂ ਵੀ ਉਹਦਾ ਅਚਾਰ ਖਾ ਲਓ, ਉਹਦਾ ਅਚਾਰ ਪਾ ਲਓ, ਉਹਨੂੰ ਜਿਵੇਂ ਮਰਜ਼ੀ ਖਾ ਲਓ, ਇਹਦਾ ਜਿਹੜੇ ਇਹਦੇ ਗੁਣ ਹੈ, ਜਿਹੜਾ ਇਹਦੇ ਵਿੱਚ ਮਤਲਬ ਵੀ ਐਂਟੀ ਆਕਸੀਡੈਂਟ ਗੁਣ ਹੈ ਜਾਂ ਵਿਟਾਮਿਨ ਸੀ ਹੈ, ਆਇਰਨ ਹੈ ਅਤੇ ਕੈਲਸ਼ੀਅਮ ਹੈ,
1: ਬਿਲਕੁਲ
0: ਇਹ ਕਦੇ ਨਹੀਂ ਘੜਦਾ, ਇਹ ਉਹਨਾਂ ਹੀ ਰਹਿੰਦਾ।
1: ਅੱਛਾ ਜੀ,
0: ਅਤੇ ਇਹ ਮਤਲਬ ਵੀ ਹੈਗਾ ਵੀ ਜਿਹੜਾ ਆਪਣਾ ਪਹਿਲੀ ਗੱਲ ਜਿਹੜਾ ਔਲਾ ਹੈ ਨਾ ਇਹ ਇਮਿਊਨਿਟੀ ਬੂਸਟਰ ਹੈ,
1: ਤੁਹਾਡੀ
0: ਇਮਿਊਨਿਟੀ ਨੂੰ ਬਹੁਤ ਮਤਲਬ ਵੀ ਅਪ ਕਰਦਾ, ਜਿਵੇਂ ਜਿਹੜੇ ਲੋਕਾਂ ਨੂੰ ਮਾੜੀ ਜਦੋਂ ਖੰਘ ਹੋ ਜਾਂਦੀ ਹੈ, ਜ਼ੁਕਾਮ ਹੋ ਜਾਂਦਾ, ਕਈਆਂ ਨੂੰ ਡਾਇਰੀਆ ਹੋ ਜਾਂਦਾ, ਮਾੜੀ ਜਿਹੀ ਸਟਮਕ ਦੇ ਵਿੱਚ ਮੂਲੀ ਜੀ ਗਲਤ ਮਲਤ ਪਲਤ ਚੀਜ਼ ਖਾਣਾ ਫੈਸ਼ਨ ਹੋ ਗਈ, ਜਾਂ ਵੈਸੇ ਗਲੇ ਦੀ ਫੈਸ਼ਨ ਹੋ ਗਈ, ਕੰਨਾਂ 'ਚ ਫੈਸ਼ਨ ਹੋ ਗਈ, ਮਤਲਬ ਜਿਹੜੇ ਮਤਲਬ ਇਹੋ ਜਿਹੀਆਂ ਨਿੱਕੀ ਨਿੱਕੀ ਗੱਲ ਦੇ ਉੱਤੇ ਬੰਦਾ ਘਿਰਿਆ ਰਹਿੰਦਾ ਬਿਮਾਰੀਆਂ 'ਚ, ਉਹਨੂੰ ਹਰ ਰੋਜ਼ ਇੱਕ ਔਲਾ ਖਾਣਾ ਚਾਹੀਦਾ, ਤਾਂ ਕਿ ਹੌਲੀ ਹੌਲੀ ਮਤਲਬ ਉਹਦੇ ਜਿਹੜਾ ਇਮਿਊਨਿਟੀ ਆਪਣਾ ਇਮਿਊਨਿਟੀ ਸਿਸਟਮ ਹੈ
1: ਸਟਰੋਂਗ ਹੋ ਜਾਵੇ,
0: ਉਹ ਸਟਰੋਂਗ ਹੋ ਜਾਵੇ, ਇਹ ਜਿਹਾਂ ਤੋਂ ਪਾਲੇ ਨਾ। ਫਿਰ ਹੈਗਾ ਮਤਲਬ ਵੀ ਇਹ ਜੇ ਆਪਾਂ ਹਰ ਕਈ ਵਾਰ ਬੰਦੇ ਨੇ ਸਮੇਂ ਤੋਂ ਪਹਿਲਾਂ ਵਾਲ ਝੜ ਜਾਂਦੇ,
1: ਬਿਲਕੁਲ,
0: ਜੇ ਬੰਦਾ ਹਰ ਰੋਜ਼ ਇੱਕ ਔਲਾ ਖਾਂਦਾ,
1: ਹਾਂਜੀ,
0: ਇਹ ਉਹਦੀ ਸਮੱਸਿਆ ਨਹੀਂ ਆਊਗੀ।
1: ਅੱਛਾ ਜੀ,
0: ਮਤਲਬ ਜਿਹੜੇ ਵਾਲ ਝੜਦੇ ਆ ਨਾ ਸਮੇਂ ਤੋਂ ਪਹਿਲਾਂ ਅਤੇ ਜਾਂ ਸਫੈਦ ਹੁੰਦੇ ਆ,
1: ਹਾਂਜੀ,
0: ਕਈਆਂ ਦੇ ਮਤਲਬ ਛੋਟੀ ਉੱਚੀ ਸਫੈਦ ਹੋਣੀ ਸ਼ੁਰੂ ਹੋ ਜਾਂਦਾ,
1: ਬਿਲਕੁਲ,
0: ਉਹ ਜੇ ਹਰ ਮਤਲਬ ਔਲੇ ਨੂੰ ਖਾਂਦੇ ਰਹਿੰਦੇ ਆ, ਇਹ ਉਸ ਨੂੰ ਵੀ ਪ੍ਰੋਲੋਂਗ ਕਰਦਾ, ਅਤੇ ਬਾਕੀ ਇਹ ਜਿਹੜਾ ਜਿਹੜਾ ਇਹਨੇ ਖੂਨ ਨੂੰ ਬਹੁਤ ਸਾਫ਼ ਕਰਦਾ ਹੈ, ਤੁਹਾਡੇ ਖੂਨ ਜਿਹੜਾ ਔਲਾ ਨਾ ਤੁਹਾਡੇ ਖੂਨ ਨੂੰ ਇੰਨਾ ਸਾਫ਼ ਕਰਦਾ, ਕਈਆਂ ਦੇ ਇੰਨੇ ਦੇਖਿਆ ਕਿੱਲ ਜੇ ਪਏ ਹੋ ਜਾਂਦੇ ਜਾਂ ਮੁਹਾਸ਼ੇ ਪੈ ਜਾਂਦੇ ਜਾਂ ਸਕਿਨ ਖਰਾਬ ਹੋ ਜਾਣੀ ਜਾਂ ਮਤਲਬ ਵੀ ਮੌਕੇ ਜਿਹੇ ਹੋ ਜਾਣੇ, ਉਹ ਜੇ ਬੰਦਾ ਔਲਾ ਖਾਂਦਾ ਰਹਿੰਦਾ ਇਹੋ ਜਿਹੀਆਂ ਚੀਜ਼ਾਂ ਤੋਂ ਵੀ ਮਤਲਬ ਵੀ ਬਚ ਸਕਦਾ, ਰਾਹਤ ਮਿਲ ਸਕਦੀ ਹੈ ਨਾ, ਕਿਉਂਕਿ ਖੂਨ ਨੂੰ ਕਾਫ਼ੀ ਮਤਲਬ ਕਰਦਾ। ਬਾਕੀ ਜਿਹੜਾ ਇਹ ਨਾ ਸਭ ਤੋਂ ਵਧੀਆ 'ਚ ਫਾਈਬਰ ਬਹੁਤ ਹੁੰਦਾ ਔਲੇ 'ਚ, ਮਤਲਬ ਜੇ ਇਹ ਤਾਂ ਬਹੁਤ ਇੱਕ ਤਰ੍ਹਾਂ ਦਾ ਰੱਬ ਨੇ ਆਪਣੇ ਇਨਸਾਨ ਨੂੰ ਅੰਮ੍ਰਿਤ ਦਿੱਤਾ ਵੈ,
1: ਹਾਂਜੀ,
0: ਇਹ ਜਿਹੜਾ ਹੁਣ ਇਹਦੇ ਨਾਲ ਕੀ ਹੁੰਦਾ ਜਿਹੜਾ ਤੁਹਾਡੀ ਪਾਚਨ ਕਿਰਿਆ,
1: ਹਾਂਜੀ,
0: ਜੇ ਕਿਸੇ ਬੰਦੇ ਕਈਆਂ ਬੰਦਿਆਂ ਨੂੰ ਗੈਸ ਬਣਦੀ ਹੈ,
1: ਹਾਂਜੀ,
0: ਐਸੀਡੇਟ ਹੁੰਦੀ ਹੈ,
1: ਹਾਂਜੀ,
0: ਕਈ ਬੰਦਿਆਂ ਨੂੰ ਕਾਜ ਬਹੁਤ ਰਹਿੰਦੀ ਹੈ,
1: ਹਾਂਜੀ,
0: ਤੁਸੀਂ ਔਲੇ ਦਾ ਜਾਂ ਤਾਂ ਚੂਰਨ ਪੀਂਦੇ ਰਹੋ,
1: ਹਾਂਜੀ,
0: ਚੂਰਨ ਇੱਕ ਚਮਚਾ ਘੋਲ ਕੇ ਸ਼ਾਮ ਨੂੰ 5 ਵਜੇ 5 ਗ੍ਰਾਮ ਘੋਲ ਕੇ ਪੀ ਲਿਆ, ਹੈ ਨਾ, 6 ਗ੍ਰਾਮ ਪੀ ਲਿਆ, ਜਾਂ ਤੁਸੀਂ ਔਲੇ ਦਾ ਅਚਾਰ ਖਾਂਦੇ ਰਹੋ, ਰਾਈਟ, ਆਪਣਾ ਰੋਟੀ ਦੇ ਨਾਲ, ਦੁਪਹਿਰ ਦੁਪਹਿਰ ਦੀ ਰੋਟੀ ਦੇ ਨਾਲ, ਹੈ ਨਾ, ਅਤੇ ਮਤਲਬ ਕਹਿਣ ਦਾ ਮਤਲਬ ਇਹ ਥੋੜ੍ਹੇ ਬਹੁਤ ਲੇਬਰ ਨੂੰ ਸਾਫ਼ ਕਰਦਾ ਹੈ,
1: ਅੱਛਾ ਜੀ,
0: ਹੈ ਨਾ, ਲੇਬਰ ਨੂੰ ਸਾਫ਼ ਕਰਦਾ, ਅਤੇ ਜਿਹੜੀ ਤੁਹਾਡੀ ਅੱਖਾਂ ਦੀ ਰੋਸ਼ਨੀ 'ਚ ਵਿਟਾਮਿਨ ਏ ਹੁੰਦਾ,
1: ਅੱਛਾ ਜੀ,
0: ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ,
1: ਹਾਂਜੀ,
0: ਇਹ ਉਹਨੂੰ ਵੀ ਮਤਲਬ ਪ੍ਰਲੋਂਗ ਕਰਦਾ, ਮੋਤੀ ਉੱਤੋਂ ਤੋਂ ਬਚਾਉਂਦਾ।
1: ਅੱਛਾ,
0: ਤੇ ਜਿਹੜੇ ਬੰਦੇ ਹਰ ਰੋਜ਼ ਮਤਲਬ ਇੱਕ ਕੌਲਾ ਰੋਟੀ ਦੇ ਨਾਲ ਖਾਂਦੇ ਆ, ਇੱਕ ਕੌਲਾ ਸਿਰਫ ਖਾਂਦੇ ਆ, ਉਹਨਾਂ ਨੂੰ ਇਹ ਸਮੱਸਿਆ ਬਹੁਤ ਘੱਟ ਆਉਣ ਦੀ ਸੰਭਾਵਨਾ ਹੁੰਦੀ ਹੈ, ਜਿਹੜਾ ਮਤਲਬ ਮੋਤੀ ਹੱਥ ਰਿਹਾ ਹੁੰਦਾ ਤੇ ਫਿਰ ਉਹਨਾਂ ਦੇ ਲਾਈਨ 'ਚ ਪੈਂਦੇ ਆਪਰੇਸ਼ਨ ਹੁੰਦਾ, ਹੈ ਨਾ। ਤੇ ਬਾਕੀ ਜਿਹੜੀ ਬਲੱਡ ਸ਼ੂਗਰ ਹੈ,
1: ਹਾਂਜੀ,
0: ਜਿਹੜੇ ਬੰਦਿਆਂ ਦੀ ਸ਼ੂਗਰ ਨਹੀਂ ਕਰਵਾਉਣੇ ਦੀ,
1: ਹਾਂਜੀ,
0: ਉਹਦੇ ਵਾਸਤੇ ਤਾਂ ਵਰਦਾਨ ਹੀ ਆਏ।
1: ਅੱਛਾ,
0: ਜਿਹੜਾ ਬੰਦਾ ਔਲਾ ਖਾਂਦਾ ਜਾਂ ਔਲੇ ਦਾ ਪਾਊਡਰ ਘੋਲ ਕੇ ਪੀਂਦਾ ਜਾਂ ਔਲੇ ਦਾ ਮੁਰੱਬਾ ਖਾਂਦਾ ਜਾਂ ਔਲੇ ਦਾ ਅਚਾਰ ਖਾਂਦਾ ਜਾਂ ਔਲੇ ਦਾ ਜੂਸ ਕੱਢ ਕੇ ਪੀਂਦਾ, ਮਤਲਬ ਔਲੇ ਦਾ ਜੂਸ ਮਤਲਬ ਭਾਵੇਂ 15-15 ਐਮ ਐਲ ਹੀ ਹੋਵੇ, 15-20 ਐਮ ਐਲ ਤੱਕ ਜਿਹੜਾ ਕੱਢ ਕੇ ਹੜ ਕੇ ਸੁਬਹਾ ਉਹਦੇ ਵਿੱਚ ਥੋੜ੍ਹਾ ਜਿਹਾ ਮਤਲਬ ਕਾਲਾ ਲੂਣ ਅਤੇ ਕਾਲੀ ਮਿਰਚ ਪਾ ਕੇ ਨਿਰਨੇ ਕਾਲ ਜੇ ਪੀਂਦਾ, ਇਹ ਬਹੁਤ ਫਾਇਦੇਮੰਦ ਉਹਨੂੰ। ਉਹਦੇ ਵਾਸਤੇ ਮਤਲਬ ਉਹਨੂੰ ਕਿਉਂਕਿ ਇਹਦੇ ਵਿੱਚ ਨਾ ਜਿਹੜਾ ਔਲਾ ਹੈ ਇਹਦੇ ਵਿੱਚ ਕਰੋਮੀਅਮ ਹੁੰਦਾ।
1: ਅੱਛਾ ਜੀ,
0: ਮਤਲਬ ਹੋਰ ਵੀ ਸਾਰੇ ਮਟੀਰੀਅਲ ਹੁੰਦੇ, ਇੱਕ ਕਰੋਮੀਅਮ ਐਸਾ ਹੈ ਕਿ ਜਿਹੜਾ ਤੁਹਾਡੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ।
1: ਹਾਂਜੀ,
0: ਬਲੱਡ ਸ਼ੂਗਰ ਦੇ ਜਿਹੜੇ ਮਤਲਬ ਵੀ ਜਿਹੜੇ ਬਲੱਡ ਜਿਹੜੇ ਇੰਸੂਲਿਨ ਬਣਾਉਂਦੇ ਆ,
1: ਹਾਂਜੀ,
0: ਉਹਨਾਂ ਨੂੰ ਇਹ ਮਤਲਬ ਵੀ ਸਲੋ ਕਰਦਾ, ਉਹਨਾਂ ਸਰਗਰਮ ਕਰਦਾ,
1: ਯਾਨੀ
0: ਕਿ ਜਿਹੜੇ ਇੰਸੂਲਿਨ ਪੈਦਾ ਕਰ ਰਹੇ
1: ਆ।
0: ਇਹਦਾ ਮਤਲਬ ਵੀ ਜੇ ਇਹਦੇ ਜਿਹੜਾ ਕਰੋਮੀਅਮ ਦਾ ਜਿਹੜਾ ਤੱਤ ਹੈ ਨਾ ਔਲੇ ਦੇ ਵਿੱਚ,
1: ਹਾਂਜੀ ਹਾਂਜੀ,
0: ਉਹ ਤੁਹਾਡੀ ਬਲੱਡ ਸ਼ੂਗਰ ਨੂੰ ਬਹੁਤ ਕੰਟਰੋਲ ਕਰਦਾ।
1: ਅੱਛਾ ਜੀ,
0: ਅਤੇ ਜਿਹਨਾਂ ਨੂੰ ਹੈ ਵੀ ਸ਼ੂਗਰ ਜ਼ਿਆਦਾ ਰਹਿੰਦੀ ਹੈ,
1: ਹਾਂਜੀ,
0: ਜਾਂ ਹਜੇ ਹੋਣ ਦੀ ਸੰਭਾਵਨਾ ਪੀਰੀਅਡ ਹੈ, ਉਹਨਾਂ ਨੂੰ ਚਾਹੀਦਾ ਕਿ ਕਰੋਮੀਅਮ ਦੀਆਂ ਗੋਲੀਆਂ ਮਿਲ ਜਾਂਦੀਆਂ।
1: ਅੱਛਾ ਜੀ,
0: 100 mg, 200 mg, 500 mg, ਉਹ ਜਾਣ ਮਤਲਬ ਕਿਸੇ ਵੀ ਸਟੋਰ ਤੋਂ, ਕਿਸੇ ਵੀ ਮਤਲਬ ਵੀ ਚੋਪਰ ਡਰੱਗ ਮਾਰਟ ਤੋਂ ਜਾਂ ਵੀਟਾ ਹੈਲਥ ਸਾਨੂੰ ਜਾ ਕੇ ਉਹ ਕਰੋਮ ਦੀਆਂ ਗੋਲੀਆਂ ਲਿਆਉਣ, ਕਰੋਮੀਆਂ ਦੀਆਂ ਗੋਲੀਆਂ ਲਿਆਉਣ।
1: ਹਾਂਜੀ,
0: ਉਹਦੇ ਨਾਲ ਪਿਕੋਲੀਨ ਹੁੰਦੀ ਹੈ, ਇਕੱਲੀ ਕਰੋਮ ਨਾ ਲੈਣ।
1: ਹਾਂਜੀ,
0: ਮਤਲਬ ਕਰੋਮ ਪਿਕੋਲੀਨ ਉਹ ਲਿਆਉਣ ਅਤੇ ਉਹ ਮਤਲਬ ਵੀ ਦੁਪਹਿਰ ਦੀ ਰੋਟੀ ਜਿਹੜੇ ਇੱਕ ਖਾਂਦੇ ਆ,
1: ਹਾਂਜੀ, ਅਤੇ
0: ਉਹ ਵੀ ਕਾਫੀ ਤੁਹਾਡੀ ਬਲੱਡ ਸ਼ੂਗਰ ਨੂੰ ਕਾਫੀ ਮਤਲਬ ਵੀ
1: ਰੋਕਦੀ ਹੈ।
0: ਹਾਂ, ਔਲੇ ਦੇ ਵਿੱਚ ਨੈਚੁਰਲ ਤੌਰ 'ਤੇ ਮਤਲਬ ਕਰੋਮੀਅਮ ਹੁੰਦੀ ਹੈ,
1: ਅਤੇ
0: ਉਹਦੇ ਨਾਲ ਵੈਸੇ ਤੁਹਾਡੀ ਇਹ ਬਲੱਡ ਸ਼ੂਗਰ ਨੂੰ ਜਿਹੜਾ ਇਹ ਕੰਟਰੋਲ ਕਰਦੀ ਹੈ। ਅਤੇ ਇਹਦੇ ਵਿੱਚ ਕੀ ਹੈ ਕਿ ਜਿਹੜੇ ਔਲੇ ਸੁੱਕੇ ਹੁੰਦੇ ਆ,
1: ਹਾਂਜੀ,
0: ਸੁੱਕੇ ਵਾਲਿਆਂ ਦਾ ਆਪਾਂ ਨੂੰ ਆਮ ਹੀ ਮਤਲਬ ਔਲਿਆਂ ਦਾ ਚੂਰਨ ਮਿਲ ਪਾਊਡਰ ਮਿਲ ਜਾਂਦਾ, ਆਮ ਹੀ ਪਿਆ ਔਲਿਆਂ ਦਾ ਪਾਊਡਰ ਹੈ ਜਿਹੜਾ, ਇਹ ਮਤਲਬ ਤੁਸੀਂ ਮਤਲਬ ਵੀ ਰਾਤ ਨੂੰ ਨਹੀਂ ਪੀਣਾ ਚਾਹੀਦਾ।
1: ਹਾਂਜੀ ਹਾਂਜੀ,
0: ਪਰ ਮਤਲਬ ਵੀ ਸੌਣ ਤੋਂ 2-3 ਘੰਟੇ ਪਹਿਲਾਂ, 4 ਘੰਟੇ ਪਹਿਲਾਂ, ਜਾਣੀ ਕਿ ਸ਼ਾਮ ਦਾ 4-5 ਦਾ ਟਾਈਮ ਵਧੀਆ।
1: ਹਾਂਜੀ,
0: 4-5 ਦੇ ਵਿਚਾਲੇ ਤੁਸੀਂ ਮਤਲਬ 1 ਚਮਚਾ 5 ਦਾ ਘੋਲ ਲਓ।
1: ਹਾਂਜੀ,
0: ਜੇ ਤੁਸੀਂ ਬਹੁਤਾ ਕੁਛ ਨਹੀਂ ਕਰਨਾ ਚਾਹੁੰਦੇ, ਔਲਿਆਂ ਦਾ ਅਚਾਰ ਨਹੀਂ ਪਾਉਣਾ ਚਾਹੁੰਦੇ, ਮੁਰੱਬਾ ਨਹੀਂ ਪਾਉਣਾ ਚਾਹੁੰਦੇ, ਤੇ ਜਾਂ ਤੁਸੀਂ ਔਲੇ ਦਾ ਜੂਸ ਕੱਢਣ ਤੁਹਾਨੂੰ ਮੁਸ਼ਕਲ ਲੱਗਦਾ, ਕੱਚਾ ਔਲਾ ਖਾਣਾ ਮੁਸ਼ਕਲ ਹੈ, ਹਰ ਰੋਜ਼ ਤੁਸੀਂ ਕੱਚਾ ਔਲਾ ਨਹੀਂ ਖਾ ਸਕਦੇ, ਹੈ ਨਾ। ਸੋ ਇਸ ਕਰਕੇ ਮਤਲਬ ਇਹ ਜਿਹੜਾ ਔਲਾ ਹੈ,
1: ਹਾਂਜੀ,
0: ਇਹਦੀ ਪੂਰੀ ਮਤਲਬ ਬੰਦੇ ਨੂੰ ਵਰਤੋਂ ਕਰਨੀ ਚਾਹੀਦੀ ਹੈ।
1: ਹਾਂਜੀ,
0: ਇੱਕ ਹੁੰਦਾ ਭੂਮੀ ਵਾਲਾ,
1: ਹਾਂਜੀ,
0: ਇੱਕ ਔਲਾ ਹੁੰਦਾ ਦਰਖਤ ਤੇ ਲੱਗਦਾ,
1: ਹਾਂਜੀ,
0: ਇੱਕ ਹੁੰਦਾ ਉੱਗਰ ਦਾ ਧਰਤੀ 'ਚ, ਜਿਵੇਂ ਦੂਜੀ, ਹੈ ਨਾ।
1: ਹਾਂਜੀ,
0: ਭੂਮੀ ਵਾਲਾ ਸਭ ਤੋਂ ਵਧੀਆ,
1: ਹਾਂਜੀ,
0: ਭੂਮੀ ਵਾਲੇ ਦਾ ਤੁਸੀਂ ਪਾਊਡਰ ਲੈ ਲਓ,
1: ਹਾਂਜੀ,
0: ਅਤੇ ਸ਼ਾਮ ਨੂੰ 5 ਵਜੇ 4 ਵਜੇ ਤੋਂ ਬਾਅਦ 4-5 ਦੇ ਵਿਚਾਲੇ,
1: ਹਾਂਜੀ ਹਾਂਜੀ,
0: 1 ਚਮਚਾ ਪੂਰਾ ਭਰ ਕੇ,
1: ਹਾਂਜੀ,
0: ਮਤਲਬ ਵੀ ਉਹਦਾ ਆਪਣਾ ਭੂਮੀ ਵਾਲਾ,
1: ਹਾਂਜੀ,
0: ਉਹ ਮਤਲਬ ਥੋੜ੍ਹੇ ਜਿਹੇ ਕੋਸੇ ਜਿਹੇ ਪਾਣੀ 'ਚ ਰਲਾ ਕੇ,
1: ਹਾਂਜੀ,
0: ਭਿਉਂ ਕੇ ਅਤੇ ਉਹ ਪੀ ਲਓ। ਇਹ ਮਤਲਬ ਵੀ ਦੂਜੇ ਔਲੇ ਨਾਲੋਂ ਵੀ ਬਹੁਤ ਵਧੀਆ, ਕਿਉਂਕਿ ਕਈ ਵਾਰ ਜਿਹੜਾ ਦੂਜਾ ਔਲਾ ਹੈ ਉਹ ਪੀਣਾ ਜਾਂ ਖਾਣਾ ਥੋੜਾ ਜਿਹਾ ਸਖਤ ਹੁੰਦਾ, ਔਖਾ ਹੁੰਦਾ, ਕੌੜਾ ਹੁੰਦਾ।
1: ਇੱਕ ਮਾਨ ਸਾਹਿਬ ਨਿੱਕੀ ਜੀ ਬ੍ਰੇਕ ਲੈ ਲਗੇ, ਫਿਰ ਬ੍ਰੇਕ ਤੋਂ ਬਾਅਦ
0: ਬਸ ਹੋਊਗਾ ਜੀ ਆਪਣਾ।
1: ਹਾਂਜੀ ਹਾਂਜੀ,
5: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ, ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
6: There are 3 dental offices you should know that are made for kids as they grow. There's a TV above every chair and a friendly staff that really cares. Children's Dental World.
7: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations, on Regent, on Pembina, and on McPhillips. Book an appointment today.
6: Children's Dental World.
8: 92.7 FM CKJS welcomes the X back to Exhibition Park.
9: Take part in one of Winnipeg's favorite summer traditions June 12 to 21st.
8: With exciting midway rides, live entertainment, cultural lights, delicious food,
9: and fun for the whole family.
8: You can experience the sights,
9: sounds,
8: tastes, and excitement on us. Visit CKJS.com now to get your name into win a pair of tickets for you and a friend.
9: The X returns June 12 to 21st
8: at Exhibition Park.
9: Be there
8: with 92.7 FM CKJS.
10: Listen to 92.7 FM CKJS on the iHeartRadio app. Get the app for free in your app store now. Search iHeartRadio.
1: ਤੇ ਅੱਜ ਦਾ ਜਿਹੜਾ ਪ੍ਰੋਗਰਾਮ ਬੜਾ ਖਾਸ ਰਿਹਾ ਤੇ ਬੜੀ ਨੌਲੇਜ ਤੇ ਇਨਫੋਰਮੇਸ਼ਨ ਵਾਲਾ ਸੀ। ਲਾਸਟ ਦੇ ਉੱਤੇ ਆਪਾਂ ਨੂੰ ਮਾਨ ਸਾਹਿਬ ਨੇ ਹੈਲਥ ਟਿਪ ਵੀ ਦਿੱਤੀ ਹੈ ਤੇ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਦਾ ਜਿਹੜਾ ਪ੍ਰੋਗਰਾਮ ਬੜਾ ਸਪੈਸ਼ਲ ਕੀਤਾ ਤੁਸੀਂ।
0: ਥੈਂਕ ਯੂ ਜੀ।
1: ਤੇ
0: ਭੂਮੀ ਵਾਲਾ ਨਾ ਮਿਲ ਜਾਂਦਾ।
1: ਹਾਂਜੀ ਹਾਂਜੀ,
0: ਮੇਰਾ ਖਿਆਲ ਸਾਰੇ ਸਰੋਤ ਨਹੀਂ ਮਿਲਦਾ, ਇਹ ਕਾਫੀ ਮਹਿੰਗਾ ਵੀ ਕਾਫੀ ਹੁੰਦਾ।
1: ਹਾਂਜੀ ਹਾਂਜੀ,
0: ਪਰ ਇਹ ਦੂਜੇ ਔਲੇ ਨਾਲੋਂ ਤਕਰੀਬਨ ਇਹ ਥੋੜ੍ਹਾ ਜ਼ਿਆਦਾ ਫਾਇਦੇਮੰਦ ਹੁੰਦਾ।
1: ਓਕੇ ਓਕੇ ਜੀ, ਤੇ ਬਿਲਕੁਲ। ਤੇ ਕੱਲ੍ਹ ਦੇ ਪ੍ਰੋਗਰਾਮ 'ਚ ਫਿਰ ਇੱਕ ਦੋ ਤਿੰਨ ਆਪਾਂ ਹਾਜ਼ਰ ਹੋਵਾਂਗੇ ਤੇ ਨੈਕਸਟ ਵੀਕ ਫਿਰ ਆਪਾਂ ਮਾਨ ਸਾਹਿਬ ਦੇ ਨਾਲ ਸੇਮ ਡੇ ਅਤੇ ਸੇਮ ਟਾਈਮ ਦੇ ਉੱਤੇ ਮੁਲਾਕਾਤ ਕਰਾਂਗੇ ਅਤੇ ਅਗਲੀ ਵਾਰ ਫਿਰ ਹੋਰ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਇਸ ਨਾਲ ਰੂਬਰੂ ਹੋਣਗੇ। ਅਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਆਏ ਅਤੇ ਸਮਾਂ ਅੱਗਿਆਂ ਨਹੀਂ ਦੇ ਰਿਹਾ, ਆਪਣੇ ਕੋਲ ਦੋ ਕੁ ਮਿੰਟ ਬਚੇ ਆ ਅਤੇ ਲਾਸਟ ਦਿੱਤੇ ਆਪਾਂ ਇੱਕ ਗਾਣਾ ਪਲੇ ਕਰ ਦੇਣਾ ਅਤੇ ਕੱਲ੍ਹ ਨੂੰ ਫਿਰ ਅਸੀਂ ਤੁਹਾਡੇ ਰੂਬਰੂ ਹੋਵਾਂਗੇ ਜੀ। ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ
0: ਤੇਰੇ ਭਾਣੇ
1: ਸਰਬੱਤ ਦਾ ਭਲਾ।